ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ।

ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਜਿਹ ਡਿੱਠੇ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਬੈ ਧਾਈ ਸਭ ਥਾਈ ਹੋਏ ਸਹਾਇ

ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਿਰਖਣੀਆਂ ਤੇ ਚੜ੍ਹੀ ਆ ਰਿਹਾ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾ

ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਦਿਓ ਟਿਆ ਦਿਓ ਗੁਰੂ ਗਰੀਬ ਨਿਵਾਸ ਸਤਿਗੁਰੂ

ਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਰਫਲ ਪੇਟਾਂ ਮਾਂਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਭਰਿਆ ਤਰਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤਾਂ ਵਡਭਾਗੀ ਹੋ। ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਿਹਾ ਸੀ, ਗੁਰੂ ਸਾਹਿਬ ਜੀ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ। ਆਓ, ਸ਼ਾਮ ਦੇ ਦੀਵਾਨਾਂ ਦੀ ਰਮਤਾ ਕਰ ਰਹੇ ਨੇ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। ਉਹਨਾਂ ਤੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ, ਉਪਰੰਤ ਗੁਰਮਤਿ ਵਿਚਾਰਾਂ ਦੀ ਸਾਂਝ ਭਾਈ ਗੁਰਸੇਵ ਸਿੰਘ ਜੀ ਪਾਉਣਗੇ ਅਤੇ 7:45 ਵਜੇ ਬੱਚਿਆਂ ਦੀ ਕਲਾਸ ਵੀ ਅੱਜ ਹੋਵੇਗੀ। ਸੋ ਆਓ, ਗੁਰਬਾਣੀ ਦੇ ਕੀਰਤਨ ਭਾਈ ਕਮਲਜੀਤ ਸਿੰਘ ਜੀ ਹਜੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦੇ ਸਾਰੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਗੁਰਮਤ ਵਿਚਾਰਾਂ ਦੀ ਸਾਂਝ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾ ਰਹੇ ਹਨ ਸਤਿਕਾਰ ਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਉਹਨਾਂ ਤੋਂ 7:30 ਵਜੇ ਤੱਕ ਗੁਰਬਾਣੀ ਦੀਆਂ ਵਿਚਾਰਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਦੇ ਹਾਂ। ਉਪਰੰਤ ਬੱਚੇ 15 ਮਿੰਟ ਕੀਰਤਨਾਂ ਲੱਗੇ, 8:45 ਵਜੇ ਬੱਚਿਆਂ ਦੀ ਕਲਾਸ, ਜੋ ਕਿ ਹਰ ਸ਼ੁੱਕਰਵਾਰ ਹੁੰਦੀ ਹੈ, 8:45 ਵਜੇ ਬੱਚਿਆਂ ਦੀ ਕਲਾਸ ਹੋਵੇਗੀ। ਸੋ ਆਓ ਗੁਰਮਤ ਵਿਚਾਰਾਂ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ,

ਸਤਨਾਮ ਵਾਹਿਗੁਰੂ ਸਾਹਿਬ ਜੀ। ਕਲਯੁਗ ਨਾਮਾ ਭਗਤ ਹੋਏ ਫੇਰ ਦਿਓਰਾ ਗਾਏ ਜਿਵਾਈ। ਭਗਤ

ਗੁਰਸਿੱਖਾਂ ਵਿੱਚ ਵੱਡੀ ਸਮਾਈ, ਅਲੱਖ ਲਿਖਾਏ ਨਾ ਅਲੱਖ ਲਿਖਾਈ, ਅਲੱਖ ਲਿਖਾਏ ਨਾ ਅਲੱਖ ਲਿਖਾਈ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਵਡਭਾਗੀ ਹਾਂ ਜੋ ਸੰਗਤੀ ਰੂਪ ਦੇ ਵਿੱਚ ਸਤਿਗੁਰਾਂ ਦੀ ਹਜ਼ੂਰੀ ਜੁੜ ਕੇ ਬੈਠੇ ਹਾਂ। ਆਪ ਜੀ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਉਸ ਅਕਾਲ ਪੁਰਖ ਦੀ ਵਡਿਆਈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਵਡਿਆਈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਉਸ ਅਕਾਲ ਪੁਰਖ ਦੀ ਮਹਿਮਾ ਕਰਨ ਦੇ ਨਾਲ, ਸੁਣਨ ਦੇ ਨਾਲ ਸਾਡਾ ਜਿਹੜਾ ਜੀਵਨ ਸਫਲ ਹੋ ਜਾਂਦਾ ਹੈ। ਸਾਡੇ ਮਨ ਦੇ ਵਿੱਚ ਉਸ ਵਾਹਿਗੁਰੂ ਨਿਰੰਕਾਰ ਉਹਦੇ ਪ੍ਰਤੀ ਸਾਡਾ ਪ੍ਰੇਮ ਪੈਦਾ ਹੁੰਦਾ ਹੈ। ਜਿਉਂ ਜਿਉਂ ਅਸੀਂ ਉਸਦੀ ਮਹਿਮਾ ਕਰਦੇ ਹਾਂ, ਸੁਣਦੇ ਹਾਂ। ਆਓ ਜੋ ਲੜੀਵਾਰ ਕਥਾ ਚੱਲ ਰਹੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ, ਜੋ ਕਿ ਇਸ ਯੁੱਗ ਦੇ ਵਿੱਚ ਇਸ ਸਮੇਂ ਦੇ ਵਿੱਚ ਭਗਤ ਜਨ ਹੋਏ ਉਹਨਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ। ਪਿਛਲੇ ਦੋ ਦਿਨ ਤਿੰਨ ਦਿਨ ਤੋਂ ਆਪਾਂ ਇਹਨਾਂ ਭਗਤਾਂ ਦਾ ਵੱਖਰਾ ਵੱਖਰਾ ਜੀਵਨ, ਉਹਦੀ ਵਿਚਾਰ, ਕਿਵੇਂ ਉਹ ਪਰਮਾਤਮਾ ਨੂੰ ਮਿਲੇ, ਕਿਹੜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਹੈ, ਆਪਾਂ ਵਿਚਾਰ ਕਰ ਰਹੇ ਸੀ। ਨਾਮਦੇਵ ਜੀ ਦੀ ਵਿਚਾਰ ਕੀਤੀ, ਕਿਵੇਂ ਨਾਮਦੇਵ ਜੀ ਨੂੰ ਰਾਜਾ ਮਾਰਨ ਤੱਕ ਚਲਿਆ ਗਿਆ ਅਤੇ ਪਰਮੇਸ਼ਰ ਨੇ ਆ ਕੇ ਉਹਦੀ ਮਦਦ ਕੀਤੀ। ਕਬੀਰ ਜੀ ਨੂੰ ਉਸ ਸਮੇਂ ਦੇ ਧਾਰਮਿਕ ਲੋਕ ਅਤੇ ਰਾਜਾ ਜੋ ਸੀ ਇਬਰਾਹਿਮ ਲੋਧੀ, ਉਹਨਾਂ ਨੇ ਮਰਨ ਤੱਕ ਗਏ, ਪਰ ਪਰਮਾਤਮਾ ਆਪ ਭਗਤ ਦੀ ਆ ਕੇ ਰੱਖਿਆ ਕਰਦਾ ਹੈ। ਇਸ ਕਰਕੇ ਇਹਨਾਂ ਭਗਤਾਂ ਦੀ ਵਡਿਆਈ ਹੈ ਗੁਰਬਾਣੀ 'ਚ। ਇਹ ਪਰਮਾਤਮਾ ਨੂੰ ਮਿਲੇ ਸੀ, ਪਰਮਾਤਮਾ ਆਪ ਉਹਨਾਂ ਦੀ ਰੱਖਿਆ ਕਰਨ ਆਉਂਦਾ ਜਿਹੜੇ ਉਸ ਦੇ ਹੋ ਜਾਂਦੇ ਨੇ। ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ, ਇਸ ਕਰਕੇ ਉਹ ਆਪਣੇ ਭਗਤਾਂ ਦੀ ਅੱਜ ਵੀ ਪੈਜ ਰੱਖਦਾ। ਜੇ ਕੋਈ ਉਸ ਦਾ ਹੋ ਜਾਵੇ, ਉਸ 'ਤੇ ਭਰੋਸਾ ਕਰੇ, ਵਾਰ ਵਾਰ ਕੋਈ ਬੇਨਤੀ ਜੋੜਨੀ ਹੈ ਤਾਂ ਉਸ ਪਰਮੇਸ਼ਰ ਦੇ ਚਰਨਾਂ 'ਚ ਕਰੇ। ਧੰਨਾ ਜੀ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ ਕੱਲ੍ਹ ਪਰਸੋਂ। ਅੱਜ ਦਾ ਜੋ ਵਿਚਾਰ ਹੈ ਇਹ ਸਧਨਾ ਜੀ, ਧੰਨਾ ਜੱਟ ਉਧਾਰਿਆ, ਸਧਨਾ ਜਾਤ ਅਜਾਤ ਕਸਾਈ। ਧੰਨਾ ਧੰਨਾ ਜੀ ਤੋਂ ਅੱਗੇ ਜੋ ਸਧਨਾ ਜੀ ਦਾ ਜ਼ਿਕਰ ਆਇਆ, ਉਹਨਾਂ ਦਾ ਕਰਮ ਦੱਸਿਆ ਗਿਆ, ਕਰਮ ਕੀ ਕਰਦੇ ਸੀ। ਕਿਉਂਕਿ ਸਾਰਾ ਸੰਸਾਰ ਕਿਸੇ ਨਾ ਕਿਸੇ ਕਰਮ 'ਤੇ ਲੱਗਿਆ ਹੋਇਆ ਹੈ। ਕਹਿੰਦੇ ਇਹਦਾ ਕਰਮ ਸੀ ਕਸਾਈ ਦਾ, ਬੱਕਰੇ ਵੱਢਣੇ ਜਾਂ ਜਾਨਵਰਾਂ ਨੂੰ ਵੱਢਣਾ, ਅਤੇ ਉਹ ਧੰਦਾ ਕਰਕੇ ਆਪਣਾ ਪਰਿਵਾਰ ਪਾਲਦੇ ਸੀਗੇ। ਇਹ ਕਹਿੰਦੇ ਕੰਮ ਜਿਹੜਾ ਸੀਗਾ ਸੰਸਾਰ ਦੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ, ਇਸ ਕਰਕੇ ਉਹਨੂੰ ਕਸਾਈ ਕਹਿੰਦੇ ਸੀ। ਪਰੰਤੂ ਜਦੋਂ ਕੋਈ ਪੂਰਬਲਾ ਕਰਮ ਹੁੰਦਾ ਹੈ ਤਾਂ ਉਹਨੂੰ ਕੋਈ ਸੰਗਤ ਮਿਲਦੀ ਹੈ ਜਾਂ ਕੋਈ

0: ਜਾਂਦਾ ਹੈ ਤਾਂ ਉਹ ਸਾਡਾ ਜੀਵਨ ਬਦਲ ਦਿੰਦਾ ਹੈ। ਇਹ ਅੱਜ ਵੀ ਉਹੀ ਖੇਲ ਹੈ। ਜਦੋਂ ਵੀ ਕਿਸੇ ਦਾ ਜੀਵਨ ਬਦਲਦਾ ਹੈ ਉਹ ਕਿਸੇ ਦਾ ਸੰਗ ਕਰਕੇ ਬਦਲੂਗਾ। ਉਹ ਸਾਡਾ ਜੀਵਨ ਬਦਲ ਸਕਦਾ ਜਿਹਦਾ ਜੀਵਨ ਹੈ, ਜਿਹੜਾ ਜੁੜਿਆ ਹੋਇਆ ਉਹ ਸਾਨੂੰ ਜੋੜ ਸਕਦਾ। ਇਸ ਕਰਕੇ ਗੁਰਬਾਣੀ 'ਚ ਜੀਵਨ ਦੀ ਗੱਲ ਦੱਸੀ ਗਈ ਹੈ। ਸਾਡਾ ਜੀਵਨ ਕਦੋਂ ਮੰਨਿਆ ਗਿਆ? ਕਹਿੰਦੇ ਜੀਵਨ ਤੋ ਗਣੀਏ ਜੌਹਰ ਪੇਖਾਂ। ਜਦੋਂ ਅਸੀਂ ਆਪਣੇ ਮਾਲਕ ਨਾਲ, ਨਿਰੰਕਾਰ ਨਾਲ, ਇੱਕ ਨਾਲ ਜੁੜ ਜਾਂਦੇ ਹਾਂ ਗੁਰੂ ਦੇ ਰਾਹੀਂ, ਉਦੋਂ ਸਾਡਾ ਜੀਵਨ ਗਿਣਿਆ ਜਾਂਦਾ। ਇਸ ਕਰਕੇ ਜਿਹੜਾ ਅਲੱਗ ਅਲੱਗ ਸਾਧਨ ਹੈ, ਕਿਉਂਕਿ ਪੁਰਾਣਾ ਇਤਿਹਾਸ ਹੋਣ ਕਰਕੇ ਕਿਸੇ ਨੇ ਕਿਵੇਂ ਲਿਖਤਾ, ਕਿਸੇ ਨੇ ਕਿਵੇਂ, ਪਰੰਤੂ ਸੱਧਨਾ ਜੀ ਨੂੰ ਇੱਕ ਸਾਧੂ ਮਿਲਿਆ। ਕੋਈ ਕਹਾਣੀ ਹੋਰ ਤਰ੍ਹਾਂ ਕਰਦਾ, ਕੋਈ ਕਿਵੇਂ ਕਰਦਾ, ਪਰ ਸਾਧੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਜੀਵਨ ਨਹੀਂ ਅੱਜ ਤੱਕ ਕਿਸੇ ਦਾ ਬਦਲਿਆ। ਅਤੇ ਗੁਰੂ ਧਾਰਨ ਕਰਨਾ ਹੀ ਪੈਣਾ ਹੈ। ਗੁਰਬਿਨ ਤਰਿਆ ਨਾ ਕੋਇ, ਪੁੱਛੋ ਬ੍ਰਹਮਾ ਨਾਰ ਦੇ, ਉਹਨਾਂ ਨੂੰ ਵੀ ਗੁਰੂ ਧਾਰਨ ਕਰਨਾ ਪਿਆ ਸਾਰਿਆਂ ਨੂੰ। ਇਸ ਕਰਕੇ ਸਧਨਾ ਜੀ ਨੂੰ ਇੱਕ ਸਮਾਂ ਬਣਿਆ ਕਿ ਇਹਦੇ ਕੋਲ ਜਾਂਦੇ ਜਾਂਦੇ ਕੋਈ ਸਾਧੂ ਮਿਲਿਆ। ਸਾਧੂ ਨੇ ਇਸ ਨੂੰ ਕਿਹਾ ਵੀ ਰੱਬ ਦਾ ਨਾਂ ਲਿਆ ਕਰੋ, ਜਿਵੇਂ ਉਹਨਾਂ ਦੀ ਸੁਭਾਅ ਹੁੰਦਾ ਹੈ। ਉਹ ਕਹਿਣਗੇ ਜੀ ਨਾਮ ਜਪੋ, ਸਿਮਰਨ ਕਰੋ, ਮਨੁੱਖਾ ਜਨਮ ਮਿਲਿਆ ਇਹਦਾ ਲਾਹਾ ਲਓ। ਜਿਹੜਾ ਕੋਈ ਸੰਤ ਸਾਧੂ ਭਗਤ ਹੋਊਗਾ ਤੁਹਾਨੂੰ ਇਹ ਭੇਤ ਦਊਗਾ ਵੀ ਜੀਵਨ ਸਫਲ ਕਿਵੇਂ ਹੁੰਦਾ। ਸਧਨਾ ਜੀ ਨੂੰ ਇੱਕ ਗੁਰਮੁਖ ਭਗਤ ਮਿਲਿਆ, ਕੋਈ ਰੱਬ ਦਾ ਪਿਆਰਾ ਸਾਧੂ ਮਿਲਿਆ, ਅਤੇ ਉਹਨਾਂ ਨੇ ਇਹਨਾਂ ਨੂੰ ਸਹਿਜ ਸਵਾਈ ਗੱਲ ਕੀਤੀ। ਇਹ ਕਹਿੰਦੇ ਜੀ ਸਾਡਾ ਜੀਵਨ ਤਾਂ ਬਹੁਤ, ਅਸੀਂ ਤਾਂ ਕਰਮ ਹੀ ਇਹੋ ਜਿਹੇ ਕਰਦੇ ਹਾਂ, ਅਸੀਂ ਕਿੱਥੇ ਤਰ ਸਕਦੇ ਹਾਂ। ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਕਰਮ ਕਿਹੜਾ ਭਾਵੇਂ ਮਰਜ਼ੀ ਕਰਦੇ ਹੋ, ਪਰ ਤੁਸੀਂ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰੋ, ਬੰਦਗੀ ਕਰੋ। ਜੇ ਉਹਨੂੰ ਚਾਹਿਆ ਤਾਂ ਤੇਰਾ ਕਰਮ ਵੀ ਬਦਲ ਸਕਦਾ ਹੈ, ਕਿਉਂਕਿ ਕਰਮ ਵੀ ਪਰਮੇਸ਼ਰ ਦਿੰਦਾ ਸਾਰਿਆਂ ਨੂੰ, ਜਿਹਨੂੰ ਗੁਰਬਾਣੀ 'ਚ ਸੱਚੇ ਪਾਤਸ਼ਾਹ ਦੱਸ ਰਹੇ ਨੇ। ਕਹਿੰਦੇ ਕਰਮ ਬੰਧ ਤੁਮ ਜੀਓ ਕਹਿ ਹੈ, ਕਰਮੇ ਕੌਣ ਜੀਓ ਦੀਨ ਰੇ, ਕੌਣ ਦਿੰਦਾ ਕਰਮ ਸਾਨੂੰ। ਇਸ ਕਰਕੇ ਜਿੱਥੇ ਕੋਈ ਕਰਮ, ਜਿਹੋ ਜਿਹਾ ਕੋਈ ਕਰਮ ਸਾਨੂੰ ਮਿਲਦਾ, ਉਹ ਸਾਡਾ ਪਿਛਲਾ ਸੰਯੋਗ ਆ ਕੋਈ। ਇਸ ਲਈ ਧੰਨਾ ਜੀ ਦਾ ਉਹ ਕਰਮ ਸੀ, ਚੱਲਦਾ ਆ ਰਿਹਾ ਸੀ, ਪਰੰਤੂ ਜਦੋਂ ਸਾਧੂ ਦਾ ਬਚਨ ਮੰਨ ਕੇ ਇਹਨਾਂ ਨੇ ਸਿਮਰਨ ਕਰਨਾ ਸ਼ੁਰੂ ਕੀਤਾ ਤਾਂ ਉਹ ਕਰਮ ਛੁੱਟ ਗਿਆ। ਇਸ ਕਰਕੇ ਕਰਮ ਬਦਲ ਗਿਆ, ਕਿਉਂਕਿ ਇਹ ਮੈਂ ਆਪਣੀ ਜ਼ਿੰਦਗੀ 'ਚ ਵੀ ਬਹੁਤ ਵਾਰ ਦੇਖਿਆ ਹੈ। ਕਾਫੀ ਲੰਬੇ ਸਮੇਂ ਤੋਂ ਪ੍ਰਚਾਰ ਕਰਦੇ ਹਾਂ, ਮੈਂ ਯੂਰਪ 'ਚ ਪ੍ਰਚਾਰ ਕਰਨ ਜਾਂਦਾ ਸੀ, ਉੱਥੇ ਆਪਣੇ ਇੱਕ ਸਿੰਘ ਮਿਲਿਆ, ਉਹਦੇ ਨਾਲ ਸਹਿਜ ਸਵਾਈ ਗੱਲਬਾਤ ਚੱਲੀ ਵੀ ਆਇਆ ਕਰੋ ਗੁਰਦੁਆਰੇ, ਪ੍ਰਚਾਰ ਹੁੰਦਾ ਸਿਮਰਨ ਕਰਿਆ ਕਰੋ। ਉਹ ਕਿਸੇ ਰੈਸਟੋਰੈਂਟ 'ਤੇ ਕੰਮ ਕਰਦਾ ਸੀ। ਉਹ ਕਹਿੰਦਾ ਜੀ ਸਾਡਾ ਕੰਮ ਤਾਂ ਹੈ ਹੀ ਇਹੋ ਜਿਹਾ, ਅਸੀਂ ਤਾਂ ਬਸ ਮੁਸ਼ਕਲ ਆ। ਮੈਂ ਕਿਹਾ ਨਹੀਂ ਵੀ ਗੁਰੂ ਦੀ ਸ਼ਰਨ 'ਚ ਆਈਦਾ ਹੁੰਦਾ ਵੀ ਗੁਰੂ ਅੱਗੇ ਬੇਨਤੀ ਕਰੋ, ਗੁਰੂ ਕੁਛ ਵੀ ਕਰ ਸਕਦਾ। ਉਹ ਆਪ ਦੇ ਮੂੰਹੋਂ ਦੱਸ ਰਿਹਾ ਸੀ ਵੀ ਮੈਂ ਸ਼ਰਾਬ ਵੀ ਪੀ ਲੈਂਦਾ, ਮੀਟ ਵੀ, ਅਤੇ ਅਸੀਂ ਪਰੋਸਦੇ ਵੀ ਹਾਂ ਲੋਕਾਂ ਨੂੰ ਖਾਣਾ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਗੁਰੂ ਤਾਂ ਬਖਸ਼ਿੰਦ ਹੈ, ਕੋਈ ਸ਼ਰਨ 'ਚ ਆ ਜਾਵੇ, ਕਰਮ ਬਦਲ ਸਕਦਾ ਗੁਰੂ, ਇਹ ਗੁਰੂ ਅੱਗੇ ਬੇਨਤੀ ਕਰੋ ਅਤੇ ਸੰਗਤ 'ਚ ਆਓ। ਸੰਗਤ 'ਚ ਆਉਣ ਲੱਗ ਗਏ। ਉੱਥੇ ਮੈਂ ਇੱਕ ਗੁਰੂ ਘਰ ਦੇ ਵਿੱਚ ਲਗਾਤਾਰ 3 ਮਹੀਨੇ ਪ੍ਰਚਾਰ ਕਰਦਾ ਹੁੰਦਾ ਸੀਗਾ ਉਦੋਂ, ਅਤੇ ਉਹ ਜਦੋਂ ਸੰਗਤ 'ਚ ਆਉਣ ਲੱਗੇ ਉਹ ਬਿਲਕੁਲ ਕਲੀਨ ਸ਼ੇਪ ਸੀ। ਅਤੇ ਅਗਲੇ ਸਾਲ ਮੈਂ ਜਦੋਂ ਗਿਆ ਉਹਨੂੰ ਨਾਮ ਜਪਣ ਦਾ ਦੱਸਿਆ ਵੀ ਗੁਰੂ ਦਾ ਕਿਵੇਂ ਨਾਮ ਜਪਣਾ, ਕਿਵੇਂ ਬੰਦਗੀ ਕਰਨੀ ਹੈ, ਕੁਛ ਉਹਦੇ ਕਰਮ ਬੜੇ ਵਧੀਆ ਸੀ, ਸਮਝਦਾ ਬਹੁਤ ਛੇਤੀ ਸੀ ਉਹ ਗੱਲ ਨੂੰ। ਅਤੇ ਅਗਲੇ ਸਾਲ ਜਦੋਂ ਮੈਂ ਗਿਆ ਤਾਂ ਉਸ ਬੰਦੇ ਨੇ ਆਪਣਾ ਕਰਮ ਬਦਲਿਆ ਹੋਇਆ ਅਤੇ ਦਾੜੀ ਕੇਸ ਰੱਖੇ ਹੋਏ। ਆਪਾਂ ਨੂੰ ਇਹ ਨਹੀਂ ਕਿਹਾ ਵੀ ਤੂੰ ਕਰਮ ਛੱਡ ਦੇ ਜਾਂ, ਮੈਂ ਕਿਹਾ ਵੀ ਆਪੀ ਇਹ ਤਾਂ ਗੁਰੂ ਜਾਣੇ ਪਰਮਾਤਮਾ ਜਾਣੇ, ਆਪਾਂ ਤਾਂ ਇਹ 'ਚ ਕੁਛ ਨਹੀਂ, ਰੋਲ ਨਹੀਂ ਸਾਡਾ ਕੋਈ ਹੁੰਦਾ। ਇਸ ਲਈ ਉਸ ਦਾ ਕਰਮ ਜਿਹੜਾ ਸੀ ਪਰਮਾਤਮਾ ਨੇ ਉਸ ਨੂੰ ਆਪੇ ਅੰਦਰੋਂ ਕੋਈ ਫੁਰਨਾ ਦਿੱਤਾ ਅਤੇ ਉਹ ਟੈਕਸੀ ਚਲਾਉਣ ਲੱਗ ਗਿਆ। ਅਤੇ ਨਾਲ ਉਹਨੇ ਕਰਮ ਜਦੋਂ ਬਦਲਿਆ ਤਾਂ ਉਹਨੇ ਕੇਸ ਦਾੜੀ ਵੀ ਰੱਖ ਲਏ ਅਤੇ ਨਾਮ ਜਪਦਾ ਸੀ ਅਤੇ ਬਾਣੀ ਪੜ੍ਹਨ ਲੱਗ ਗਿਆ ਅਤੇ ਜੀਵਨ ਬਦਲ ਗਿਆ ਉਹਦਾ। ਉਹ ਕਹਿੰਦਾ ਵੀ ਮੈਂ ਤਾਂ ਇੰਨੀ ਕਿਰਪਾ ਹੋ ਗਈ ਵੀ ਜਦੋਂ ਮੈਂ ਟੈਕਸੀ 'ਚ ਵਿਹਲਾ ਬੈਠਾ ਹੁਣ, ਅਸੀਂ ਉਡੀਕ ਕਰਦੇ ਹਾਂ ਸਵਾਰੀ ਦੀ, ਉਦੋਂ ਕਹਿੰਦਾ ਮੈਂ ਨਾਮ ਜਪੀ ਜਾਂਦਾ। ਮੈਂ ਕਿਹਾ ਵੀ ਬੜੀ ਕਿਰਪਾ ਹੋ ਗਈ ਤੇਰੇ 'ਤੇ। ਚਲੋ ਅੱਜ ਉਹ ਜਰਮਨ ਦੇ ਵਿੱਚ ਪ੍ਰਚਾਰਕ ਹੈ, ਭਾਈ ਕਰਮਜੀਤ ਸਿੰਘ ਜੀ ਉਹਦਾ ਨਾਮ, ਮੇਜਰ। ਅੱਜ ਜਰਮਨੀ ਦੇ ਵਿੱਚ ਆ ਗੁਰਬਾਣੀ ਦਾ ਪ੍ਰਚਾਰ ਕਰਦਾ। ਦੇਖੋ ਇਹ ਗੁਰੂ ਕਿਰਪਾ ਕਰ ਦੇਵੇ, ਕਿਤੇ ਅਸੀਂ ਬਚਨ ਮੰਨ ਲਈਏ ਤਾਂ ਸਾਡਾ ਜੀਵਨ ਬਦਲ ਸਕਦਾ ਹੈ। ਪਰ ਜੇ ਅਸੀਂ ਕਹਿ ਦਈਏ ਵੀ ਮੇਰੇ ਭਾਗਾਂ 'ਚ ਕਿੱਥੇ ਜੀ, ਸਾਧਨਾ ਜੀ ਨੇ ਸਾਧੂ ਦਾ ਬਚਨ ਮੰਨਿਆ, ਬਚਨ ਮੰਨ ਕੇ ਪਰਮਾਤਮਾ ਦੀ ਬੰਦਗੀ ਕੀਤੀ, ਕਰਮ ਬਦਲਿਆ ਉਹਨਾਂ ਦਾ। ਇਸ ਤਰ੍ਹਾਂ ਉਹ ਬੰਦਗੀ ਕਰਦੇ ਕਰਦੇ ਪਰਮਾਤਮਾ ਨਾਲ ਉਹਨਾਂ ਦੀ ਪ੍ਰੇਮ ਪੈ ਗਿਆ, ਲਿਵ ਜੁੜ ਗਈ। ਅਤੇ ਇਸ ਕਰਕੇ ਇੱਕ ਸਮਾਂ ਆਇਆ ਵੀ ਉਹਨਾਂ 'ਤੇ ਕੋਈ ਐਸੀ ਵਿਪਤਾ ਪਈ ਜੋ ਕਿ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਉਹ ਜਾ ਰਹੇ ਸੀ ਇੱਕ ਦਿਨ, ਅਤੇ ਬੰਦਗੀ ਬਹੁਤ ਕਰਦੇ ਸੀ, ਜਿਹੜਾ ਪਰਮੇਸ਼ੁਰ ਸੀ ਉਹਦੇ ਬਿਲਕੁਲ ਚਰਨਾਂ ਨਾਲ ਹਰ ਵੇਲੇ ਜੁੜੇ ਰਹਿੰਦੇ ਸੀ, ਪ੍ਰਤੱਖ ਰੂਪ 'ਚ ਸਨਮੁੱਖ ਨਹੀਂ ਅਜੇ ਹੋਏ ਸੀਗੇ, ਪਰ ਇੰਨਾ ਪੂਰਨ ਭਰੋਸਾ ਸੀਗਾ, ਸਿਰਫ ਰੱਤੀ ਭਰ ਵੀ ਸ਼ੰਕਾ ਨਹੀਂ ਸੀ ਵਾਹਿਗੁਰੂ ਜੀ 'ਤੇ। ਉਹ ਕਾਰਨ ਬਣਿਆ ਕਿ ਉਹ ਕਿਸੇ ਰਾਤ ਰਹਿਣਾ ਸੀਗਾ, ਅੱਗੇ ਪੁਰਾਣੇ ਸਮੇਂ ਦੇ ਵਿੱਚ ਕੋਈ ਕਿਸੇ ਗੁਰਮੁਖ ਨੂੰ ਕਿਸੇ ਗੁਰਮੁਖ ਦੇ ਘਰੇ ਠਹਿਰਾ ਦਿੰਦੇ ਸੀਗੇ, ਇਸੇ ਤਰ੍ਹਾਂ ਹੀ ਯਾਤਰੀ ਠਹਿਰ ਜਾਂਦੇ ਸੀਗੇ। ਸਮਾਂ ਐਸਾ ਸੀ, ਵਧੀਆ ਸਮਾਂ ਸੀ। ਉਹ ਕਰਮ ਐਸਾ ਬਣਿਆ ਵੀ ਉਹ ਜਿਹਦੇ ਘਰੇ ਠਹਿਰਿਆ ਉਹ ਜਿਹੜੀ ਬੀਬੀ ਸੀ ਉਹਦਾ ਮਨ ਡੋਲ ਗਿਆ। ਕਾਰਨ ਬਣਨਾ ਸੀ, ਭਰੋਸਾ ਪੂਰਾ ਬਣਨਾ ਸੀ। ਜਦੋਂ ਉਸ ਦਾ ਸਾਧਨਾ ਜੀ 'ਤੇ ਮਨ ਡੋਲ ਗਿਆ, ਉਹਦੇ ਅੰਦਰੋਂ ਫੁਰਨਾ ਬਣਿਆ, ਤਾਂ ਉਸ ਨੇ ਸਾਧਨਾ ਜੀ ਨੂੰ ਆਪਣੀ ਇੱਛਾ ਜ਼ਾਹਰ ਕੀਤੀ। ਸਾਧਨਾ ਜੀ ਕਹਿੰਦੇ ਵੀ ਗੁਰਮੁਖੋ ਵੀ ਮੈਂ ਤੁਹਾਡੇ ਘਰ ਦਾ ਨਮਕ ਖਾਧਾ, ਮੈਂ ਤਾਂ ਤੁਹਾਡੇ ਘਰੇ ਯਾਤਰੂ ਠਹਿਰਿਆ ਹੋਇਆ, ਵੀ ਇਹ ਤੁਹਾਡੇ ਵਾਸਤੇ ਠੀਕ ਨਹੀਂ ਗੱਲ, ਵੀ ਤੁਸੀਂ ਆਪਣੇ ਮਨ ਨੂੰ ਕੰਟਰੋਲ ਕਰੋ, ਰੱਬ ਦਾ ਨਾਮ ਲਵੋ, ਸਿਮਰਨ ਕਰੋ ਅਤੇ ਆਰਾਮ ਕਰੋ। ਪਰੰਤੂ ਉਹ ਜਦੋਂ, ਕਿਉਂਕਿ ਇਹ ਜਿਹੜੇ ਮਤ ਮਾਰ ਦਿੰਦੇ ਨੇ ਪੰਜੇ ਜਿਹੜੇ ਵਿਕਾਰ ਨੇ, ਅੱਜ ਸੰਸਾਰ ਸਾਰੀ ਦੁਨੀਆ 'ਤੇ ਪੰਜਾਂ ਦਾ ਰਾਜ ਚੱਲਦਾ, ਗੁਰਬਾਣੀ ਨੇ ਦੱਸਿਆ ਹੋਇਆ ਸਾਨੂੰ, ਸਗਲ ਸ੍ਰਿਸ਼ਟ ਕੇ ਪੰਜ ਸਿੱਖਦਾਰ। ਇਸ ਕਰਕੇ ਜਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਉਦੋਂ ਕੁਛ ਵੀ ਕਰ ਸਕਦਾ। ਉਹਨੇ ਕਿਹਾ ਵੀ ਨਹੀਂ ਤਾਂ ਮੈਂ ਰੌਲਾ ਪਾਊਂ, ਨਹੀਂ ਤੁਸੀਂ, ਉਹ ਕਹਿੰਦਾ ਵੀ ਦੇਖ ਤੁਸੀਂ ਵੈਸੇ ਬਰੇ ਹੋ, ਤੁਹਾਡੇ ਘਰ ਵਾਲਾ ਹੈ ਸਭ ਕੁਛ, ਤੁਸੀਂ ਮੈਨੂੰ ਅੱਜ ਰਾਤ ਕਟਾਓ ਅਤੇ ਮੈਨੂੰ ਜਾਣ ਦਿਓ ਸਵੇਰੇ। ਉਹਨੇ ਰਾਤ ਨੂੰ ਕੀ ਕੀਤਾ, ਆਪਣੇ ਘਰ ਵਾਲੇ ਨੂੰ ਮਾਰ ਦਿੱਤਾ। ਘਰ ਵਾਲੇ ਨੂੰ ਮਾਰ ਕੇ ਸਾਧਨੇ ਨੂੰ ਕਹਿੰਦੀ ਵੀ ਦੇਖ ਹੁਣ ਮੈਂ ਜਾਂ ਤਾਂ ਤੂੰ ਮੇਰੇ ਨਾਲ ਰਹਿਣਾ ਲੱਗ, ਨਹੀਂ ਤਾਂ ਮੈਂ ਰੌਲਾ ਪਾ ਦੂੰ, ਤੂੰ ਮੇਰੇ ਘਰ ਵਾਲੇ ਨੂੰ ਮਾਰਿਆ, ਹੁਣ ਗਵਾਹ ਕੋਈ ਨਹੀਂ ਉੱਥੇ। ਉਹਨੇ ਜਦੋਂ ਫਿਰ ਨਾ ਮੰਨੇ ਤਾਂ ਸਾਧਨਾ ਜੀ, ਤਾਂ ਉਹਨੇ ਰੌਲਾ ਪਾ ਦਿੱਤਾ ਵੀ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਮਾਰ ਦਿੱਤਾ, ਹੁਣ ਕੌਣ ਉਹਨਾਂ ਦੀ ਗੱਲ ਸੁਣੇ। ਦੱਸਦੇ ਨੇ ਜਦੋਂ ਵੀ ਉਹਨਾਂ ਨੂੰ ਸਜ਼ਾ ਸੁਣਾਉਣ ਲੱਗੇ, ਫਿਰ ਉਹਨਾਂ ਨੇ ਇਹ ਬੇਨਤੀ ਕੀਤੀ ਪਰਮਾਤਮਾ ਅੱਗੇ। ਜਦੋਂ ਵਾਹਿਗੁਰੂ ਅੱਗੇ ਬੇਨਤੀ ਕੀਤੀ, ਫਿਰ ਕੋਈ ਵਿਧੀ ਬਣੀ, ਕੋਈ ਜੁਗਤ ਬਣੀ, ਉਹ ਵਾਹਿਗੁਰੂ ਜਾਣਦਾ ਵੀ ਸਾਧਨਾ ਜੀ ਦਾ ਬਚਾਅ ਹੋ ਗਿਆ। ਮੌਤ ਦੀ ਸਜ਼ਾ ਦਿੱਤੀ ਗਈ ਸੀ ਉਹਨਾਂ ਨੂੰ, ਅਤੇ ਉਹਨਾਂ ਦੀ ਸਜ਼ਾ ਵੀ ਟਲ ਗਈ, ਮੌਤ ਵੀ ਨਹੀਂ ਹੋਈ, ਅਤੇ ਉਹਨਾਂ ਦੀ ਰੱਖਿਆ ਵੀ ਪਰਮਾਤਮਾ ਨੇ ਕੀਤੀ। ਫਿਰ ਉੱਥੇ ਸਾਧਨਾ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਨੌਵੇਂ ਪਾਤਸ਼ਾਹ ਨੇ ਉਹ ਬਾਣੀ ਦਰਜ ਕੀਤੀ ਹੈ ਜਿਹੜੀ ਪਰਮਾਤਮਾ ਦੇ ਸਨਮੁੱਖ ਹੋ ਕੇ ਲਿਖੀ ਗਈ ਹੈ। ਸਾਧਨਾ ਜੀ ਨੇ ਫਿਰ ਉੱਥੇ ਜਿਹੜੀ ਸ਼ਬਦ ਆਉਂਦਾ ਇਹਦੇ ਵਿੱਚ, ਉਹ ਕਹਿੰਦੇ ਨੇ, ਕਹਿੰਦੇ ਨਿਰਪ ਕੰਨਿਆ ਕੇ ਕਾਰਨੇ ਇੱਕ ਭਿਆ ਭੇਖ ਧਾਰੀ, ਕਾਮਾਰਥੀ ਸਵਾਰਥੀ ਬਾਕੀ ਪੈਜ ਸਵਾਰੀ। ਕਹਿੰਦੇ ਵਾਹਿਗੁਰੂ ਇਹ ਸਾਖੀ ਹੈ ਪ੍ਰਾਣੀ, ਉਹਦੀ ਉਦਾਹਰਣ ਦੇ ਕੇ ਸਾਨੂੰ ਸਮਝਾ ਰਹੇ ਨੇ। ਕਹਿੰਦੇ ਵੀ ਇੱਕ ਰਾਜੇ ਦੀ ਲੜਕੀ ਸੀ, ਉਹ ਵਿਸ਼ਨੂੰ ਦੀ ਭਗਤ ਸੀ। ਉਹਦੇ ਮਨ ਦਾ ਇਹ ਪੁਰਨਾ ਬਣ ਗਿਆ ਵੀ ਜੇ ਵਿਸ਼ਨੂੰ ਜੀ ਮੇਰੇ ਨਾਲ ਵਿਆਹ ਕਰਾਉਣਗੇ ਤਾਂ ਮੈਂ ਕਰਾਉਣਾ ਨਹੀਂ, ਮੈਂ ਵਿਆਹ ਹੀ ਨਹੀਂ ਕਰਾਉਣਾ। ਮਾਂ ਪਿਓ ਨੂੰ ਫਿਕਰ ਹੁੰਦਾ ਵੀ ਬੱਚਾ ਕਿਉਂ ਨਾ ਕਿਵੇਂ ਵਿਆਹ ਕਰਾਵੇ, ਸਾਡੀ ਜ਼ਿੰਮੇਵਾਰੀ, ਰਾਜੇ ਦੇ ਫਿਕਰ ਸੀ। ਕਾਰਨ ਇਹ ਬਣਿਆ, ਇੱਕ ਮਹਿਲਾਂ ਦੇ ਵਿੱਚ ਰਾਜਗਿਰੀ ਦਾ ਕੰਮ ਕਰਦਾ ਸੀਗਾ, ਮਿਸਤਰੀ ਦਾ ਕੰਮ ਕਰਦਾ ਸੀ। ਉਹਦਾ ਨੌਜਵਾਨ ਬੱਚਾ ਇੱਕ ਦਿਨ ਕਰਮ 'ਤੇ ਨਾਲ ਗਿਆ ਅਤੇ ਉਹਨੇ ਰਾਜੇ ਦੀ ਪੁੱਤਰੀ ਨੂੰ ਜਦੋਂ ਦੇਖਿਆ, ਉਹਦੇ ਮਨ ਦੇ ਵਿੱਚ ਪੁਰਨਾ ਬਣਿਆ ਵੀ ਮੈਂ ਇਹਦੇ ਨਾਲ ਵਿਆਹ ਕਰਾਵਾਂ। ਉਹਦੇ ਪਿਤਾ ਨੇ ਕਿਹਾ, ਪੁੱਤ ਵੀ ਗੱਲ ਇਹ ਆ, ਵੇਖ ਤੈਨੂੰ ਰਾਜਾ ਸਜ਼ਾ ਦਊਗਾ, ਮੌਤ ਦੀ ਸਜ਼ਾ ਦੇ ਸਕਦਾ ਰਾਜਾ, ਇਹ ਕਰਮ ਤੂੰ ਨਾ ਕਰ, ਬਾਕੀ ਇਹ ਬੱਚੀ ਨੇ ਪ੍ਰਣ ਕੀਤਾ ਹੋਇਆ ਵੀ ਮੈਂ ਵਿਸ਼ਨੂੰ ਨਾਲ ਹੀ ਵਿਆਹ ਕਰਾਉਣਾ। ਉਹਦਾ ਫੁਰਨਾ ਸੀ, ਉਹਨੇ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਜਾ ਕੇ ਰਾਜੇ ਦੇ ਮਹਿਲਾਂ 'ਚ ਪ੍ਰਵੇਸ਼ ਕਰ ਗਿਆ। ਉਹਨੇ ਉਸ ਤਰ੍ਹਾਂ ਜਿਵੇਂ ਆਪਾਂ ਭੇਖ ਬਣਾ ਲੈਂਦੇ ਹਾਂ ਬਾਹਰੋਂ, ਇਸ ਤਰ੍ਹਾਂ ਉਹਨੇ ਭੇਖ ਬਣਾਇਆ, ਰਾਜੇ ਦੇ ਘਰੇ ਚਲਿਆ ਗਿਆ। ਜਾ ਕੇ ਕਹਿਣ ਲੱਗਿਆ, ਜੀ ਮੈਂ ਵਿਸ਼ਨੂੰ ਅਵਤਾਰ ਹਾਂ, ਵੀ ਮੈਨੂੰ ਆ ਤੁਹਾਡੀ ਲੜਕੀ ਦੀ ਜਿਹੜੀ ਇਹਨੇ ਭਗਤੀ ਕਰਦੀ ਹੈ ਮੇਰੀ, ਅਤੇ ਮੈਂ ਇਸ ਕਰਕੇ ਆਇਆ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ। ਰਾਜੇ ਨੇ ਕਿਹਾ, ਚਲੋ ਠੀਕ ਹੈ, ਬਹੁਤ ਵਧੀਆ, ਸ਼ਾਦੀ ਤਾਂ ਹੋਊ ਕਮ ਸੇ ਕਮ, ਰਾਜਿਆਂ ਕੋਲ ਕਿਹੜਾ ਘੱਟ ਹੁੰਦਾ। ਉਹਨੇ ਸਮਝ ਲਿਆ ਵੀ ਇਹ ਵਾਕਿਆ ਵਿਸ਼ਨੂੰ ਹੋਊਗਾ, ਉਹਦਾ ਕੋਈ ਅਵਤਾਰ ਪ੍ਰਗਟ ਹੋ ਗਿਆ। ਇਸ ਕਰਕੇ ਉਹਨੇ ਆਪਣੀ ਲੜਕੀ ਦੀ ਸ਼ਾਦੀ ਕਰ ਦਿੱਤੀ, ਲੜਕੀ ਵੀ ਮੰਨ ਗਈ। ਹੁਣ ਰਾਜੇ ਨੂੰ ਇਹ ਹੋ ਗਿਆ ਵੀ ਇਹ ਬੜਾ ਵੱਡਾ ਭਗਤ ਹੈ, ਵੀ ਆਪਾਂ ਨੂੰ ਕਿਸੇ ਦੂਜੇ 'ਤੇ ਆਸ ਹੁੰਦੀ ਆ। ਰਾਜੇ ਨੂੰ ਉਹਦੇ 'ਤੇ ਟੇਕ ਸੀ ਵੀ ਇਹ ਬੜਾ ਭਗਤ ਹੈ, ਵਿਸ਼ਨੂੰ ਆ ਜੀ, ਵਿਸ਼ਨੂੰ ਅਵਤਾਰ ਹੈ, ਮੇਰੀ ਰੱਖਿਆ ਕਰੂਗਾ। ਇੱਕ ਸਮਾਂ ਐਸਾ ਬਣਿਆ ਕਿ ਦੂਜੇ ਦੇਸ਼ ਦੇ ਰਾਜੇ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ। ਜਦੋਂ ਰਾਜੇ ਨੂੰ ਪਤਾ ਲੱਗਿਆ, ਉਹਨੇ ਉਹਨੂੰ ਜਿਹੜਾ ਭੇਖਧਾਰੀ ਸੀਗਾ, ਜਿਹਨੂੰ ਇੱਥੇ ਕਿਹਾ ਨਿਰਪਕੰਨਿਆ, ਕਿ ਕਾਰਨ ਇੱਕ ਭਿਆ ਭੇਖਧਾਰੀ, ਕਹਿੰਦੇ ਵੀ ਉਹਨੂੰ ਫਿਰ ਬੇਨਤੀ ਕੀਤੀ ਰਾਜੇ ਨੇ ਵੀ ਤੂੰ ਦੇਖ ਵਿਸ਼ਨੂੰ ਅਵਤਾਰ ਹੈ, ਮੇਰੀ ਰੱਖਿਆ ਕਰ, ਵੀ ਉਹ ਰਾਜਾ ਮੇਰੇ 'ਤੇ ਚੜ੍ਹ ਕੇ ਆ ਰਿਹਾ, ਵੀ ਤੂੰ ਨਾ ਰੱਖਿਆ ਕੀਤੀ ਤਾਂ ਫਿਰ ਮੁਸ਼ਕਿਲ ਹੋ ਜੂ ਆਪਣੇ ਵਾਸਤੇ। ਹੁਣ ਉਹਨੂੰ ਵਿਪਤਾ ਖੜੀ ਹੋ ਗਈ। ਜਦੋਂ ਉਹਨੂੰ ਵਿਪਤਾ ਪਈ ਤਾਂ ਉਹਨੇ ਪਰਮਾਤਮਾ ਅੱਗੇ ਬੇਨਤੀ ਕੀਤੀ ਵੀ ਮੈਂ ਤਾਂ ਭੇਖ ਕੀਤਾ ਸੀ, ਵੀ ਹੁਣ ਤੁਸੀਂ ਮੇਰੀ ਪੱਤ ਰੱਖੋ। ਜਦੋਂ ਉਹਨੇ ਬੇਨਤੀ ਕੀਤੀ, ਕਾਰਨ ਬਣਿਆ ਕਿ ਰਾਜੇ ਦੀ ਪੱਤ, ਉਹਦੀ ਪੱਤ ਰਹਿ ਗਈ, ਇਸ ਕਰਕੇ ਫੌਜਾਂ ਪਿੱਛੇ ਮੁੜ ਗਈਆਂ, ਲੜਾਈ ਝਗੜਾ ਕਿਸੇ ਕਾਰਨ ਕਰਕੇ ਸੰਧੀ ਹੋ ਗਈ, ਖਤਮ ਹੋ ਗਿਆ, ਅਤੇ ਉਹਦਾ ਪਰਦਾ ਢੱਕਿਆ ਰਹਿ ਗਿਆ। ਇਸ ਕਰਕੇ ਉਹਦੀ ਬੇਨਤੀ ਨੂੰ ਪਰਮਾਤਮਾ ਨੇ ਪ੍ਰਮਾਣ ਕੀਤਾ, ਕਿਉਂਕਿ ਪਰਮਾਤਮਾ ਐਸੋ ਹੈ। ਮਹਾਰਾਜ ਗੁਰਬਾਣੀ 'ਚ ਦੱਸਦੇ ਨੇ ਵੀ ਜਿਹੜਾ ਉਹਦੀ ਸ਼ਰਨ 'ਚ ਆ ਜਾਂਦਾ ਉਹਦੀ ਰੱਖਦਾ, ਜੋ ਸ਼ਰਨ ਆਵੇ ਤਾਂ ਸਕੰਠ ਲਾਵੇ। ਇਹ ਬਿਰਧ ਸੁਆਮੀ ਸੰਦਾ, ਸੁਭਾਅ ਆ ਵਾਹਿਗੁਰੂ ਜੀ ਦਾ, ਕਿਹੋ ਜਿਹਾ ਮਰਜ਼ੀ ਕੋਈ ਜੀਵ ਹੋਵੇ, ਜਦੋਂ ਗੁਰੂ ਦੀ ਸ਼ਰਨ 'ਚ ਆ ਜਾਂਦਾ ਗੁਰੂ ਗਾਣਾ ਲਾ ਲੈਂਦਾ। ਉਹਦੀ ਉਦਾਹਰਨ ਦੇ ਕੇ ਫਿਰ ਸਧਨਾ ਜੀ ਬੇਨਤੀ ਕਰਦੇ ਆ, ਕਹਿੰਦੇ ਹੇ ਵਾਹਿਗੁਰੂ, ਹੇ ਪਰਮਾਤਮਾ, ਵੀ ਜਿਹੜਾ ਬੰਦਾ ਇੱਕ ਭੇਖਧਾਰੀ ਸੀ, ਤੂੰ ਉਹਦੀ ਰੱਖ ਸਕਦਾ, ਵੀ ਮੈਂ ਤਾਂ ਤੇਰਾ ਭਗਤ ਹਾਂ, ਕਾਮਾਰਥੀ ਸਵਾਰਥੀ ਬਾਕੀ ਪੈਜ ਸਵਾਰੀ, ਤੂੰ ਉਹਦੀ ਪੈਜ ਰੱਖ ਸਕਦਾ, ਮੈਂ ਤਾਂ ਤੇਰੀ ਭਗਤੀ ਕਰਦਾ, ਮੇਰੀ ਵੀ ਪੱਤ ਰੱਖ, ਇੱਥੇ ਮੇਰਾ ਤੂੰ ਹੀ ਆ, ਹੋਰ ਕੋਈ ਨਹੀਂ ਹੈ, ਤੈਨੂੰ ਪਤਾ ਵੀ ਮੈਂ ਇਹ ਕੰਮ ਨਹੀਂ ਕੀਤਾ। ਫਿਰ ਪਰਮਾਤਮਾ ਨੂੰ ਆਪਦੇ ਭਗਤ ਦੀ ਪੈਜ ਰੱਖਣੀ ਪਈ, ਸਧਨਾ ਜੀ ਦੀ ਪੈਜ ਰੱਖੀ, ਅਤੇ ਇਸ ਕਰਕੇ ਉਹ ਫਿਰ ਸਾਨੂੰ ਕਈ ਉਦਾਹਰਨਾਂ ਦਿੰਦੇ ਨੇ ਗੁਰਬਾਣੀ 'ਚ ਵੀ ਇਹ ਕਾਰਨ ਹੈ, ਤੁਸੀਂ ਪਰਮਾਤਮਾ 'ਤੇ ਭਰੋਸਾ ਬਣਾਵੋ, ਪਰਮਾਤਮਾ ਜੇ ਮੇਰੀ ਪੈਜ ਰੱਖ ਸਕਦਾ ਤੁਹਾਡੀ ਵੀ ਰੱਖ ਸਕਦਾ। ਕਹਿੰਦੇ ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੇ, ਕਹਿੰਦੇ ਤੂੰ ਇੰਨਾ ਸਮਰੱਥ ਹੈ, ਕਰਮ ਦੇਣ ਵਾਲਾ ਹੀ ਤੂੰ ਹੈ, ਜੇ ਇਹ ਕਰਮ ਹੀ ਨਾ ਖਤਮ ਹੋਣ ਤੈਨੂੰ ਫਿਰ ਜਗਤ ਗੁਰੂ ਕੌਣ ਕਹੂਗਾ, ਤੈਨੂੰ ਜਗਤ ਦਾ ਪ੍ਰਤਪਾਲਕ ਕੌਣ ਕਹੂਗਾ। ਕਹਿੰਦੇ ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੇ, ਜੇ ਮੇਰੇ ਜਿਹੜੇ ਪਿਛਲੇ ਕਰਮ ਹੈ ਉਹਨਾਂ ਦੀ ਸਜ਼ਾ ਮਿਲ ਰਹੀ ਹੈ ਤਾਂ ਮੇਰੇ ਉਹ ਕਰਮ ਨਹੀਂ ਖਤਮ ਕਰ ਸਕਦਾ ਤੂੰ, ਜੇ ਮੈਨੂੰ ਤੂੰ ਆਪਣੇ ਨਾਲ ਜੋੜ ਸਕਦਾ, ਉੱਥੋਂ ਕੱਢ ਸਕਦਾ ਉਸ ਕਰਮ ਦੇ ਵਿੱਚੋਂ, ਤਾਂ ਮੇਰੇ ਪਿਛਲੇ ਗੁਨਾਹ ਵੀ ਤੂੰ ਬਖਸ਼ ਸਕਦਾ। ਜਿਹੜਾ ਸ਼ਰਨ 'ਚ ਆ ਜਾਂਦਾ ਉਹਦੇ ਗੁਨਾਹਾਂ ਨੂੰ ਵੀ ਬਖਸ਼ ਦਿੰਦਾ। ਇਸ ਲਈ ਉੱਥੇ ਬੇਨਤੀ ਦੇ ਰੂਪ 'ਚ ਫਿਰ ਸਾਨੂੰ ਦੱਸਦੇ ਨੇ ਵੀ ਕਿਵੇਂ ਅਸੀਂ ਵੀ ਬੇਨਤੀ ਕਰਨੀ ਉਸ ਪਰਮਾਤਮਾ ਅੱਗੇ ਹਰ ਵੇਲੇ। ਕਹਿੰਦੇ ਸਿੰਘ ਸਰਨ ਕੱਤ ਜਾਈਏ ਜੋ ਜੁੰਬਕ ਬਰਾਸਾ ਗਰਾਸਾ, ਕਹਿੰਦੇ ਜਦੋਂ ਸਿੰਘ ਦੀ ਸ਼ੇਰ ਦੀ ਸ਼ਰਨ ਚਲਿਆ ਜਾਵੇ ਕੋਈ, ਜੇ ਉਹਨੂੰ ਗਿੱਦੜ ਵੱਢ ਜਾਵੇ ਫਿਰ ਸ਼ੇਰ ਦੀ ਸ਼ਰਨ ਜਾਣ ਦਾ ਕੀ ਫਾਇਦਾ। ਕਹਿੰਦੇ ਤੂੰ ਸਾਰਿਆਂ ਦਾ ਮਾਲਕ ਸਭ ਤੋਂ ਵੱਡਾ ਹੈ, ਮੈਂ ਤੇਰੀ ਸ਼ਰਨ 'ਚ ਆਇਆ, ਵੀ ਆਹ ਜਿਹੜਾ ਸੰਸਾਰ ਦੇ ਜੀਵ ਨੇ, ਇਹ ਸੰਸਾਰ ਦੇ ਰਾਜੇ ਨੇ, ਮੈਨੂੰ ਸਜ਼ਾ ਦੇਣੀ ਚਾਹੁੰਦੇ ਨੇ, ਜੇ ਇਹਨਾਂ ਨੇ ਸਜ਼ਾ ਦੇ ਦਿੱਤੀ ਫਿਰ ਤੇਰੀ ਸ਼ਰਨ 'ਚ ਆਉਣ ਦਾ ਕੀ ਫਾਇਦਾ। ਦੇਖੋ ਕਿੰਨਾ ਪ੍ਰੇਮ ਹੋਊਗਾ ਪਰਮਾਤਮਾ ਨਾਲ ਭਗਤਾਂ ਦਾ। ਕਹਿੰਦੇ ਸਿੰਘ ਸ਼ਰਨ ਕੱਤ ਜਾਈਏ ਜੋ ਚੁੰਬਕ ਗਰਾਸਾ, ਜੇ ਕਹਿੰਦੇ ਸ਼ੇਰ ਦੀ ਸ਼ਰਨ 'ਚ ਜਾਣ ਨਾਲ ਕਿਸੇ ਨੂੰ ਗਿੱਦੜੀ ਵੱਢ ਜਾਵੇ ਫਿਰ ਉਹ ਸ਼ੇਰ ਕਾਹਦਾ ਹੋ ਰਿਹਾ। ਇਸ ਲਈ ਤੂੰ ਪਰਮਾਤਮਾ, ਤੂੰ ਜਗਤ ਗੁਰੂ ਹੈ, ਤੂੰ ਸਭ ਦੀ ਪੈਜ ਰੱਖਦਾ, ਬਾਕੀ ਭਗਤਾਂ ਦੀ ਵੀ ਰੱਖੀ ਹੈ, ਤੂੰ ਅੱਜ ਮੇਰੀ ਵੀ ਪੈਜ ਰੱਖ। ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਪੁਣ ਕਾਮਨਾ ਆਵੇ। ਜਿਹੜਾ ਪਪੀਹਾ ਹੈ ਉਹਦੀ ਉਦਾਹਰਣ ਦੇ ਰਹੇ ਨੇ। ਪਪੀਹਾ ਇੱਕ ਬੂੰਦ ਉਹਦੀ ਪਿਆਸ ਬੁਝਦੀ ਹੈ ਜਦੋਂ ਬਾਰਿਸ਼ ਹੁੰਦੀ ਹੈ, ਇੱਕ ਸਵੰਤੀ ਬੂੰਦ ਉਹਦੇ ਮੁੱਖ 'ਚ ਪੈਂਦੀ ਹੈ, ਉਹਦੇ ਨਾਲ ਹੀ ਉਹਦੀ ਪਿਆਸ ਬੁਝਦੀ ਹੈ। ਉਹ ਪੁਕਾਰਦਾ ਰਹਿੰਦਾ ਜਦੋਂ ਉਹਨੂੰ ਪਿਆਸ ਲੱਗਦੀ ਹੈ ਪਰਮੇਸ਼ਰ ਨੂੰ ਪੁਕਾਰਦਾ, ਉਹਨੂੰ ਪਪੀਹਾ ਕਿਹਾ ਗਿਆ, ਚਾਤਰਕ ਵੀ ਕਿਹਾ ਗਿਆ। ਕਹਿੰਦੇ ਇੱਕ ਬੂੰਦ ਦੀ ਖਾਤਰ ਉਹ ਪਰਮਾਤਮਾ ਅੱਗੇ ਅਰਦਾਸ ਕਰਦਾ, ਬੇਨਤੀ ਕਰਦਾ, ਤੇ ਪਰਮਾਤਮਾ ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ, ਫਿਰ ਮੀਂਹ ਪੈਂਦਾ ਤੇ ਉਹਦੇ ਮੁੱਖ 'ਚ ਬੂੰਦ ਪੈਂਦੀ ਹੈ ਤੇ ਉਹਦਾ ਜੀਵਨ ਜਿੰਨਾ ਚਿਰ ਪਰਮਾਤਮਾ ਹੈ ਉਨਾ ਚਿਰ ਰਹਿੰਦਾ ਉਹਦਾ ਜੀਵਨ, ਜਿੰਨਾ ਸਮਾਂ ਹੁੰਦਾ। ਕਹਿੰਦੇ ਜੇ ਉਹਦਾ ਤੁਹਾਨੂੰ ਆਵਾਜ਼ਾਂ ਮਾਰਦੇ ਮਾਰਦੇ ਬੂੰਦ ਨਾ ਮੁੱਖ 'ਚ ਪਾਵੇਂ, ਤੂੰ ਮਗਰੋਂ ਉਹਨੂੰ ਸਾਗਰ ਸਮੁੰਦਰ ਦੇ ਦੇਵੇਂ ਪਾਣੀ ਦਾ। ਕਹਿੰਦੇ ਪ੍ਰਾਣ ਗਏ ਸਾਗਰ ਮਿਲੇ ਹੁਣ ਕਾਮਨਾ ਆਵੇ, ਫੇਰ ਕੀ ਫਾਇਦਾ। ਉਹਨੇ ਤੈਨੂੰ ਆਵਾਜ਼ਾਂ ਦਿੱਤੀਆਂ, ਉਹਦੀ ਜਾਨ ਜਾ ਰਹੀ ਹੈ ਮੁੱਖ 'ਚ ਪਾਣੀ, ਇਸ ਕਰਕੇ ਜੇ ਮਗਰੋਂ ਸਾਗਰ ਦੇਣਾ ਤਾਂ ਫਿਰ ਫਾਇਦਾ ਕੀ। ਜੇ ਅੱਜ ਮੇਰੀ ਪਤਨੀ ਤੂੰ ਰੱਖ ਸਕਦਾ ਫਿਰ ਕਦੋਂ ਰੱਖੇਗਾ। ਇਹ ਦੇਖੋ ਕਿੰਨੀਆਂ ਵਧੀਆ ਉਦਾਹਰਨਾਂ ਦੇ ਰਹੇ ਨੇ ਸਾਨੂੰ। ਕਹਿੰਦੇ ਪ੍ਰਾਣ ਜੋ ਥੱਕੇ ਥਿਰ ਨਹੀਂ ਕੈਸੇ ਬਰਮਾਵੋ, ਬੂਡ ਮੂਹੇ ਨੌਕਾ ਮਿਲੇ ਕੋ ਕਹਾਂ ਚੜਾਵੋ। ਕਹਿੰਦੇ ਹੁਣ ਮੈਂ ਥੱਕ ਗਿਆ ਤੇਰੇ ਅੱਗੇ ਬੇਨਤੀਆਂ ਕਰਕੇ, ਹੁਣ ਤੂੰ ਮੇਰੀ ਪੱਤ ਰੱਖ, ਤੂੰ ਮੈਨੂੰ ਡੁੱਬਦੇ ਨੂੰ ਬਚਾ ਸਕਦਾ, ਮੈਂ ਡੁੱਬ ਰਿਹਾ, ਮੇਰੇ ਪ੍ਰਾਣ ਵੀ ਥੱਕ ਗਏ ਨੇ, ਮੇਰਾ ਆਸਰਾ ਵੀ ਕੋਈ ਰਿਹਾ ਨਹੀਂ ਗਾ। ਪ੍ਰਾਣ ਜੋ ਥੱਕ ਹੈ ਥਿਰ ਨਹੀਂ ਕੈਸੇ ਬਰਮਾਵੂ, ਮੈਨੂੰ ਕਿਵੇਂ ਧੀਰਜ ਮਿਲੇ ਜੇ ਤੂੰ ਹੁਣ ਮੇਰੀ ਰੱਖਿਆ ਨਹੀਂ ਕਰੇਗਾ। ਇਹਨਾਂ ਦੁਨੀਆਂ ਦੇ ਲੋਕਾਂ ਨੂੰ ਕਿਵੇਂ ਪਤਾ ਲੱਗੂ ਮੈਂ ਗਲਤ ਨਹੀਂ ਹੈ, ਮੈਂ ਸਹੀ ਹਾਂ। ਜੇ ਕਹਿੰਦੇ ਬੂਡ ਮੂਹੇ ਨੌਕਾ ਮਿਲੇ ਕੋ ਕਹਾਂ ਚੜਾਵੂ, ਕਹਿੰਦੇ ਜੇ ਕੋਈ ਬੰਦਾ ਸਮੁੰਦਰ 'ਚ ਜਾਂ ਪਾਣੀ 'ਚ ਡੁੱਬ ਜਾਵੇ, ਉਸ ਤੋਂ ਬਾਅਦ 'ਚ ਉਹਨੂੰ ਬੇੜੀ ਮਿਲੇ ਕੀ ਫਾਇਦਾ। ਜੇ ਤੂੰ ਬਾਅਦ ਦੇ ਵਿੱਚ ਮੈਨੂੰ ਮਿਲਣਾ, ਮਰਨ ਤੋਂ ਬਾਅਦ ਮਿਲਣਾ, ਜੇ ਮੇਰੀ ਇਸੇ ਤਰ੍ਹਾਂ ਹੀ ਪੱਤ ਰੋਲ ਕੇ ਮਿਲਣਾ ਤੇ ਫਿਰ ਮਿਲਣ ਦਾ ਵੀ ਕੀ ਫਾਇਦਾ। ਪ੍ਰੇਮ 'ਚ ਉਹਨਾਂ ਨੂੰ ਬੇਨਤੀਆਂ ਕਰ ਰਿਹਾ ਪਰਮਾਤਮਾ ਨੂੰ, ਬੂਡ ਮੂਹੇ ਨੌਕਾ ਮਿਲੇ ਕੋ ਕਹਾਂ ਚੜਾਵੇ, ਤੇ ਕਹਿੰਦੇ ਕਿਵੇਂ ਫਿਰ ਕੀ ਫਾਇਦਾ ਜੇ ਪਾਣੀ 'ਚ ਡੁੱਬ ਕੇ ਕੋਈ ਮਰ ਗਿਆ, ਬਾਅਦ 'ਚ ਉਹਨੂੰ ਬੇੜੀ ਮਿਲ ਜਾਵੇ। ਫਿਰ ਬੇਨਤੀ ਕਰਦਿਆਂ ਹੋਇਆਂ ਆਤਮ ਸਮਰਪਣ ਦੀ ਸਾਨੂੰ ਭਾਵਨਾ ਸਿਖਾਉਂਦੇ ਨੇ ਵੀ ਕਿਵੇਂ ਆਤਮ ਸਮਰਪਣ ਕਰਨਾ ਉਹਦੇ ਅੱਗੇ। ਕਹਿੰਦੇ ਮੈਂ ਨਹੀਂ ਕੁਛ ਹਾਂ ਨਹੀਂ, ਕੁਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਕਹਿੰਦੇ ਨਾ ਮੇਰਾ ਕੋਈ ਜ਼ੋਰ ਹੈ, ਕਿਉਂਕਿ ਮੈਂ ਹੈ ਨਹੀਂ, ਤੂੰ ਹੀ ਹੈ ਸਭ ਕੁਛ, ਕੁਛ ਹੋ ਨਹੀਂ ਇੱਥੇ ਮੇਰਾ ਕੋਈ ਦੂਜਾ ਵੀ ਸਾਥੀ ਵੀ ਨਹੀਂ, ਕਿਛ ਆਹੇ ਨਾ ਮੋਰਾ, ਇਸ ਸੰਸਾਰ 'ਚ ਮੇਰਾ ਕੁਛ ਵੀ ਨਹੀਂ ਹੈ, ਸਭ ਕੁਛ ਤੂੰ ਹੀ ਆ, ਤੂੰ ਹੀ ਆ ਮੇਰੇ ਪਿਆਰੇ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਕਹਿੰਦੇ ਮੇਰੀ ਆਪਤ ਰੱਖ, ਮੈਂ ਤੇਰਾ ਸਦਨਾ ਜਨ ਤੋਰਾ। ਇਸ ਕਰਕੇ ਸਦਨਾ ਜੀ ਨੇ ਬੇਨਤੀ ਕੀਤੀ, ਫਿਰ ਪਰਮਾਤਮਾ ਜੀ ਨੇ ਸਦਨਾ ਜੀ ਦੀ ਪੱਤ ਰੱਖੀ। ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਭਾਈ ਗੁਰਦਾਸ ਜੀ, ਧੰਨਾ ਜੀ ਤੋਂ ਬਾਅਦ ਸਦਨਾ ਜੀ, ਉਹਨਾਂ ਦਾ ਜ਼ਿਕਰ ਕਰਦੇ ਨੇ ਵੀ ਸਦਨਾ ਜੀ ਨੇ ਕਿਵੇਂ ਉਸ ਪਰਮਾਤਮਾ ਅੱਗੇ ਬੇਨਤੀ ਕਰਦਿਆਂ ਹੋਇਆ ਆਪਣਾ ਜੀਵਨ ਸਫਲ ਕੀਤਾ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਕਿਉਂਕਿ ਇਹਨਾਂ ਭਗਤਾਂ ਦਾ ਜੀਵਨ ਦੇਖ ਕੇ ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ। ਜਿੰਨਾ ਚਿਰ ਸਾਡੇ ਅੰਦਰ ਪ੍ਰੇਮ ਨਹੀਂ ਪੈਦਾ ਹੁੰਦਾ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਉਨਾ ਚਿਰ ਪਰਮਾਤਮਾ ਨਾਲ ਤੁਹਾਡਾ ਮਿਲਾਪ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸੱਚ ਕਹੂੰ ਸੁਣ ਲੇਹੋ ਸਭੈ, ਕਹਿੰਦੇ ਮੈਂ ਸੱਚ ਕਰਕੇ ਸਾਰੇ ਜਗਤ ਨੂੰ ਕਹਿ ਰਿਹਾ, ਸਾਰੇ ਜਣੇ ਸੁਣ ਲਓ ਧਿਆਨ ਨਾਲ। ਮਹਾਰਾਜ ਕਹਿੰਦੇ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪਤ ਪਾਇਓ। ਜਦੋਂ ਸਾਡਾ ਵਾਹਿਗੁਰੂ ਨਾਲ ਪ੍ਰੇਮ ਪਊਗਾ, ਪਰਮੇਸ਼ਰ ਨਾਲ ਪ੍ਰੇਮ ਪਊਗਾ, ਗੁਰੂ ਨਾਲ ਪ੍ਰੇਮ ਪਊਗਾ, ਫਿਰ ਹੀ ਸਾਡਾ ਜੀਵਨ ਸਫਲ ਹੋਣਾ। ਜੇ ਸੰਸਾਰ ਨਾਲ ਸਾਡਾ ਪ੍ਰੇਮ ਹੈ, ਦੁਨੀਆਂ ਨਾਲ ਸਾਡਾ ਪ੍ਰੇਮ ਹੈ, ਇਹ ਪ੍ਰੇਮ ਤੁਹਾਡਾ ਸਫਲ ਨਹੀਂ ਹੋਣਾ। ਇਸ ਕਰਕੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਫਿਰ ਸਾਡੇ ਅੰਦਰ ਇਹਨਾਂ ਭਗਤਾਂ ਦੀ ਬਾਣੀ, ਇਹਨਾਂ ਭਗਤਾਂ ਦੀਆਂ ਕਥਾ ਕਹਾਣੀਆਂ ਸੁਣ ਕੇ ਪ੍ਰੇਮ ਪੈਦਾ ਹੁੰਦਾ। ਇਹ ਭਗਤ ਵੀ ਇੱਕ ਦੂਜੇ ਦੀ ਪ੍ਰੇਮਾ ਭਗਤੀ ਦੇਖ ਕੇ ਲੱਗੇ ਸੀ, ਜਿਹਨੂੰ ਗੁਰਬਾਣੀ 'ਚ ਸੱਚੇ ਪਾਤਸ਼ਾਹ ਦੱਸ ਰਹੇ ਨੇ। ਅੱਗੇ ਜ਼ਿਕਰ ਆਇਆ ਰਵਿਦਾਸ ਜੀ ਦਾ, ਜਨ ਰਵਿਦਾਸ ਚੁਮਾਰ ਹੋਏ ਚੌਂ ਵਰਨਾਂ ਵਿੱਚ ਕਰ ਵਡਿਆਈ। ਕਹਿੰਦੇ ਰਵਿਦਾਸ ਭਗਤ ਜੀ ਜਿਹੜੇ ਹੋਏ ਨੇ ਉਹ ਕੀ ਕਰਮ ਕਰਦੇ ਸੀਗੇ। ਕਹਿੰਦੇ ਉਹਨਾਂ 'ਤੇ ਵੀ ਤੂੰ ਕਿਰਪਾ ਕੀਤੀ, ਉਹਨਾਂ ਨੂੰ ਤੂੰ ਆਪਣੇ ਨਾਲ ਆਪ ਮਿਲਾਇਆ, ਸੰਗਤ ਬਖਸ਼ੀ, ਸੰਗਤ ਦੇ ਵਿੱਚ ਗਏ ਤਾਂ ਉਹਨਾਂ ਨੂੰ ਗੁਰੂ ਦਾ ਮੰਤਰ, ਗੁਰੂ ਦਾ ਸ਼ਬਦ ਮਿਲਿਆ ਅਤੇ ਉਹਨਾਂ ਨੇ ਜਪਿਆ ਅਤੇ ਪਰਮਾਤਮਾ ਨੂੰ ਮਿਲੇ। ਜਿਵੇਂ ਗੁਰਬਾਣੀ 'ਚ ਸੱਚੇ ਪਾਤਸ਼ਾਹ ਦੱਸਦੇ ਨੇ, ਪੰਜਵੇਂ ਗੁਰਦੇਵ ਕਹਿੰਦੇ, ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆੜ ਤਾਪ ਕੋਸ਼ੀ ਪਰੋ ਹੋਇਓ ਲਖੀਣਾ, ਤਨਣਾ ਬੁਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਪਿਓ ਗੁਣੀ ਗਹੀਰਾ। ਕਹਿੰਦੇ ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਹਰੀ ਨੂੰ ਕਿਵੇਂ ਭਗਤ ਰਵਿਦਾਸ ਜੀ ਮਿਲਿਆ? ਕਹਿੰਦੇ ਉਹ ਕਰਮ ਕਰਦਾ ਸੀ, ਜਿਹੜਾ ਉਹਦਾ ਕਰਮ ਵੀ ਇਹੀ ਸੀ, ਕਿਉਂਕਿ ਕੁਦਰਤ ਵੱਲੋਂ ਉਹਨਾਂ ਦਾ ਜਨਮ ਹੀ ਉਸ ਘਰ 'ਚ ਹੋਇਆ। ਜਿਹੜਾ ਕੰਮ ਮਾਂ ਪਿਓ ਕਰਦੇ ਆ ਤਕਰੀਬਨ ਗਾਂ, ਬੱਚੇ ਵੀ ਉਹੀ ਕਰਮ ਕਰਦੇ ਆ। ਪੁਰਾਣੇ ਸਮੇਂ 'ਚ ਆਈ ਹੁੰਦਾ ਸੀ, ਅੱਜ ਕੱਲ੍ਹ ਤਾਂ ਚਲੋ ਅਲੱਗ ਖੇਲ ਆ ਥੋੜ੍ਹਾ ਜਿਹਾ। ਅੱਗੇ ਮਾਂ ਪਿਓ ਜਿਹੜਾ ਕੰਮ ਕਰਦਾ ਸੀ, ਕੋਈ ਖੇਤੀ ਕਰਦਾ ਸੀ, ਬੱਚੇ ਵੀ ਖੇਤੀ ਕਰੀ ਜਾਂਦੇ ਸੀ, ਜਾਂ ਕੋਈ ਜਿਹੜਾ ਕਰਮ ਕੋਈ ਕਰਦਾ ਸੀ, ਮਾਂ ਬੱਚੇ ਉਹ ਸਿੱਖ ਲੈਂਦੇ ਸੀ, ਉਹਦੇ ਨਾਲ ਉਹ ਭੇਟ ਪੂਰਤੀ ਕਰਦੇ ਸੀ। ਇਹਦੇ ਮਾਤਾ ਪਿਤਾ ਵੀ ਇਹੀ ਕਰਮ ਕਰਦੇ ਸੀ। ਕਹਿੰਦੇ ਵੀ ਇਹ ਕੀ ਕਰਦਾ ਸੀ? ਕਹਿੰਦੇ ਮਰੇ ਹੋਏ ਪਸ਼ੂ ਚੱਕਣੇ, ਉਹਨਾਂ ਦੀ ਖੱਲ ਉਤਾਰਨੀ, ਉਹਨੂੰ ਵੇਚ ਕੇ ਜਾਂ ਉਹਦੀਆਂ ਜੁੱਤੀਆਂ ਬਣਾ ਕੇ ਉਹਨਾਂ ਦਾ ਨਾਲ ਗੁਜ਼ਾਰਾ ਕਰਨਾ। ਇਹ ਬਨਾਰਸ ਦੇ ਇਲਾਕੇ ਦੇ ਵਿੱਚ ਹੋਏ ਨੇ। ਇਸ ਕਰਕੇ ਕਹਿੰਦੇ ਵੀ ਇਹ ਕੀ ਕਰਦੇ ਸੀ? ਕਹਿੰਦੇ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਕਹਿੰਦੇ ਇਹ ਸੰਗਤ ਜਾ ਕੇ ਇਹਨਾਂ ਨੇ ਮਾਇਆ ਨੂੰ ਤਿਆਗਤਾ, ਤਿੰਨ ਤਿਆਗੀ ਮਾਇਆ। ਪ੍ਰਗਟ ਹੋਇਆ ਸਾਧ ਸੰਗ, ਸਾਧ ਸੰਗ ਦੀ ਏਡੀ ਮਹਾਨਤਾ, ਹਰ ਦਰਸ਼ਨ ਪਾਇਆ, ਹਰੀ ਨਾਲ ਮਿਲ ਗਿਆ। ਹੁਣ ਦੱਸਦੇ ਨੇ ਵੀ ਇਹਨਾਂ ਨੇ ਕੀ ਛੱਡਿਆ, ਸਾਨੂੰ ਵੀ ਕੁਛ ਸਿੱਖਿਆ ਲੈਣੀ ਪੈਣੀ ਆ। ਕਹਿੰਦੇ ਵੀ ਇਹਨਾਂ ਨੇ ਮਾਇਆ ਦਾ ਤਿਆਗ ਕਰਤਾ। ਹੁਣ ਜਦੋਂ ਮਾਇਆ ਦਾ ਤਿਆਗ ਦੀ ਗੱਲ ਆਉਂਦੀ ਹੈ ਨਾ, ਉਦੋਂ ਸਾਡਾ ਧਿਆਨ ਐਂ ਆ ਜਾਂਦਾ ਵੀ ਖਨੀ ਸਭ ਕੁਛ ਛੱਡ ਕੇ ਨੰਗ ਮਲੰਗ ਹੋ ਜਾਣਾ। ਇਹਦੇ ਵਿੱਚ ਰਹਿਣਾ ਸਿਖਾਇਆ ਗਿਆ ਮਾਇਆ ਦੇ। ਮਾਇਆ ਕੀ ਹੈ? ਜੋ ਪਰਮਾਤਮਾ ਤੋਂ ਪੈਦਾ ਹੋਇਆ, ਜੋ ਕੁਛ ਤੁਹਾਨੂੰ ਦਿਸ ਰਿਹਾ, ਦ੍ਰਿਸ਼ਟਮਾਨ ਮਾਇਆ ਹੈ ਸਾਰੀ ਹੋਈ। ਮਾਇਆ ਦੋ ਤਰ੍ਹਾਂ ਦੀ ਹੈ ਜਦੋਂ ਗੁਰਬਾਣੀ 'ਚ ਤੁਸੀਂ ਖੋਜ ਕਰੋਗੇ, ਕਿਉਂਕਿ ਸਾਡੀ ਬਹੁਤ ਗਿਣਤੀ ਹੈ, ਸਾਨੂੰ ਮਾਇਆ ਦਾ ਨਹੀਂ ਪਤਾ। ਕਈ ਵਾਰ ਮੈਂ ਹੈਰਾਨ ਜਿਹਾ ਹੋ ਜਾਂਦਾ, ਕਿਉਂਕਿ ਅਸੀਂ ਮਾਇਆ ਪੈਸਿਆਂ ਨੂੰ ਸਮਝ ਲਿਆ, ਇਕੱਲਿਆਂ ਨੂੰ। ਉਹ ਕਹਿੰਦੇ ਵੀ ਕਿਸੇ ਕੋਲ ਮੈਂ ਗਿਆ ਰਿਸ਼ਤੇਦਾਰ ਕੋਲ, ਉਹ ਕਹਿੰਦੇ ਜੀ ਕਥਾਵਾਚਕ ਦੂਜਿਆਂ ਨੂੰ ਸਮਝਾਉਂਦੇ ਆ, ਆਪ ਤਾਂ ਕਹਿਣਗੇ ਮਾਇਆ ਛੱਡੋ, ਤੇ ਕਹਿੰਦੇ ਮਾਇਆ ਆਪ ਛੱਡ ਦੇਣੀਗੇ। ਇਹ ਮਾਇਆ ਨੂੰ ਗੁਰਬਾਣੀ 'ਚ ਕਿਹਾ ਗਿਆ ਵੀ ਹੋਣੀ ਚਾਹੀਦੀ ਆ, ਪਰ ਤੁਸੀਂ ਮੰਗਤੇ ਨਹੀਂ, ਮੰਗਣੀ ਨਹੀਂ। ਦੂਜੇ ਨੰਬਰ ਦੇ ਉੱਤੇ ਤੁਸੀਂ ਮਾਇਆ ਜਿਹੜੀ ਹੈ ਇਹਦੇ ਲਈ ਹੋਈ ਨਹੀਂ ਸਾਰੀ ਦਿਹਾੜੀ ਬੋਲੀ ਜਾਣਾ, ਤੁਸੀਂ ਆਪਣਾ ਜੀਵਨ ਸਵਾਰਨ ਲਈ ਬੋਲਣਾ। ਇਸ ਲਈ ਕਈ ਇਕੱਲੇ ਆ ਪੈਸਿਆਂ ਨੂੰ ਮਾਇਆ ਸਮਝ ਲੈਂਦੇ ਨੇ। ਗੁਰਬਾਣੀ ਪੜ੍ਹੋ, ਖੋਜ ਕਰੋ, ਆ ਜੋ ਕੁਛ ਦਿਸ ਰਿਹਾ ਸਾਰਾ ਮਾਇਆ ਹੈ। ਇੱਕ ਪਰਮਾਤਮਾ ਤੋਂ ਜੋ ਪੈਦਾ ਹੋਇਆ ਨਾਮ ਅਤੇ ਸਤ ਤੋਂ, ਬਿਨਾਂ ਸਭ ਕੁਛ ਮਾਇਆ ਹੈ। ਦੂਜੀ ਮਾਇਆ ਜਿਹੜੀ ਦਿਸਦੀ ਨਹੀਂ, ਉਹ ਸਾਡੇ ਮਨ ਨੂੰ ਚੁੰਬੜੀ ਹੋਈ ਆ, ਉਹਨੂੰ ਗੁਰਬਾਣੀ 'ਚ ਕਿਹਾ ਰਜ ਗੁਣ ਤਮ ਗੁਣ ਸਤ ਗੁਣ ਕਹੀਆ, ਇਹ ਤੇਰੀ ਸਭ ਮਾਇਆ, ਇਹਦਾ ਨਹੀਂ ਭੇਤ ਆਉਂਦਾ। ਆ ਜਿਹੜੀ ਮਾਇਆ ਨਾ ਦੂਜੀ, ਇੱਕ ਤਾਂ ਚਲੋ ਤੁਹਾਨੂੰ ਸਮਝ ਆ ਜੂਗੀ, ਅੱਖਾਂ ਨਾਲ ਦੇਖ ਲਓਗੇ ਸਭ ਕੁਛ ਜੋ ਦਿਸਦਾ ਦ੍ਰਿਸ਼ਟਮਾਨ, ਆ ਸਰੀਰ ਤੋਂ ਲੈ ਕੇ ਸਰੀਰ ਨੂੰ ਮਾਇਆ ਕਿਹਾ ਗਿਆ। ਇਹ ਸਰੀਰ ਸਭ ਮੂਲ ਹੈ ਮਾਇਆ, ਪਹਿਲਾਂ ਤੁਸੀਂ ਸਰੀਰ ਨਾਲ ਜੁੜੇ ਹੋਏ ਆ, ਆਪਦੇ ਨਾਲ ਤਾਂ ਕਿਸੇ ਦੂਜਿਆਂ ਦੇ ਵੀ ਸਰੀਰਾਂ ਨਾਲ ਜੁੜੇ ਹੋਏ ਆ। ਇਹ ਮਾਇਆ ਹੈ ਸਰੀਰ, ਇਹ ਦ੍ਰਿਸ਼ਟਮਾਨ ਮਾਇਆ ਜਿਹੜੀ ਦੀਂਦੀ ਆ। ਇਹ ਜਦੋਂ ਸਾਨੂੰ ਗਿਆਨ ਹੋ ਜਾਂਦਾ ਫਿਰ ਅਸੀਂ ਬ੍ਰਹਮ ਪਰਮੇਸ਼ਰ ਦੀ ਖੋਜ ਕਰਦੇ ਹਾਂ, ਉਹਦੇ ਨਾਲ ਜੁੜਦੇ ਹਾਂ, ਗੁਰੂ ਦੇ ਨਾਲ ਜੁੜਾਂਗੇ। ਫਿਰ ਇਸ ਪਰਮਾਤਮਾ ਦੇ ਗੁਰੂ ਮਾਇਆ ਤੋਂ ਰਹਿਤ ਨੇ, ਸਾਨੂੰ ਮਾਇਆ ਤੋਂ ਰਹਿਤ ਕਰ ਦਿੰਦੇ ਨੇ, ਮਾਇਆ 'ਚ ਰਹਿਣਾ ਸਿਖਾ ਦਿੰਦੇ ਨੇ। ਜਿਹਨੂੰ ਜੁੜ ਜਾਂਦਾ ਉਹਨੂੰ ਕਹਿੰਦੇ ਜਨ ਜਨਕ। ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਇੱਕ ਰਾਜਾ ਜਨਕ ਹੋਇਆ, ਉਹਦਾ ਬਹੁਤ ਵੱਡਾ ਰਾਜ ਭਾਗ ਸੀ। ਉਹ ਰਾਜ ਭਾਗ ਦੇ ਵਿੱਚ ਹੁੰਦਿਆਂ ਹੋਇਆਂ ਮਾਇਆ ਦਾ ਤਿਆਗੀ ਸੀ, ਪਰਮਾਤਮਾ ਨੂੰ ਮਿਲਿਆ। ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਨੂੰ ਛੱਡਣਾ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਉਹਨੇ ਮਾਇਆ ਤਿਆਗ ਕਰਤੀ। ਮਾਇਆ ਦੇ ਵੱਲ ਨਹੀਂ ਸਾਡਾ ਧਿਆਨ ਹੋਣਾ ਚਾਹੀਦਾ, ਸਾਡਾ ਧਿਆਨ ਗੁਰੂ ਵੱਲ ਹੋਣਾ ਚਾਹੀਦਾ। ਇਸ ਕਰਕੇ ਇੱਕ ਮਾਇਆ ਤਾਂ ਦਿਸਦੀ ਹੈ, ਦੂਜੀ ਮਾਇਆ ਜਿਹੜੀ ਹੈ ਸੂਖਮ ਆ, ਦਿਸਦੀ ਨਹੀਂ। ਉਹਨੂੰ ਗੁਰਬਾਣੀ ਚ ਜਦੋਂ ਤੁਸੀਂ ਪੜ੍ਹਦੇ ਹੋ ਨਾ ਕਿਤੇ ਕਿਤੇ ਸ਼ਬਦ ਆਉਂਦਾ ਹੁੰਦਾ ਹੁਕਮਨਾਮੇ ਚ, ਉਹਦਾ ਨਾਮ ਕੀ ਲਿਆ ਗਿਆ ਮਾਇਆ ਦਾ, ਉਹ ਬਿਨਾਂ ਦੰਦਾਂ ਤੋਂ ਖਾਂਦੀ ਹੈ ਸਾਰਿਆਂ ਨੂੰ, ਉਹਦੇ ਦੰਦ ਵੀ ਹੈ ਨਹੀਂ ਤੇ ਖਾਂਦੀ ਵੀ ਹੈ। ਉਹਨੂੰ ਕਹਿੰਦੇ ਆ ਮਾਇਆ, ਮਮਤਾ ਮੋਹਣੀ, ਮਮਤਾ ਮੋਹ, ਪਦਾਰਥਾਂ ਦਾ ਮੋਹ, ਘਰ ਬਾਰ ਦਾ ਮੋਹ, ਸਰੀਰ ਦਾ ਮੋਹ, ਪਰਿਵਾਰ ਦਾ ਮੋਹ, ਇਹ ਮੋਹ ਹੈ, ਇਹਨੂੰ ਮਮਤਾ ਮੋਹਣੀ ਕਹਿੰਦੇ ਨੇ। ਰਹਿਣਾ ਪਰਿਵਾਰ 'ਚ ਹੀ ਆ, ਛੱਡ ਕੇ ਕਿਤੇ ਨਹੀਂ ਜਾਣਾ। ਵਿੱਚ ਰਹਿੰਦਿਆਂ ਹੋਇਆਂ ਮੋਹ ਨਹੀਂ ਹੋਣਾ ਚਾਹੀਦਾ, ਪ੍ਰੇਮ ਹੋਣਾ ਚਾਹੀਦਾ। ਮੋਹ ਅਤੇ ਪ੍ਰੇਮ 'ਚ ਦਿਨ ਰਾਤ ਦਾ ਫਰਕ ਆ। ਅਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਤੁਸੀਂ ਪ੍ਰੇਮ ਕਰਨਾ, ਮੋਹ ਨਹੀਂ ਕਰਨਾ। ਅਸੀਂ ਦ੍ਰਿਸ਼ਟਮਾਨ ਜੋ ਉਹਦਾ ਸਾਰਾ ਬਣਾਇਆ, ਇਹਦੇ ਨਾਲ ਵੀ ਪ੍ਰੇਮ ਕਰਨਾ, ਉਹਦੀ ਕੁਦਰਤ ਨਾਲ ਵੀ ਪ੍ਰੇਮ ਕਰਨਾ, ਉਹਦੇ ਨਾਲ ਵੀ ਪ੍ਰੇਮ ਕਰਨਾ। ਇਹ ਮੋਹ ਦਾ ਜਿਹੜਾ ਹੈ ਚਿੱਕੜ, ਇਹਨੂੰ ਕਹਿੰਦੇ ਮਾਇਆ। ਇਹ ਜਿਹੜੀ ਦਿਸਦੀ ਨਹੀਂ ਮਾਇਆ, ਉਹਦਾ ਸਾਨੂੰ ਮੋਹ ਨਹੀਂ ਛੱਡਦਾ, ਜਿਹਨੂੰ ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜੱਗ ਖਾਇਆ। ਇਹ ਮੋਹ ਸਾਨੂੰ ਬਿਨਾਂ ਦੰਦਾਂ ਤੋਂ ਖਾਂਦਾ, ਦੁਖੀ ਵੀ ਕਰਦਾ, ਇਹ ਸਾਨੂੰ ਪਤਾ ਵੀ ਨਹੀਂ ਲੱਗਦਾ, ਮੋਹ 'ਚ ਅਸੀਂ ਛੱਡ ਵੀ ਨਹੀਂ ਸਕਦੇ। ਇਸ ਕਰਕੇ ਇਹ ਮਾਇਆ ਜਿਹੜੀ ਹੈ ਬਿਨਾਂ ਦੰਦਾਂ ਤੋਂ ਖਾਂਦੀ ਆ। ਕਹਿੰਦੇ ਮਨਮੁੱਖ ਖਾਧੇ, ਜਿਹੜੇ ਗੁਰੂ ਦਾ ਗਿਆਨ ਨਹੀਂ ਲਿਆ ਉਹਨੂੰ ਇਹ ਮਾਇਆ ਖਾ ਜਾਂਦੀ ਹੈ। ਗੁਰਮੁਖ ਉੱਭਰੇ, ਭਗਤ ਰਵਿਦਾਸ ਜੀ ਨੇ ਇਹ ਗਿਆਨ ਲਿਆ, ਉਹਨੇ ਇਹ ਮਾਇਆ ਤੋਂ ਉੱਪਰ ਉੱਠ ਗਿਆ। ਉਦਾਹਰਣ ਦਿੱਤੀ ਹੈ ਜੋ ਕਮਲ ਰਹੇ ਵਿੱਚ ਪਾਣੀ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਗੁਰਮੁਖ ਸਭ ਕੁਛ ਹੁੰਦਿਆਂ ਸੁਣਦਿਆਂ ਕਰਮ ਕਰਦਿਆਂ ਕਰਦਿਆਂ ਪਰਮੇਸ਼ਰ ਨਾਲ ਜੁੜਿਆ ਹੁੰਦਾ। ਇਸ ਲਈ ਇਹਨੂੰ ਧਿਆਨ ਕਹਿੰਦੇ ਨੇ ਗੁਰਬਾਣੀ 'ਚ ਅੱਗੇ ਜਾ ਕੇ। ਪਹਿਲਾਂ ਇਹ ਗਿਆਨ ਲਿਆ ਜਾਂਦਾ, ਪਤਾ ਲੱਗੇ ਪਹਿਲਾਂ ਸਾਨੂੰ ਵੀ ਹੈ ਖੇਲ ਕੀ ਹੈ। ਜਦੋਂ ਸਾਨੂੰ ਖੇਲ ਸਮਝ ਆਉਂਦਾ ਫਿਰ ਅਸੀਂ ਪਰਮੇਸ਼ਰ ਨਾਲ ਪਿਆਰ ਪਾ ਲੈਂਦੇ। ਇਹ ਸੰਸਾਰ ਇੱਕ ਖੇਲ ਹੈ ਸਾਰਾ ਹੀ, ਇਹ ਕਰਤੇ ਪੁਰਖ ਦਾ ਖੇਡ ਹੈ। ਇਸ ਲਈ ਭਗਤ ਰਵਿਦਾਸ ਜੀ ਬਾਰੇ ਗੁਰੂ ਅਰਜਨ ਦੇਵ ਜੀ ਆਪਣੇ ਸ਼ਬਦ 'ਚ ਦੱਸਦੇ ਨੇ, ਕਹਿੰਦੇ ਇਹਨਾਂ ਨੇ ਕਿਵੇਂ ਵਾਹਿਗੁਰੂ ਨੂੰ ਪਾਇਆ। ਕਹਿੰਦੇ ਤਿੰਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸੰਗ, ਸਾਧ ਸੰਗ ਸਤ ਸੰਗਤ 'ਚ ਆ ਕੇ ਆ ਗਿਆਨ ਹੁੰਦਾ ਵੀ ਰਹਿਣਾ ਕਿਵੇਂ, ਜਿਉਣਾ ਕਿਵੇਂ ਆ, ਜੀਵਨ ਕੀ ਹੈ। ਇਸ ਲਈ ਸਤ ਸੰਗਤ 'ਚ ਆ ਕੇ ਗਿਆਨ ਹੁੰਦਾ, ਗਿਆਨ ਦੁਆਰਾ ਮਨ ਜਿਹੜਾ ਹੈ ਇਹ ਮਾਇਆ ਤੋਂ ਪਿੱਛੇ ਮੁੜ ਸਕਦਾ। ਜਿਹਨੂੰ ਕਹਿੰਦੇ ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ ਅਤੇ ਗੁਰੂ ਧਾਰਨ ਕਰਨਾ ਪੈਂਦਾ ਸਾਨੂੰ। ਇਸ ਲਈ ਗੁਰੂ ਦੀ ਮੱਤ ਲੈਣੀ ਪੈਂਦੀ ਹੈ, ਕੋਈ ਗੁਰੂ ਦੀ ਮੱਤ ਦੇਣ ਵਾਲਾ ਹੋਵੇ, ਪਰ ਜਿਹੜਾ ਸਾਨੂੰ ਗੁਰੂ ਦੀ ਮੱਤ ਦਿੰਦਾ ਸਾਨੂੰ ਲੈ ਲੈਣੀ ਚਾਹੀਦੀ ਆ। ਜਿਹੜਾ ਆਪਦੀ ਮੱਤ ਸਿਖਾਉਂਦਾ, ਮਨ ਮੱਤ ਸਿਖਾਉਂਦਾ, ਉਹ ਤੋਂ ਦੂਰ ਹੋਣਾ ਚਾਹੀਦਾ ਸਾਨੂੰ। ਤਾਂ ਕਰਕੇ ਗੁਰਬਾਣੀ ਗੁਰੂ ਹੈ, ਗੁਰੂ ਦੀ ਮੱਤ ਲਵਾਂਗੇ। ਇਹ ਉਹਨਾਂ ਮਹਾਂਪੁਰਖਾਂ ਦੀ ਬਾਣੀ ਹੈ ਜਿਨ੍ਹਾਂ ਨੇ ਇਹ ਮਾਇਆ ਨੂੰ ਤਿਆਗ ਕੇ ਬ੍ਰਹਮ ਨਾਲ ਜੁੜੇ। ਉਹ ਬ੍ਰਹਮ ਪਰਮੇਸ਼ਰ ਇੱਕ ਨਾਲ ਗੁਰਬਾਣੀ ਜੋੜਦੀ ਹੈ। ਕੋਈ ਸ਼ਬਦ ਪੜ੍ਹ ਲਿਓ, ਹਰ ਸ਼ਬਦ ਦੇ ਵਿੱਚ ਪਰਮਾਤਮਾ ਦਾ ਭੇਦ ਦਿੱਤਾ ਹੋਇਆ। ਅਤੇ ਜੇ ਅਸੀਂ ਗੁਰਬਾਣੀ ਪੜ੍ਹ ਕੇ ਉਸ ਪਰਮਾਤਮਾ ਨੂੰ ਨਹੀਂ ਬੁੱਝਿਆ, ਇਹ ਅਕਲ ਦਿੱਤਾ ਸਾਨੂੰ 84 ਲੱਖ ਜੂਨ ਤੋਂ ਵੱਧ ਗਿਆਨ ਹੈ। ਤਾਂ ਕਰਕੇ ਇਹ ਗਿਆਨ ਦੁਆਰਾ ਅਸੀਂ ਉਸ ਬ੍ਰਹਮ ਦੀ ਜਾਣ ਪਛਾਣ ਕਰਨੀ ਹੈ। ਸਹਿਜੇ ਜਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਤਿੰਨਾਂ ਮਨ ਮੰਨਿਆ, ਉਹਨਾਂ ਦਾ ਮਨ ਮੰਨ ਜਾਂਦਾ, ਉਹ ਬ੍ਰਹਮ ਨੂੰ ਪਛਾਣ ਲੈਂਦੇ ਨੇ। ਉਹ ਫਿਰ ਬ੍ਰਹਮ ਨੂੰ ਦੇਖਦੇ ਨੇ ਅਤੇ ਬ੍ਰਹਮ ਦੀ ਉਸਤਤ ਕਰਦੇ ਨੇ, ਵਾਹਿਗੁਰੂ ਦੀ ਉਸਤਤ ਕਰਦੇ ਨੇ। ਤਾਂ ਕਰਕੇ ਇੱਥੇ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਆਉਂਦਾ, ਜਨ ਰਵਿਦਾਸ ਚਮਾਰ ਹੋਏ, ਜਿਹੜਾ ਕਰਮ ਕਰਦੇ ਸੀ, ਉਹ ਚਮੜੇ ਦਾ ਕੰਮ ਕਰਦੇ ਸੀ। ਕਹਿੰਦੇ ਚੌਂ ਵਰਨਾ ਵਿੱਚ ਕਰ ਵਡਿਆਈ, ਵਾਹਿਗੁਰੂ ਨੇ ਉਹਦੀ ਚਾਰ ਵਰਨਾ 'ਚ ਵਡਿਆਈ ਕਹੀ, ਜਿਹਨੂੰ ਲੋਕ ਨੀਚ ਕਹਿੰਦੇ ਸੀ, ਜਿਹਨਾਂ ਨੂੰ ਲੋਕ, ਕਿਉਂਕਿ ਉਸ ਸਮੇਂ ਵਰਨ ਵੰਡ ਬਹੁਤ ਚੱਲ ਰਹੀ ਸੀ। ਚਲੋ ਅੱਜ ਵੀ ਹੈਗੀ ਹੈ ਥੋੜ੍ਹੀ ਥੋੜ੍ਹੀ, ਤਾਂ ਬਿਮਾਰੀ ਜਾਂਦੀ ਤਾਂ ਹੁੰਦੀ ਨਹੀਂ, ਵੈਸੇ ਬਹੁਤ ਘਟੀ ਹੋਈ ਹੈ। ਇਸ ਕਰਕੇ ਜਿਹੜੇ ਭਗਤ ਜਨ ਸੀ, ਇਹਨਾਂ ਸਾਰਿਆਂ ਨੂੰ ਹੀ ਪਰਮਾਤਮਾ ਨੇ ਐਸਾ ਖੇਲ ਜਾਣ ਕੇ ਬਣਾਇਆ ਵੀ ਉਹਨਾਂ 'ਚੋਂ ਪੈਦਾ ਕੀਤਾ ਜਿਹਨਾਂ ਨੂੰ ਉਹ ਵੱਡੇ ਲੋਕ ਆਪਣੇ ਆਪ ਨੂੰ ਬ੍ਰਾਹਮਣ ਕਹਿੰਦੇ ਸੀ, ਉੱਚੀ ਕੁਲ ਦੇ ਕਹਿੰਦੇ ਸੀ, ਉਹਨਾਂ ਨੂੰ ਹਰਾਉਣ ਲਈ, ਉਹਨਾਂ ਦਾ ਗੁਮਾਨ ਤੋੜਨ ਲਈ, ਇਸ ਲਈ ਸੰਸਾਰ ਨੂੰ ਭਰਮ 'ਚ ਪਾ ਕੇ ਉਹ ਲੁੱਟ ਰਹੇ ਸੀ, ਠੱਗ ਰਹੇ ਸੀਗੇ। ਇਸ ਲਈ ਉਹ ਭਰਮ ਖਤਮ ਕੀਤਾ ਫਿਰ ਗੁਰੂ ਨੇ। ਅਕਾਲ ਪੁਰਖ ਨੇ ਇਹਨਾਂ ਭਗਤਾਂ ਨੂੰ ਆਪ ਜਗਾਇਆ। ਫਿਰ ਭਗਤ ਰਵਿਦਾਸ ਜੀ ਜਦੋਂ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਆ, ਫਿਰ ਵਾਹਿਗੁਰੂ ਨੂੰ ਕੀ ਕਹਿੰਦੇ ਨੇ ਜਦੋਂ ਉਹਨਾਂ ਨੂੰ ਗਿਆਨ ਹੋ ਗਿਆ, ਕਹਿੰਦੇ ਹੇ ਪਰਮਾਤਮਾ, ਮੇਰਾ ਕੰਮ ਵੀ ਕੋਈ ਬਹੁਤਾ ਚੰਗਾ ਨਹੀਂ ਅਤੇ ਨਾ ਮੇਰੀ ਕੋਈ ਏਡੀ ਵੱਡੀ ਸੋਚ ਹੈ। ਅਸੀਂ ਤਾਂ ਕਹਿੰਦੇ ਸਾਡੀ ਸੋਚ ਬੜੀ ਉੱਚੀ ਹੈ, ਮੈਂ ਬਹੁਤ ਸਿਆਣਾ, ਮੈਂ ਬੜਾ ਗਿਆਨੀ ਹਾਂ, ਇਹ ਭਰਮੀ ਹੈ ਸਾਰੇ। ਇਸ ਕਰਕੇ ਕੀ ਕਹਿੰਦੇ ਨੇ ਭਗਤ ਰਵਿਦਾਸ, ਕਹਿੰਦਾ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਕਹਿੰਦੇ ਮੇਰੇ ਜਿਹੜਾ ਕਰਮ ਹੈ, ਮੇਰਾ ਕਰਮ ਕੁਟਲ ਜਨਮ ਕੁਭਾਤੀ, ਕਹਿੰਦੇ ਮੇਰਾ ਜਨਮ ਵੀ ਉਸ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਨੇ, ਹੈ ਤਾਂ ਸਾਰੇ ਮਨੁੱਖਤਾ ਹੀ, ਪਰਮਾਤਮਾ ਨੇ ਸਾਰਿਆਂ ਨੂੰ ਪੈਦਾ ਕੀਤਾ, ਸਾਰਿਆਂ ਦੇ ਵਿੱਚ ਇੱਕੋ ਹੀ ਪੰਜੇ ਤਾਤਾ, ਪਰ ਸਾਡਾ ਜਿਹੜਾ ਹੈ ਇਹ ਜਿੰਨਾ ਚਿਰ ਸਾਡੇ ਅੰਦਰੋਂ ਇਹ ਮੈਂ ਉੱਚਾ ਤੂੰ ਨੀਚਾ ਹੈ, ਇੰਨਾ ਚਿਰ ਸਾਨੂੰ ਵੀ ਪਰਮਾਤਮਾ ਨਹੀਂ ਮਿਲਦਾ, ਕਿਉਂਕਿ ਪਰਮਾਤਮਾ ਇੱਕ ਹੈ ਅਤੇ ਇੱਕ ਹੀ ਦੇਖਣਾ ਪਊ ਸਾਰਿਆਂ ਨੂੰ। ਤਾਂ ਕਰਕੇ ਕਹਿੰਦੇ ਮੇਰਾ ਕਰਮ ਕੁਟਲ, ਮੇਰਾ ਕਰਮ ਵੀ ਇਹੋ ਜਿਹਾ ਪਰਮਾਤਮਾ, ਵਾਹਿਗੁਰੂ ਮੇਰੀ ਸੰਗਤ, ਮੇਰੀ ਸੰਗਤ ਵੀ ਕੋਈ ਬਹੁਤੀ ਵਧੀਆ ਨਹੀਂ ਉਹਨਾਂ ਲੋਕਾਂ ਨਾਲ ਹੈ, ਮੇਰੀ ਸੋਚ ਵੀ ਬਹੁਤੀ ਵਧੀਆ ਨਹੀਂ, ਦਿਨ ਰਾਤ ਮੈਂ ਇਹ ਸੰਸਾਰ ਦਾ ਹੀ ਸੋਚੀ ਜਾਂਦਾ ਮੈਨੂੰ ਕਿਵੇਂ ਪੇਟ ਪੂਰਤੀ ਹੋਊਗੀ। ਕਹਿੰਦੇ ਤੂੰ ਕਿਰਪਾ ਕਰ ਮੇਰੇ 'ਤੇ, ਮੈਨੂੰ ਬਖਸ਼ ਦੇ, ਮੈਨੂੰ ਇੱਥੋਂ ਕੱਢ ਲਾ। ਜਦੋਂ ਅਸੀਂ ਬੇਨਤੀ ਕਰਦੇ ਹਾਂ ਨਾ ਉਹ ਕੱਢ ਲੈਂਦਾ। ਕੀ ਕਹਿੰਦੇ ਫਿਰ, ਰਾਮ ਗੁਸਈਆ ਜੀ ਕੈ ਜੀਵਨਾ ਮੋਹੇ ਨਾ ਵਿਸਾਰਿਓ ਮੈਂ ਜਨ ਤੇਰਾ, ਹੇ ਵਾਹਿਗੁਰੂ ਮੈਂ ਤੇਰਾ ਬਸ, ਮੇਰਾ ਹੋਰ ਕੋਈ ਨਹੀਂ, ਮੈਨੂੰ ਇਹ ਗਿਆਨ ਹੋ ਗਿਆ। ਜਦੋਂ ਇਹ ਗਿਆਨ ਹੋ ਜਾਂਦਾ ਫਿਰ ਬੇਨਤੀ ਕਰਦਾ ਜੀ, ਵਾਹਿਗੁਰੂ ਮੇਰਾ ਤੂੰ ਹੀ ਆ। ਜਿਹੜਾ ਉਹਨੂੰ ਇੱਕ ਵਾਰ ਕਹਿ ਦੇਵੇ ਤਾਂ ਮੇਰਾ ਤੂੰ ਹੀ ਆ, ਉਹਦੀ ਸ਼ਰਨ 'ਚ ਚਲਿਆ ਜਾਵੇ ਅਤੇ ਫਿਰ ਉਹਦਾ ਉਹਨੂੰ ਆਪਣਾ ਆਪ ਹੀ ਲੈਂਦਾ, ਇਸ ਕਰਕੇ ਉਹਦੀ ਰੱਖਿਆ ਵੀ ਕਰਦਾ। ਜਿਹਨੂੰ ਮਹਾਰਾਜ ਕਹਿੰਦੇ ਰਾਮ ਰਸਾਇਣ ਗੁਰਮੁਖ ਚਾਖੈ ਦਰ ਘਰ ਮਹਿਲੀ ਹਰ ਪੱਤ ਰੱਖੈ, ਉਹਦੀ ਆਪ ਪੱਤ ਰੱਖਦਾ ਪਰਮੇਸ਼ਰ, ਉਹਦੀ ਬੇਨਤੀ ਨੂੰ ਨੇੜੇ ਹੋ ਕੇ ਸੁਣਦਾ। ਤਾਂ ਕਰਕੇ ਕਹਿੰਦੇ ਰਾਮ ਗਸਈਆਂ ਜੀ ਕੇ ਜੀਵਨਾ ਮੋਹੇ ਨਾ ਵਿਸਾਰਿਓ ਮੈਂ ਜਨ ਤੇਰਾ, ਮੈਂ ਤੇਰਾ ਬਸ, ਮੇਰਾ ਕੋਈ ਹੋਰ ਨਹੀਂ, ਮੈਨੂੰ ਗਿਆਨ ਹੋ ਗਿਆ ਇਸ ਸੰਸਾਰ 'ਚ ਮੇਰਾ ਕੋਈ ਨਹੀਂ, ਮੈਨੂੰ ਗੁਰੂ ਨੇ ਸੰਗਤ ਵਿੱਚ ਗਿਆਨ ਕਰਾ ਦਿੱਤਾ। ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੋ ਸਰੀਰ ਕਲ ਕਲ ਜਾਈ, ਕਹਿੰਦੇ ਮੇਰੀ ਇਹ ਬਿਪਤਾ ਹੈ, ਵਾਰ ਵਾਰ ਜਨਮ 'ਚ ਮੈਂ ਆਉਂਦਾ ਰਹਿੰਦਾ, ਇਹ ਮੇਰੀ ਬਿਪਤਾ, ਇਹ ਮੇਰੀ ਸਾਰੇ ਕੁਛ ਤੁਸੀਂ ਖਤਮ ਕਰ ਸਕਦੇ ਹੋ, ਕਰ ਵੀ ਦਿੰਦੇ। ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਮੈਂ ਤੇਰੇ ਅੱਗੇ ਬੇਨਤੀ ਕਰਦਾ, ਮੇਰੀ ਇਹ ਭਾਵਨਾ ਹੈ, ਮੈਂ ਬੇਨਤੀ ਕਰ ਰਿਹਾ ਮੇਰੇ ਤੋਂ ਇਹ ਬਿਪਤਾ ਨੂੰ ਖਤਮ ਕਰ ਦੇ। ਸਭ ਤੋਂ ਵੱਡੀ ਬਿਪਤਾ ਜਨਮ ਮਰਨ ਦੀ, ਜਨਮ ਮਰਨ ਨਿਵਾਰ ਹਰ ਜਪ, ਜਦੋਂ ਅਸੀਂ ਹਰੀ ਨੂੰ ਜਪਦੇ ਹਾਂ, ਵਾਹਿਗੁਰੂ ਨੂੰ ਜਪਦੇ ਹਾਂ, ਸਾਡਾ ਜਨਮ ਮਰਨ ਖੰਡਨ ਕਰ ਦਿੰਦਾ। ਚਰਨ ਨਾ ਛੱਡੋ ਸਰੀਰ ਕੱਲ ਜਾਈ, ਕਹਿੰਦੇ ਮੈਂ ਤੇਰੇ ਹੁਣ ਚਰਨਾਂ ਦੇ ਨਾਲ ਜੁੜ ਗਿਆ, ਮੈਂ ਤੇਰੇ ਚਰਨ ਨਹੀਂ ਛੱਡਦਾ। ਇਹ ਸਰੀਰ ਦੀ ਭਾਵੇਂ ਸੱਤਿਆ ਵੀ ਖਤਮ ਹੋ ਜਾਵੇ, ਸਰੀਰ ਵੀ ਭਾਵੇਂ ਕਿਉਂ ਨਾ ਖਤਮ ਹੋ ਜਾਵੇ, ਦੇਖੋ ਕਿੱਡੀ ਵੱਡੀ ਗੱਲ ਉਹਨਾਂ ਨੇ ਸਾਨੂੰ ਇੱਕ ਭੇਦ ਦੇਤਾ। ਚਰਨ ਜਿਹੜਾ ਪਰਮੇਸ਼ਰ ਦੇ ਚਰਨਾਂ ਦੀ ਗੱਲ ਕੀਤੀ ਗਈ ਹੈ, ਪਰਮੇਸ਼ਰ ਦੇ ਚਰਨ, ਫਿਰ ਸਾਨੂੰ ਸਵਾਲ ਖੜ੍ਹੇ ਹੋਣਗੇ, ਗੁਰਬਾਣੀ 'ਚ ਇਹਨਾਂ ਦੇ ਜਵਾਬ ਵੀ ਆ। ਜੇ ਗੁਰਬਾਣੀ ਪੜ੍ਹੀ ਹੋਊਗੀ, ਸੁਣੀ ਹੋਊਗੀ, ਸਹਿਜ ਵਿਚਾਰੀ ਹੋਊਗੀ। ਹੁਣ ਜਿਹੜਾ ਵਾਹਿਗੁਰੂ ਹੈ ਉਹਦੇ ਚਰਨ ਕਿਹੋ ਜਿਹੇ ਹੋਣਗੇ, ਜਦੋਂ ਵਾਹਿਗੁਰੂ ਦਾ ਕੋਈ ਆਕਾਰ ਨਹੀਂ, ਚਰਨਾਂ ਦਾ ਫਿਰ ਆਕਾਰ ਕੀ ਹੈ? ਉਹਦੇ ਜਿਹੜੇ ਪਰਮੇਸ਼ਰ ਦੇ ਚਰਨ ਆ, ਉਹਨਾਂ ਨੂੰ ਗੁਰਬਾਣੀ 'ਚ ਸ਼ਬਦ ਕਿਹਾ ਗਿਆ। ਸ਼ਬਦ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਉਹ ਸ਼ਬਦ ਜਿਹਨੂੰ ਅਨਾਹਦ ਸ਼ਬਦ ਕਿਹਾ ਗਿਆ ਗੁਰਬਾਣੀ 'ਚ, ਜਿਹੜਾ ਆਪਣੇ ਆਪ ਵੱਜ ਰਿਹਾ, ਜਿਹਨੂੰ ਨਾਦ ਵੀ ਗੁਰਬਾਣੀ 'ਚ ਕਿਹਾ ਗਿਆ, ਘੱਟ ਘੱਟ ਵੱਜੇ ਨਾਦ, ਉਹ ਨਿਰੰਕਾਰ ਦੇ ਮੁੱਖ ਦੀ ਆਵਾਜ਼ ਜਿਹੜੀ ਹੈ, ਉਹ ਸ਼ਬਦ ਨਾਲ ਸੁਰਤੀ ਜਦੋਂ ਜੁੜ ਜਾਂਦੀ ਹੈ, ਉਦੋਂ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੇ ਨੇ। ਉਦੋਂ ਸਾਨੂੰ ਪਹਿਲਾਂ ਚਰਨਾਂ ਦੇ ਨਾਲ ਹੀ ਜੁੜਦੇ ਹਾਂ, ਫੇਰ ਹੀ ਪਰਮੇਸ਼ਰ ਦੇ ਨਾਲ ਅਸੀਂ ਜੁੜਾਂਗੇ ਅੱਗੇ ਜਾ ਕੇ, ਪ੍ਰਤੱਖ ਰੂਪ ਜਿਹਨੂੰ ਕਹਿੰਦੇ ਨੇ ਗੁਰਬਾਣੀ 'ਚ। ਜਿਵੇਂ ਕਿ ਗੁਰਬਾਣੀ 'ਚ ਸਾਨੂੰ ਸਮਝਾ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ, ਸਾਨੂੰ ਇਹ ਦੱਸ ਰਹੇ ਨੇ, ਕਹਿੰਦੇ ਵੀ ਜਦੋਂ ਤੁਸੀਂ ਚਰਨਾਂ ਨਾਲ ਜੁੜੋਗੇ ਉਹ ਸ਼ਬਦ ਤੁਹਾਨੂੰ ਸੁਣਾਈ ਦੇਊਗਾ। ਕਹਿੰਦੇ ਜਦੋਂ ਤੁਸੀਂ ਚਰਨਾਂ ਨਾਲ ਜੁੜੋਗੇ, ਪਰ ਹਜੇ ਦਰਸ਼ਨ ਨਹੀਂ ਹੋਏ। ਫਿਰ ਬੇਨਤੀ ਜੀਵ ਕਰਦਾ ਵੀ ਪਰਮੇਸ਼ਰ ਜੀ ਮੈਨੂੰ ਚਰਨਾਂ ਤੋਂ ਜੋੜ ਲਿਆ ਜਾ। ਇੱਥੇ ਭਗਤ ਰਵਿਦਾਸ ਜੀ ਕਹਿੰਦੇ ਨੇ ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਚਰਨ ਨਾ ਛੱਡੂ ਸਰੀਰ ਚੱਲ ਜਾਏ, ਭਾਵੇਂ ਮੇਰਾ ਸਰੀਰ ਚਲਾ ਜਾਏ, ਹੁਣ ਮੈਂ ਤੇਰੇ ਚਰਨ ਨਹੀਂ ਛੱਡਦਾ, ਮੈਨੂੰ ਗਿਆਨ ਹੋ ਗਿਆ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੱਸਦੇ ਨੇ, ਕਹਿੰਦੇ ਵੀ ਇਹ ਸ਼ਬਦ ਜਦੋਂ ਸਾਨੂੰ ਸੁਣਦੇ ਨੇ, ਸਾਡੇ ਅੰਦਰਲੇ ਕੰਨ ਜਿਹੜੇ ਮਨ ਦੇ ਕੰਨ, ਉਹਨਾਂ ਨੂੰ ਸੁਣਦੇ ਨੇ, ਉਹ ਕਹਿੰਦੇ ਕਾਨ ਸੁਣੇ ਪਹਿਚਾਨ ਨਾ ਤਿੰਨ ਸਿਓ, ਮੇਰੇ ਕੰਨ ਤੇਰੀ ਬਾਣੀ ਨੂੰ ਸੁਣ ਰਹੇ ਨੇ, ਸ਼ਬਦ ਮੇਰੇ ਕੰਨਾਂ 'ਚ ਗੂੰਜ ਰਿਹਾ ਤੇਰਾ। ਕਹਿੰਦੇ ਕਾਨ ਸੁਣੇ ਪਹਿਚਾਨ ਨਾ ਤਿੰਨ ਸਿਓ, ਲਿਵ ਲਾਗੀ ਮੋਰੀ ਪੱਗਨ ਸਿਓ, ਕਹਿੰਦੇ ਮੇਰੀ ਤੇਰੇ ਚਰਨਾਂ ਨਾਲ ਲਿਵ ਜੁੜ ਗਈ। ਪੱਗ ਕਹਿੰਦੇ ਨੇ ਪੈਰਾਂ ਨੂੰ, ਮੈਨੂੰ ਹਜੇ ਤੇਰੀ ਪਹਿਚਾਣ ਨਹੀਂ ਹੋਈ, ਮੈਨੂੰ ਗੁਰੂ ਨੇ ਇਹ ਪਹਿਚਾਣ ਕਰਾ ਦਿੱਤੀ ਵੀ ਜਿਹੜਾ ਇਹ ਸ਼ਬਦ ਅੰਦਰ ਗੂੰਜ ਰਿਹਾ, ਇਹ ਜਿਹੜਾ ਨਾਮ ਹੈ ਜਿਹਨੂੰ ਕਿਹਾ ਚਿੱਤ ਚਰਨ ਨਾਮ, ਪਰਮੇਸ਼ੁਰ ਦੇ ਚਰਨ ਹੈ, ਪਰਮੇਸ਼ੁਰ ਦਾ ਨਾਮ, ਪਰਮੇਸ਼ੁਰ ਦਾ ਸ਼ਬਦ। ਹੁਣ ਕਹਿੰਦੇ ਮੈਂ ਚਰਨਾਂ ਨਾਲ ਤੇਰੇ ਨਾਲ ਜੁੜਿਆ, ਮੈਨੂੰ ਪਤਾ ਲੱਗ ਗਿਆ, ਹੁਣ ਮੈਂ ਤੇਰੇ ਚਰਨ ਨਹੀਂ ਛੱਡਦਾ। ਭਗਤ ਰਵਿਦਾਸ ਜੀ ਕਹਿੰਦੇ ਤੂੰ ਭਾਵੇਂ ਮੈਨੂੰ ਜਿਵੇਂ ਮਰਜ਼ੀ ਕਰ, ਮੈਂ ਤੇਰਾ ਹੋ ਗਿਆ ਹੋ। ਕਹੇ ਰਵਿਦਾਸ ਭਰੂ ਤੇਰੀ ਸਾਂਭਾ, ਬੇਗ ਮਿਲੋ ਜਨ ਕਰਨ ਬਲਾਂਬਾ। ਹੁਣ ਕਹਿੰਦੇ ਮੈਂ ਤੇਰੀ ਸ਼ਰਨ 'ਚ ਡਿੱਗ ਪਿਆ, ਤੂੰ ਮੈਨੂੰ ਸਾਂਭਣਾ ਸਾਂਭ, ਨਹੀਂ ਸਾਂਭਣਾ ਨਾਮ ਸਾਂਭ, ਕਰੂੰ ਤੇਰੀ ਸਾਂਭਾ। ਹੇ ਵਾਹਿਗੁਰੂ ਤੂੰ ਮੇਰੀ ਸੰਭਾਲ ਕਰਦਾ, ਤੂੰ ਸਾਰਿਆਂ ਦੀ ਪ੍ਰਿਤ ਪਾਲਣਾ ਕਰਨ ਵਾਲਾ, ਤੂੰ ਮੇਰੀ ਕਿਉਂ ਨਹੀਂ ਕਰੇਂਗਾ। ਇਸ ਕਰਕੇ ਕਹਿੰਦੇ ਹੁਣ ਮੈਨੂੰ ਛੇਤੀ ਕਰ, ਵੀ ਮੈਂ ਰਹਿ ਨਹੀਂ ਸਕਦਾ। ਇਹ ਇੱਕ ਵੇਦਨਾ ਹੁੰਦੀ ਹੈ, ਮਨ ਦੀ ਹੁੰਦੀ ਹੈ ਵੇਦਨਾ, ਜਦੋਂ ਪ੍ਰਗਟ ਹੁੰਦੀ ਹੈ ਵਿਰਾਗੀ ਕਹਿੰਦੇ ਉਦੋਂ ਮਨ ਨੂੰ। ਵਿਰਾਗ ਵੀ ਕਈ ਤਰ੍ਹਾਂ ਦਾ ਹੁੰਦਾ, ਇੱਕ ਸੰਸਾਰ ਦਾ ਵਿਰਾਗ ਹੁੰਦਾ, ਇੱਕ ਪਰਮਾਤਮਾ ਦੇ ਪ੍ਰਤੀ, ਗੁਰੂ ਪ੍ਰਤੀ ਵਿਰਾਗ ਪੈਦਾ ਹੁੰਦਾ। ਇਸ ਲਈ ਬੇਗ ਮਿਲੋ ਜਨ ਕਰਨਾ ਬਲਾਂਬਾ, ਵਾਹਿਗੁਰੂ ਮੇਰੇ ਤੇ ਕਿਰਪਾ ਕਰੋ, ਛੇਤੀ ਮੈਨੂੰ ਮਿਲ ਲਓ, ਮੈਂ ਰਹਿ ਨਹੀਂ ਸਕਦਾ। ਗੁਰਬਾਣੀ 'ਚ ਵੀ ਆਉਂਦਾ ਸ਼ਬਦ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਨੈਣੀ ਨੀਰ ਵਹਿ ਵਹਿ ਚੱਲੇ ਜੀ। ਇਹ ਵਿਰਾਗੀ ਮਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ। ਤਾਂ ਕਰਕੇ ਭਗਤ ਰਵਿਦਾਸ ਜੀ ਇੱਥੇ ਬੇਨਤੀ ਕਰਨੀ ਸਾਨੂੰ ਸਿਖਾ ਰਹੇ ਨੇ। ਕਹਿੰਦੇ ਵੀ ਇਹ ਬੇਨਤੀ ਹੈ ਮੇਰੀ, ਕਹਿੰਦੇ ਮੈਨੂੰ ਇੱਥੋਂ ਕੱਢ ਲਓ, ਇਹ ਸੰਸਾਰ ਸਾਗਰ ਤੋਂ ਤਾਰ ਦਿਓ। ਫਿਰ ਸਾਨੂੰ ਦੱਸਦੇ ਨੇ ਗੁਰਬਾਣੀ 'ਚ, ਕਹਿੰਦੇ ਵੀ ਇਹ ਜੀਵ ਵੀ ਵਿਚਾਰਾ ਕੀ ਕਰੇ, ਕਿਉਂਕਿ ਪਰਮਾਤਮਾ ਨੇ ਖੇਲ ਹੀ ਐਸਾ ਬਣਾ ਦਿੱਤਾ। ਕਹਿੰਦੇ ਜਿਹੜੇ ਬਾਕੀ ਜੀਵ ਨੇ ਨਾ, ਉਹਨਾਂ 'ਚ ਇੱਕ ਇੱਕ ਦੋਸ਼ ਹੈ, ਸਾਡੇ 'ਚ ਪੰਜ ਦੋਸ਼ ਨੇ। ਕਹਿੰਦੇ ਵੀ ਉਹ ਇੱਕ ਦੋਸ਼ ਕਾਰਨ ਫਸ ਜਾਂਦੇ ਨੇ ਵਿਚਾਰੇ, ਇਹ ਮਨੁੱਖ ਜਨਮ ਵੀ ਕੀ ਕਰ ਸਕਦਾ। ਇਸ ਲਈ ਸੰਗਤ 'ਚ ਆ ਕੇ ਇਹਨਾਂ ਪੰਜਾਂ ਦੋਸ਼ਾਂ ਤੋਂ ਮੁਕਤ ਹੋ ਜਾਂਦਾ ਬੰਦਾ। ਤਾਂ ਸੰਗਤ ਕਰਨੀ ਹੈ ਕਿ ਸਾਨੂੰ ਗਿਆਨ ਹੋਵੇ, ਕਿਤੇ ਸਾਨੂੰ ਤਾਂ ਨਹੀਂ ਇਹ ਰੋਗ ਲੱਗਿਆ ਹੋਇਆ, ਕਿਉਂਕਿ ਮਨ ਨੂੰ ਰੋਗ ਲੱਗਿਆ ਹੋਇਆ। ਇਹ ਰੋਗ ਗੁਰੂ ਖਤਮ ਕਰ ਦਿੰਦਾ ਹੈ, ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮਕੀ ਫੰਦਾ। ਭਗਤ ਰਵਿਦਾਸ ਜੀ ਕਹਿੰਦੇ ਵੀ ਇਹ ਜੀਵ ਵੀ ਕੀ ਕਰ ਸਕਦਾ। ਕਹਿੰਦੇ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਇਹਨਾਂ ਪੰਜਾਂ ਦਾ ਨਾਂ ਲੈ ਕੇ ਕਹਿੰਦੇ ਇਹਨਾਂ ਇੱਕ ਦੋਸ਼ ਆ, ਇੱਕ ਔਗਣ ਹੈ ਇਹਨਾਂ 'ਚ। ਕਹਿੰਦੇ ਪੰਜ ਦੋਖ ਅਸਾਧ ਜਾਮੈ ਕਾ ਤਾਂ ਕੀ ਕੇਤਕ ਆਸ। ਕਹਿੰਦੇ ਸਾਡੇ 'ਚ ਪੰਜ ਨੇ, ਵੀ ਅਸੀਂ ਤਾਂ ਬਚ ਨਹੀਂ ਸਕਦੇ, ਇੱਕ ਤੂੰ ਹੀ ਆ ਬਚਾ ਸਕਦਾ ਗੁਰੂ, ਤੂੰ ਹੀ ਆ ਸੰਗਤ 'ਚ ਆ ਕੇ, ਤੂੰ ਹੀ ਸੰਗਤ 'ਚ ਬਿਠਾ ਕੇ ਸਾਨੂੰ ਗਿਆਨ ਦੇ ਕੇ ਬਚਾ ਸਕਦਾ, ਤੂੰ ਕਿਰਪਾ ਕਰ ਸਕਦਾ। ਇਹਨਾਂ ਦੀ ਉਦਾਹਰਣ ਦੇ ਰਹੇ, ਕਹਿੰਦੇ ਮ੍ਰਿਗ ਹਿਰਨ ਮੀਨ ਮੱਛੀ ਭ੍ਰਿੰਗ ਭ੍ਰਿੰਗੀ ਭੌਰਾ ਪਤੰਗ ਪਤੰਗਾ ਕੁੰਚਰ ਹਾਥੀ ਨੂੰ ਕਹਿੰਦੇ ਨੇ ਏਕ ਦੋਸ਼ ਵਿਨਾਸ। ਜਿਹੜਾ ਹਿਰਨ ਹੈ ਉਹਨੂੰ ਕੰਨਾਂ ਦਾ ਰੋਗ ਹੈ, ਜਿਹਨੂੰ ਸ਼ਿਕਾਰੀ ਨੇ ਫੜਨਾ ਹੋਵੇ ਨਾ, ਜਿਹਨੂੰ ਜਿਹੜਾ ਰੋਗ ਹੁੰਦਾ ਉਹਨੂੰ ਉਸ ਤਰੀਕੇ ਨਾਲ ਜਾਨਵਰ ਨੂੰ ਫੜਦੇ ਨੇ। ਹਿਰਨ ਨੂੰ ਪਕੜਨ ਲਈ ਇੱਕ ਸਪੈਸ਼ਲ ਸਾਜ ਬਣਾਇਆ ਜਾਂਦਾ, ਜਿਹੜਾ ਕਿ ਇਹਨੂੰ ਕੰਨਾਂ ਦਾ ਰੋਗ ਹੈ, ਇਹਨੂੰ ਸੁਣਨ ਦਾ ਰੋਗ ਆ। ਉਹ ਜਦੋਂ ਵੱਜਦਾ ਸਾਜ, ਘੰਡੇ ਹੇੜੇ ਦਾ ਸਾਜ ਕਹਿੰਦੇ ਨੇ, ਆਪਾਂ ਦੇਖਿਆ ਤਾਂ ਹੈ ਨਹੀਂ ਗਾ ਅਜੇ ਤੱਕ, ਦੱਸਦੇ ਨੇ ਵੀ ਉਹ ਜਦੋਂ ਵਜਾਉਂਦਾ ਸ਼ਿਕਾਰੀ ਤਾਂ ਇਹ ਇੰਨਾ ਉਹਦੇ 'ਤੇ ਮਸਤ ਹੋ ਜਾਂਦਾ, ਉਹ ਜਿੱਥੋਂ ਆਵਾਜ਼ ਆਉਂਦੀ ਹੈ ਉੱਥੇ ਚਲਿਆ ਜਾਂਦਾ। ਕਹਿੰਦੇ ਸ਼ਿਕਾਰੀ ਇਹਨੂੰ ਫੜ ਲੈਂਦਾ, ਇਹਨੂੰ ਮਾਰ ਦਿੰਦਾ। ਕਹਿੰਦੇ ਇੱਕ ਦੋਸ਼ ਹੈ ਇਹਦੇ 'ਚ ਸਿਰਫ ਕੰਨਾਂ ਦਾ, ਬੰਦੇ 'ਚ ਵੀ ਕੰਨਾਂ ਦਾ ਦੋਸ਼ ਹੈ, ਇਹ ਕੰਨ ਕੀ ਸੁਣਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੰਨੀ ਕਾਲ ਸੁਣੇ ਵਿਖ ਬੈਣੀ, ਕੰਨ ਕੀ ਸੁਣਦੇ ਨੇ। ਜਿਹਨੂੰ ਮਹਾਰਾਜ ਕਹਿੰਦੇ ਤੁਹਾਡੇ ਕੰਨਾਂ 'ਚ ਭੋਰਾ ਵੀ ਆਵਾਜ਼ ਨਹੀਂ ਪੈਣੀ ਚਾਹੀਦੀ ਹੈ, ਸੰਸਾਰ ਦੇ ਗੀਤ ਨਾਦ ਜਿਹੜੇ ਗੁਰੂ ਦੀ ਬਾਣੀ ਅੰਮ੍ਰਿਤ ਕੀਰਤਨ ਤੁਹਾਡੇ ਕੰਨਾਂ 'ਚ ਪਵੇ, ਤੁਹਾਨੂੰ ਕੁਛ ਪਤਾ ਲੱਗੇ। ਜਿਹਨੂੰ ਮਹਾਰਾਜ ਕਹਿੰਦੇ ਮੇਰੇ ਮੋਹਣ ਸਰਬਣੀ ਇਹ ਨਾ ਸੁਣਾਏ, ਕਹਿੰਦੇ ਇਹ ਮੇਰੇ ਕਰਨਾਂ 'ਚ ਭੋਰਾ ਵੀ ਆਵਾਜ਼ ਨਾ ਪਵੇ। ਵਾਹਿਗੁਰੂ ਬੇਨਤੀ ਕਰਨੀ ਪੈਂਦੀ ਹੈ, ਫਿਰ ਉਹ ਸੁਣਾ ਦਿੰਦਾ, ਕਿਰਪਾ ਕਰਦਾ, ਰੱਖਿਆ ਵੀ ਕਰਦਾ। ਫਿਰ ਕਹਿੰਦੇ ਮੇਰੇ ਮੋਹਣ ਸਰਬਣੀ ਇਹ ਨਾ ਸੁਣਾਏ, ਸਾਕਤ ਨਾਦ ਗੀਤ ਧੁਨ ਗਾਵਤ ਬੋਲਤ ਬੋਲ ਅੰਜਾਏ। ਕਹਿੰਦੇ ਜਿਹੜੇ ਆ ਸੰਸਾਰ ਦੇ ਸਾਕਤ ਗੀਤ ਨਾਦ ਗਾਉਂਦੇ ਨੇ ਨਾ, ਉੱਥੇ ਨਾ ਮੈਨੂੰ ਭੋਰਾ ਵੀ ਸੁਣਾਈ, ਨਾ ਮੈਨੂੰ ਉੱਥੇ ਤੂੰ ਭੇਜੀ। ਅਸੀਂ ਪੈਸੇ ਦੇ ਕੇ ਜਾਂਦੇ ਹਾਂ ਉੱਥੇ, ਇੱਥੇ ਕੋਈ ਪੈਸੇ ਲੱਗਦੇ ਤੁਹਾਨੂੰ ਸੁਣਾਉਣ ਦੇ, ਤੁਹਾਡੀ ਮਰਜ਼ੀ ਹੈ, ਗੋਲਕ 'ਚ ਪਾਓ ਨਾ ਪਾਓ, ਨਾਲੇ ਭੋਜਨ ਮਿਲਦਾ ਉੱਥੇ ਤੁਹਾਨੂੰ, ਰੋਟੀ ਵੀ ਮੁੱਲ ਦੀ। ਗਾਉਣ ਵਾਲਾ ਸੁਣਨ ਜਾਂਦੇ ਹੀ ਹੋਵੋਗੇ, ਇੱਥੇ ਆਉਂਦੇ ਹੀ ਆ ਬੜਾ ਇਕੱਠ ਹੁੰਦਾ। ਪਿੱਛੇ 'ਚ ਮੈਂ ਸੁਣਿਆ ਸੀਗਾ ਕਿ ਦਲਜੀਤ ਆਇਆ ਸੀ, ਪਤਾ ਨਹੀਂ ਦੁਨੀਆ ਕਮਲੀ ਹੋਈ ਫਿਰਦੀ ਸੀ ਟਿਕਟਾਂ 'ਤੇ। ਮਹਾਰਾਜ ਗੁਰੂ ਦੇ ਤੁਸੀਂ ਸਿੱਖ ਨਹੀਂ, ਸਿੱਖ ਕਹਾਉਣਾ ਸੌਖਾ ਹੈ ਪਰ ਬਣਨਾ ਔਖਾ ਹੈ। ਮਹਾਰਾਜ ਤਾਂ ਕਹਿੰਦੇ ਮੇਰੇ ਕੰਨਾਂ 'ਚ ਇੱਕ ਭੋਰਾ ਵੀ ਨਾ ਗੀਤ ਨਾਦ ਪੈਣ, ਤੁਸੀਂ ਪੈਸੇ ਦੇ ਕੇ ਖਰਚ ਕੇ ਸੁਣਨ ਜਾਂਦੇ ਹੋ, ਸੁੱਖ ਨਹੀਂ ਮਿਲਣਾ, ਗੁਰੂ ਝੂਠਾ ਹੋਜੂ ਤੁਹਾਡਾ। ਇਸ ਕਰਕੇ ਗੁਰੂ ਦਾ ਸ਼ਬਦ ਹਿਰਦੇ 'ਚ ਪਵੇ, ਇਹਨਾਂ ਕੰਨਾਂ 'ਚ ਗੁਰੂ ਦੀ ਬਾਣੀ ਪਵੇ, ਸਾਡਾ ਬਾਣੀ 'ਚ ਧਿਆਨ ਨਹੀਂ ਟਿਕਦਾ, ਕਿਉਂਕਿ ਪ੍ਰੇਮ ਨਹੀਂ ਗੁਰੂ ਨਾਲ, ਭੋਰਾ ਵੀ ਨਾ, ਵਾਹਿਗੁਰੂ ਨਾਲ ਪ੍ਰੇਮ ਨਾ, ਆਪਣਾ ਜੀ ਆਪਣੇ ਨਾਲ ਵੀ ਨਹੀਂ ਆਪਾਂ ਨੂੰ ਪਤਾ, ਆਪਾਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਬਹੁਤ ਵੱਡਾ ਆ ਮਨੁੱਖਾ ਜਨਮ ਮਿਲਿਆ, ਇਹਦਾ ਕੋਈ ਲਾਹਾ ਹੈ? ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਸ ਮਿਰਗ ਨੂੰ ਇੱਕ ਕੰਨਾਂ ਦਾ ਰੋਗ ਹੈ, ਬੰਦੇ ਨੂੰ ਵੀ ਕੰਨਾਂ ਦਾ ਰੋਗ ਆ। ਇਹ ਸਾਰੀ ਜਿਹੜੀ ਦੂਜੀਆਂ ਬਾਹਰਲੀਆਂ ਨਿੰਦਿਆ ਚੁਗਲੀ ਉਧਲੀਆਂ ਉਧਲੀਆਂ ਸੁਣ ਕੇ ਬੜਾ ਖੁਸ਼ ਹੁੰਦਾ। ਜੇ ਇਹਨੂੰ ਕਿਤੇ ਕਹਿ ਦੇ ਨਾ ਵੀ ਆ ਤੈਨੂੰ ਗੁਰਬਾਣੀ ਸੁਣਾਈਏ, ਆ ਤੈਨੂੰ ਗੁਰਦੁਆਰੇ ਲੈ ਕੇ ਚੱਲੀਏ, ਤੇ ਇਹ ਗੁਰਦੁਆਰੇ ਆਉਣ ਨੂੰ ਤਿਆਰ ਨਹੀਂ, ਪ੍ਰੇਮ ਨਹੀਂ ਨਾ ਹੈਗਾ ਗੁਰੂ ਨਾਲ। ਜਦੋਂ ਪ੍ਰੇਮ ਪੈ ਗਿਆ ਗੁਰੂ ਤੋਂ ਸਿੱਖ ਦੂਰ ਹੀ ਨਹੀਂ ਜਾਂਦਾ, ਉਹ ਰਹਿੰਦਾ ਹੀ ਗੁਰੂ ਦੇ ਕੋਲੇ ਆ। ਇਸ ਕਰਕੇ ਉਹ ਕੰਨ ਫਿਰ ਜਾਂ ਤਾਂ ਕੀਰਤਨ ਸੁਣਨਗੇ, ਜਾਂ ਕਥਾ ਸੁਣਨਗੇ, ਜਾਂ ਫਿਰ ਗੁਰਬਾਣੀ ਨੂੰ ਸੁਣਨਗੇ। ਇਸ ਕਰਕੇ ਮੀਨ ਮੱਛੀ ਨੂੰ ਇੱਕ ਰੋਗ ਹੈ ਜੀਵ ਦਾ, ਸ਼ਿਕਾਰੀ ਉਸ ਨੂੰ ਫੜਨ ਲਈ ਉਹਦੀ ਮਨ ਭਾਉਂਦੀ ਖੁਰਾਕ ਕੁੰਡੀ ਨਾਲ ਲਾ ਕੇ ਪਾਣੀ 'ਚ ਸਿੱਟ ਦਿੰਦਾ। ਜਦੋਂ ਪਾਣੀ 'ਚ ਸਿੱਟਦਾ ਮੱਛੀ ਨੂੰ ਭੁਲੇਖਾ ਹੁੰਦਾ ਮੇਰੀ ਇਹ ਖੁਰਾਕ ਹੈ, ਉਹ ਖੁਰਾਕ ਨੂੰ ਖਾਣ ਲਈ ਆਪਣੇ ਮੁੱਖ 'ਚ ਪਾ ਲੈਂਦੀ ਹੈ, ਗਲ 'ਚ ਕੁੰਡੀ ਫਸ ਜਾਂਦੀ ਹੈ, ਮੱਛੀ ਨੂੰ ਖਿੱਚ ਲੈਂਦਾ। ਫਿਰ ਸ਼ਿਕਾਰੀ ਜਿਹੜਾ ਉਹਦੇ ਨਾਲ ਕਰਦਾ ਹੈ ਉਹ ਫਿਰ ਆਪਾਂ ਨੂੰ ਪਤਾ ਹੈ। ਭਗਤ ਰਵਿਦਾਸ ਜੀ ਨੇ ਉਹਦੀ ਉਦਾਹਰਨ ਵੀ ਦੇ ਕੇ ਫਿਰ ਪ੍ਰੇਮ ਦੀ ਗੱਲ ਦੱਸੀ ਗਈ ਹੈ। ਕਹਿੰਦੇ ਮੱਛੀ ਨੂੰ ਜੀਭ ਦਾ ਰੋਗ ਹੈ, ਸਾਡੀ ਵੀ ਇਸ ਰਸਨਾ ਨੂੰ ਸੰਸਾਰ ਦੇ ਰਸਾਂ ਕਸਾਂ ਦਾ ਰੋਗ ਹੈ। ਇਹ ਰਸਨਾ 'ਚ ਸੰਸਾਰ ਦੇ ਰਸ ਆਉਣ ਕਰਕੇ ਇਹ ਰਸਨਾ ਵਾਹਿਗੁਰੂ ਦਾ ਨਾਮ ਨਹੀਂ ਜਪਦੀ, ਇਹ ਰਸਨਾ ਬਾਣੀ ਨਹੀਂ ਉਚਾਰਦੀ, ਇਹ ਰਸਨਾ ਫਿੱਕਾ ਬੋਲੂਗੀ, ਮਾੜੇ ਬਚਨ ਬੋਲੂਗੀ। ਇਸ ਕਰਕੇ ਮਹਾਰਾਜ ਕਹਿੰਦੇ ਸਜ਼ਾ ਮਿਲਦੀ ਹੈ ਜੇ ਕੋਈ ਰਸਨਾ ਨਾਲ, ਇਹ ਰਸਨਾ ਨੂੰ ਰੋਗ ਹੈ, ਜਿਹਨੂੰ ਮਹਾਰਾਜ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੱਕ ਤੈਜ ਚਿਰ ਹਰ ਰਸ ਪੱਲੇ ਨਾ ਪਾਏ। ਇਸ ਲਈ ਜਿੰਨਾ ਚਿਰ ਸਾਨੂੰ ਹਰ ਰਸ ਹਰੀ ਦਾ ਰਸ ਨਹੀਂ ਪ੍ਰਾਪਤ ਹੁੰਦਾ, ਉਨਾ ਚਿਰ ਸਾਡੀ ਰਸਨਾ ਇਹ ਸੰਸਾਰ ਦੇ ਰਸਾਂ 'ਚ ਲੱਗੀ ਰਹਿੰਦੀ ਹੈ। ਇਹ ਰਸ ਛੱਡਾਂਗੇ ਤਾਂ ਗੁਰੂ ਦਾ ਰਸ, ਗੁਰੂ ਦੀ ਬਾਣੀ ਦਾ ਨਾਮ ਰਸ ਸਾਨੂੰ ਪ੍ਰਾਪਤ ਹੋਊਗਾ। ਇਸ ਕਰਕੇ ਕਹਿੰਦੇ ਮੱਛੀ ਨੂੰ ਇਹ ਰੋਗ ਹੈ। ਭਗਤ ਰਵਿਦਾਸ ਜੀ ਦੱਸਦੇ ਨੇ ਵੀ ਇਹਦਾ ਕਿੰਨਾ ਪਾਣੀ ਨਾਲ ਪਿਆਰ ਹੈ ਤੁਹਾਡਾ, ਇੰਨਾ ਗੁਰੂ ਨਾਲ ਅਤੇ ਪਰਮਾਤਮਾ ਨਾਲ ਪਿਆਰ ਹੋਣਾ ਚਾਹੀਦਾ ਜਿੰਨਾ ਮੱਛੀ ਦਾ ਪਾਣੀ ਨਾਲ ਪਿਆਰ ਹੈ। ਆਪਦੀ ਬਾਣੀ 'ਚ ਭਗਤ ਰਵਿਦਾਸ ਜੀ ਕਹਿੰਦੇ ਮੀਨ ਪਕੜ ਫਾਂਕਿਓ ਔਰ ਕੱਟਿਓ, ਰਾਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੇ ਤਉ ਨਾ ਵਿਸਰਿਓ ਪਾਣੀ। ਕਹਿੰਦੇ ਮੱਛੀ ਨੂੰ ਫੜ ਲੈਂਦੇ ਨੇ, ਉਹਨੂੰ ਫੜ ਕੇ ਕੱਟਦੇ ਨੇ, ਬਰੀਕ ਬਰੀਕ ਕੱਟ ਕੇ ਉਹਨੂੰ ਫਿਰ ਰਿੰਨਦੇ ਨੇ, ਫਿਰ ਰਿੰਨ ਕੇ ਉਹਨੂੰ ਆਪਾਂ ਫਿਰ ਚਿੱਥ ਚਿੱਥ ਕੇ ਖਾਂਦੇ ਹਾਂ। ਕਹਿੰਦੇ ਉਹ ਅੰਦਰ ਜਾਂਦੀ ਹੈ ਜਦੋਂ ਬੰਦੇ ਦੇ ਨਾ, ਬੰਦੇ ਨੂੰ ਫਿਰ ਪਿਆਸ ਲੱਗਦੀ ਹੈ ਬਹੁਤ, ਫਿਰ ਉਹ ਪਾਣੀ ਮੰਗਦਾ, ਤਾਂ ਉਹ ਨਾ ਵਿਸਰੇ ਪਾਣੀ, ਭਾਵੇਂ ਉਹਦਾ ਭੋਜਨ ਖੰਡ ਖੰਡ ਕਰ ਦਿੱਤੀ ਗਈ ਪਰ ਉਹਨੂੰ ਪਾਣੀ ਨਹੀਂ ਵਿਸਰਦਾ। ਇਹ ਨਿਸ਼ਾਨੀ ਹੈ ਗੁਰੂ ਦੇ ਸਿੱਖ ਦੀ, ਆਪਾਂ ਤਾਂ ਬਹੁਤ ਅਜੇ ਦੂਰ ਹਾਂ। ਖੰਡ ਖੰਡ ਕਰ ਦਿੱਤਾ ਗਿਆ, ਟੋਟੇ ਟੋਟੇ ਸਰੀਰ ਦੇ ਕਰ ਦਿੱਤੇ ਜਾਂਦੇ ਸੀ, ਉਹਨਾਂ ਨੂੰ ਗੁਰੂ ਨਹੀਂ ਵਿਸਰਦਾ ਸੀ, ਪਰਮਾਤਮਾ ਨਹੀਂ ਵਿਸਰਦਾ ਸੀ। ਇਹ ਪ੍ਰੇਮ ਦੀਆਂ ਕਹਾਣੀਆਂ। ਇਸ ਲਈ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਇਵੇਂ ਸਿੱਖ ਦਾ ਗੁਰੂ ਨਾਲ ਪਿਆਰ ਹੋਣਾ ਚਾਹੀਦਾ, ਵਾਹਿਗੁਰੂ ਨਾਲ ਪਿਆਰ ਹੋਣਾ ਚਾਹੀਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮ੍ਰਿਗ ਮੀਨ ਭ੍ਰਿੰਗ, ਭ੍ਰਿੰਗੀ ਜਿਹੜੀ ਹੈ ਇਹ ਜਿਹੜਾ ਭ੍ਰਿੰਗ ਹੈ ਇਹਨੂੰ ਨਾਸਕਾ ਦਾ ਰੋਗ ਹੈ, ਇਹਨੂੰ ਸੁੰਘਣ ਦਾ ਰੋਗ ਹੈ। ਇਹ ਜਿਹੜਾ ਕਵਲ ਫੁੱਲ ਹੈ ਉਹਦੇ ਮਕਰੰਦ, ਉਹਦੇ ਇਹਨੂੰ ਜਦੋਂ ਵਾਸ਼ਨਾ ਆਉਂਦੀ ਹੈ ਉੱਥੇ ਜਾ ਕੇ ਇੰਨਾ ਮਸਤ ਹੁੰਦਾ, ਇਹ ਸਰੀਰ ਭੁੱਲ ਜਾਂਦਾ ਹੈ, ਉਹਨੂੰ ਇੰਨਾ ਜ਼ਿਆਦਾ ਪਿਆਰ ਕਰਦਾ। ਉਹ ਫਿਰ ਜਦੋਂ ਪੰਖੜੀਆਂ ਬੰਦ ਹੋ ਜਾਂਦੀਆਂ, ਜਦੋਂ ਪੰਖੜੀਆਂ ਬੰਦ ਹੋ ਜਾਂਦੀਆਂ ਵਿੱਚੇ ਹੀ ਘੁੱਟਿਆ ਜਾਂਦਾ ਅਤੇ ਮਰ ਜਾਂਦਾ। ਇਹਨੂੰ ਨਾਸਕਾ ਦਾ ਰੋਗ ਹੈ, ਸੁਗੰਧੀਆਂ ਦਾ ਰੋਗ ਹੈ, ਸਾਡੇ ਨੂੰ ਵੀ ਰੋਗ ਲੱਗਿਆ ਹੋਇਆ ਸੁਗੰਧੀਆਂ ਦਾ। ਸੰਸਾਰ ਦੀਆਂ ਸੁਗੰਧੀਆਂ ਤਰਫ ਲੇਲਾਂ ਵਧੀਆ ਵਧੀਆ ਬੰਦਾ ਲਾ ਕੇ ਕਹਿੰਦਾ ਵੀ ਮੇਰੇ 'ਚੋਂ ਮਹਿਕ ਆਵੇ, ਪਰ ਅੰਦਰੋਂ ਮੁਸ਼ਕ ਮਾਰਦਾ, ਅੰਦਰ ਗੁਰੂ ਦਾ ਸ਼ਬਦ ਨਹੀਂ ਹੈਗਾ ਜਦੋਂ। ਤਾਂ ਕਰਕੇ ਮਹਾਰਾਜ ਕਹਿੰਦੇ ਇਹਦੇ ਅੰਦਰ ਦੇਖ, ਜਿਹਦੇ ਉੱਤੋਂ ਤਾਂ ਲਿਸ਼ਕਾ ਪਿਸ਼ਕਾ ਲਿਆ ਸੈਂਟ ਸੁੰਟ ਲਾ ਕੇ, ਕਹਿੰਦੇ ਵਿੱਚ ਕੀ ਹੈ ਇਹਦੇ? ਕਹਿੰਦੇ ਬੈਸਟਾ ਅਸਤ ਰਕਤ ਪਰੇਟੇ ਚਾਮ, ਚੰਮ ਦੇ ਵਿੱਚ ਗੰਦਗੀ, ਹੱਡੀਆਂ 'ਤੇ ਖੂਨ ਲਵੇਟਿਆ ਹੋਇਆ, ਕਹਿੰਦੇ ਇਸ ਉੱਪਰ ਰੱਖੋ ਕਮਾਣ, ਇਹਦੇ ਤੇ ਮਾਣ ਕਰੀ ਜਾਂਦੇ ਗੰਦਗੀ ਤੇ, ਤੇ ਜਿਹੜਾ ਗੰਦਗੀ ਤੇ ਮਾਣ ਕਰਦਾ ਉਹ ਗੰਦਗੀ ਦਾ ਕੀੜਾ ਹੁੰਦਾ। ਜਿਹਨੂੰ ਇਹ ਗਿਆਨ ਹੋ ਜਾਂਦਾ ਫਿਰ ਸ਼ਰਨ ਚ ਆ ਜਾਂਦਾ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਘਰ ਦਇਆ ਨਾਮ ਪ੍ਰਗਾਸ ਮੈਨੂੰ ਇੱਥੋਂ ਕੱਢ ਲਾ। ਫਿਰ ਉਹ ਬੇਨਤੀ ਕਰਕੇ ਪਰਮੇਸ਼ੁਰ ਅੱਗੇ ਜਦੋਂ ਪਤਾ ਲੱਗਦਾ ਫਿਰ ਪਰਮੇਸ਼ੁਰ ਉਹਨੂੰ ਕੱਢ ਵੀ ਲੈਂਦਾ। ਕਹਿੰਦੇ ਵੀ ਇਹਨੂੰ ਵੀ ਇੱਕ ਰੋਗ ਹੈ। ਅੱਗੇ ਆ ਗਿਆ ਪਤੰਗ, ਪਤੰਗਾ, ਜਿਹੜਾ ਪਤੰਗਾ ਉਹਨੂੰ ਨੇਤਰਾਂ ਦਾ ਰੋਗ ਆ, ਉਹਨੂੰ ਦੇਖਣ ਦਾ ਰੋਗ ਹੈ। ਪਤੰਗੇ ਨੂੰ ਜਦੋਂ ਲਾਈਟ ਦਿਸਦੀ ਆ ਉਹ ਲਾਈਟ ਵੱਲ ਨੂੰ ਜਾਂਦਾ, ਇਸ ਕਰਕੇ ਪਤੰਗਾ ਜਿਹੜਾ ਹੈ ਉਹਨੂੰ ਰੋਗ ਨੇਤਰਾਂ ਦਾ, ਦੇਖਣ ਦਾ ਰੋਗ ਹੈ। ਪਤੰਗਾ ਜਦੋਂ ਦੀਵਾ ਜਲਦਾ ਉਹ ਦੀਵੇ ਦੀ ਲਾਟ ਵੱਲ ਨੂੰ ਜਾਂਦਾ, ਇਸ ਕਰਕੇ ਉਹ ਜਦੋਂ ਲਾਟ ਵੱਲ ਨੂੰ ਜਾਂਦਾ ਤੇ ਲਾਟ ਉਹਦੇ ਫੰਗ ਸਾੜ ਦਿੰਦੀ ਹੈ ਤੇ ਉਹਨੂੰ ਮਾਰ ਦਿੰਦੀ ਹੈ। ਅੱਗ ਹੈ, ਅੱਗ ਨੇ ਸਾੜਨਾ ਸੁਭਾਅ ਉਹਦਾ, ਪਰ ਪਤੰਗੇ ਦਾ ਉਹਦੇ ਨਾਲ ਪਿਆਰ ਹੈ, ਪਰ ਲਾਈਟ ਦਾ ਪਤੰਗੇ ਨਾਲ ਕੋਈ ਪਿਆਰ ਨਹੀਂ, ਇੱਕ ਤਰਫਾ ਪਿਆਰ ਹੈ। ਗੁਰੂ ਦਾ ਪਿਆਰ ਦੋਨੇ ਤਰਫਾਂ ਤੋਂ, ਅਸੀਂ ਵੀ ਗੁਰੂ ਨੂੰ ਜਿੰਨਾ ਪਿਆਰ ਕਰਦੇ ਹਾਂ ਗੁਰੂ ਉਦੋਂ ਵੱਧ ਕਰਦਾ, ਪਰਮਾਤਮਾ ਨੂੰ ਜਿੰਨਾ ਪਿਆਰ ਕਰਦੇ ਉਦੋਂ ਸਾਨੂੰ ਵੱਧ ਕਰਦਾ। ਇਹ ਦੋਨੇ ਪਾਸਿਓਂ ਪਿਆਰ ਹੈ। ਸੰਸਾਰ ਦਾ ਪਿਆਰ ਇੱਕ ਤਰਫਾ, ਦੁਨੀਆਂ ਦਾ ਪਿਆਰ ਇੱਕ ਤਰਫਾ, ਆਤਮਕ ਪਿਆਰ ਦੋਨੇ ਪਾਸਿਓਂ ਹੋਊਗਾ। ਜਿਹੜਾ ਆਤਮਕ ਪਿਆਰ ਹੋਊਗਾ, ਇੱਕ ਤਾਂ ਹੁੰਦਾ ਸੰਸਾਰੀ ਰਿਸ਼ਤੇਦਾਰ, ਇੱਕ ਹੁੰਦਾ ਆਤਮਕ ਰਿਸ਼ਤੇਦਾਰ। ਜਿਹੜਾ ਸੰਸਾਰੀ ਰਿਸ਼ਤੇਦਾਰ ਆ ਉਹ ਤਾਂ ਲੈਣ ਦੇਣ ਤੱਕ ਆ, ਜਿਹੜਾ ਅੰਦਰੋਂ ਸਾਡਾ ਪ੍ਰੇਮ ਪੈ ਜਾਏ ਨਾ ਉਹ ਫਿਰ ਟੁੱਟਦਾ ਨਹੀਂ। ਇਸ ਕਰਕੇ ਕਹਿੰਦੇ ਵੀ ਇਹਨੂੰ ਰੋਗ ਹੈ ਨੇਤਰਾਂ ਦਾ, ਇਹ ਦੇਖਦਾ ਤੇ ਪਤੰਗਾ ਲਾਈਟ ਤੇ ਸੜ ਜਾਂਦਾ, ਆਤਮ ਆਪਣਾ ਆਪ ਖਤਮ ਕਰ ਦਿੰਦਾ, ਪਰ ਇਹਨੂੰ ਰੋਗ ਹੈ ਦੇਖਣ ਦਾ। ਇਸ ਲਈ ਸਾਡਾ ਮਾਇਆ ਨਾਲ ਪਿਆਰ ਆ, ਮਾਇਆ ਦਾ ਸਾਡੇ ਨਾਲ ਕੋਈ ਪਿਆਰ ਨਹੀਂ ਹੈਗਾ, ਮਾਇਆ ਸਾਨੂੰ ਸਾੜ ਰਹੀ ਆ। ਇਸ ਕਰਕੇ ਮਾਇਆ ਨੂੰ ਅਗਨ ਕਿਹਾ, ਤ੍ਰਿਸ਼ਨਾ ਕਿਹਾ, ਤ੍ਰਿਸ਼ਨਾ ਦੇ ਵਿੱਚ ਸਾਰਾ ਸੰਸਾਰ ਜਲ ਰਿਹਾ, ਪਰ ਅਸੀਂ ਫਿਰ ਤ੍ਰਿਸ਼ਨਾ ਵੱਲ ਨੂੰ ਜਾਂਦੇ ਹਾਂ। ਗੁਰੂ ਕੋਲੇ ਜਾਓਗੇ ਠੰਡਾ ਹੈ। ਇਹ ਸੰਸਾਰ ਨੂੰ ਅਗਨ ਕਿਹਾ ਨਾ, ਸੰਸਾਰ ਨਾਲ ਹੀ ਆਪਾਂ ਧਿਆਨ ਸਾਰੀ ਦਿਨ ਜੋੜ ਕੇ ਰੱਖਦੇ ਹਾਂ, ਤਾਂ ਹੀ ਮਹਾਰਾਜ ਨੇ ਕਿਹਾ ਨਾ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਹੁਣ ਸਾਡਾ ਮਾਇਆ ਨਾਲ ਪਿਆਰ ਹੈ, ਮਾਇਆ ਦਾ ਸਾਡੇ ਨਾਲ ਕੋਈ ਪਿਆਰ ਨਹੀਂ। ਇਸ ਕਰਕੇ ਸਾਡਾ ਗੁਰੂ ਨਾਲ ਪਿਆਰ ਨਹੀਂ ਪੈਂਦਾ, ਇਹ ਮਾਇਆ ਨਾਲ ਪਿਆਰ ਹੋਣ, ਸੰਸਾਰ ਨਾਲ ਪਿਆਰ ਹੋਣ ਕਰਕੇ ਸੰਸਾਰ ਨੂੰ ਮਾਇਆ ਕਹਿੰਦੇ ਨੇ। ਹੁਣ ਜਿਹਦਾ ਗੁਰੂ ਨਾਲ ਪਿਆਰ ਪੈ ਗਿਆ ਉਹ ਇਸ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਦੇਖਦਾ ਗੁਰੂ ਨੂੰ ਆ, ਇਹਨਾਂ ਨੇਤਰਾਂ ਨਾਲ ਸੱਚ ਨੂੰ ਦੇਖਦਾ ਹੈ, ਰਹਿੰਦਾ ਦੁਨੀਆਂ 'ਚ। ਇਸ ਕਰਕੇ ਸਾਡੇ ਵੀ ਨੇਤਰ ਕੀ ਦੇਖਦੇ ਨੇ, ਸਾਡੇ ਨੇਤਰ ਦੇਖਦੇ ਨੇ ਪਰਾਇਆ ਤਨ ਅਤੇ ਪਰਾਇਆ ਧਨ, ਜਿਹਦੇ 'ਤੇ ਸਾਡਾ ਮਨ ਲੁਭਾਏ ਮਨ ਹੁੰਦਾ। ਜਦੋਂ ਅਸੀਂ ਪਰਾਇਆ ਧਨ ਦੇਖਦੇ ਹਾਂ, ਜਦੋਂ ਲੰਘੇ ਜਾਂਦੇ ਹਾਂ ਕੋਈ ਵੱਡਾ ਘਰ ਦੇਖਦੇ ਸਾਡੇ ਅੰਦਰ ਫੁਰਨਾ ਬਣ ਜਾਂਦਾ ਵੀ ਏਡਾ ਹੋਵੇ, ਉਹਦੇ ਵਿੱਚ ਵਾਲੇ ਤਾਂ ਜਾ ਕੇ ਪੁੱਛੋ ਥੋੜ੍ਹਾ ਜਿਹਾ ਵੀ ਤੁਸੀਂ ਸੁਖੀ ਵੱਸਦੇ ਹਾਂ। ਉਹ ਕਹਿੰਦਾ ਤੈਨੂੰ ਕੀ ਪਤਾ ਜਿੱਡਾ ਵੱਡਾ ਉਨੀਆਂ ਵੱਡੀਆਂ ਕਿਸ਼ਤਾਂ, ਉਨੀ ਵੱਡੀ ਹੀਟ ਹੂਟ ਜ਼ਿਆਦਾ, ਤਾਂ ਬਾਹਲਾ ਕੁਛ ਆ ਬਈ, ਇੰਡੀਆ 'ਚ ਤਾਂ ਬੜੇ ਸੌਖੇ ਆਪਾਂ, ਬਸ ਇਹੀ ਉੱਤਰ ਦਿਆ ਮਸਾਂ। ਸੋ ਇਸ ਕਰਕੇ ਗੁਰੂ ਕਿਰਪਾ ਕਰੇ ਸਾਨੂੰ ਇਹ ਰੋਗ ਨਾ ਲੱਗ ਜਾਵੇ, ਵੱਡਾ ਰੋਗ ਬਣਨ ਦਾ ਛੋਟਾ ਹੀ ਠੀਕ ਹੈ। ਜਿੱਥੇ ਰੱਖਿਆ ਵਾਹਿਗੁਰੂ ਜੀ ਨੇ ਉੱਥੇ ਉਹ ਉੱਥੇ ਤੁਹਾਡੀ ਪਾਲਣਾ ਵੀ ਕਰੂ ਜੇ ਤੁਸੀਂ ਸੰਤੁਸ਼ਟ ਹੋ ਤਾਂ। ਸੰਤੁਸ਼ਟੀ ਇਹਨਾਂ ਨੇਤਰਾਂ ਨੂੰ ਰੋਗ ਹੈ, ਪਰਾਇਆ ਧਨ ਦੇਖ ਕੇ ਲੁਭਾਏਮਾਨ ਹੁੰਦੇ ਨੇ, ਪਰਾਇਆ ਧਨ ਦੇਖ ਕੇ ਲੁਭਾਏਮਾਨ ਹੁੰਦੇ ਨੇ। ਇਸ ਕਰਕੇ ਇਹ ਨੇਤਰਾਂ ਨੂੰ ਕੀ ਦੇਖਣ ਨੂੰ ਗੁਰਬਾਣੀ 'ਚ ਕਿਹਾ ਗਿਆ, ਕਿਉਂਕਿ ਨੇਤਰਾਂ 'ਤੇ ਪੜਦਾ, ਇਹ ਪੜਦਾ ਜਦੋਂ ਗੁਰੂ ਦੂਰ ਕਰ ਦਿੰਦਾ ਫਿਰ ਸਾਨੂੰ ਇਹਨਾਂ ਨੇਤਰਾਂ ਦੇ ਨਾਲ ਹੀ ਨਜ਼ਰ ਆਉਂਦਾ ਹੈ, ਬ੍ਰਹਮ ਵੀ ਤੇ ਮਾਇਆ ਵੀ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੋਮੇ ਜੋ ਤਰੀ ਹਰ ਬਿਨੇ ਵਰਨਾ ਦੇਖੋ ਕੋਈ, ਹਰ ਬਿਨੇ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵੈਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ ਕਦੋਂ, ਤੀਜੇ ਪਾਤਸ਼ਾਹ ਕਹਿੰਦੇ ਜਦੋਂ ਮੈਂ ਗੁਰੂ ਨੂੰ ਮਿਲ ਕੇ ਬੁੱਝਿਆ, ਆਪਾਂ ਹੀ ਬੁੱਝਣਾ ਪੈਣਾ ਹੈ, ਗੁਰਪ੍ਰਸਾਦੀ ਬੁੱਝਿਆ, ਅਖੇਲ ਹੈ ਬੁੱਝ ਲਿਆ ਜਿਹਨਾਂ ਨੇ, ਹੱਲ ਕਰ ਲਿਆ ਜਿਹਨਾਂ ਨੇ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨੇ ਵਰਨਾ ਕੋਈ, ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਸਾਰਿਆਂ ਦੇ ਵਿੱਚ ਉਹਦੀ ਜੋਤ ਹੈ। ਇਸ ਕਰਕੇ ਉਹ ਪਰਮੇਸ਼ਰ ਫਿਰ ਸਾਨੂੰ ਜਦੋਂ ਗੁਰੂ ਕਿਰਪਾ ਕਰਦਾ ਫਿਰ ਸਾਨੂੰ ਇਹ ਮਾਇਆ ਦੇ ਵਿੱਚ ਬ੍ਰਹਮ ਦਿਸਦਾ, ਅਸੀਂ ਮਾਇਆ ਨੂੰ ਵੀ ਦੇਖਾਂਗੇ ਬ੍ਰਹਮ ਨੂੰ ਵੀ ਦੇਖਾਂਗੇ। ਇਸ ਸੁਰਤੀ ਨੂੰ ਜਾ ਕੇ ਗੁਰਬਾਣੀ 'ਚ ਕਿਹਾ ਹੰਸ ਸੁਰਤੀ। ਸਾਡੀ ਸੁਰਤੀ ਦੀ ਗੱਲ ਗੁਰਬਾਣੀ ਜਦੋਂ ਆਉਂਦੀ ਹੈ ਨਾ, ਹੁਣ ਇਹ ਭਗਤਾਂ ਦੀ ਸੁਰਤੀ ਹੰਸ ਵਰਤੀ ਸੀਗੀ, ਸਾਡੀ ਜਦੋਂ ਸੁਰਤੀ ਦੀ ਗੱਲ ਆਉਂਦੀ ਆ ਸਾਨੂੰ ਇੱਕ ਤਰਫਾ ਮਾਇਆ ਦਿਸਦੀ ਹੈ, ਹੰਸ ਦੀ ਸੁਰਤੀ ਉਹਦੀ ਚੁੰਝ ਉਦਾਹਰਨ ਦਿੱਤੀ ਗਈ ਹੈ ਹੰਸ ਦੀ। ਹੰਸ ਅੱਗੇ ਦੁੱਧ ਰੱਖ ਦੋ, ਉਹ ਦੁੱਧ ਦੇ ਵਿੱਚ ਚੁੰਝ ਪਾਉਂਦਾ ਹੈ, ਦੁੱਧ ਅਤੇ ਪਾਣੀ ਨੂੰ ਅਲੱਗ ਅਲੱਗ ਕਰ ਦਿੰਦਾ ਹੈ। ਉਹਦੀ ਕੁਦਰਤ ਨੇ ਕਲਾ ਦਿੱਤੀ ਹੋਈ ਹੈ। ਇਵੇਂ ਹੀ ਕੁਦਰਤ ਇੱਕ ਗੁਰਸਿੱਖ ਨੂੰ, ਗੁਰਮੁਖਾਂ ਨੂੰ ਕਲਾ ਦੇ ਦਿੰਦੇ ਨੇ ਵੀ ਉਹ ਕਲਾ ਦੁਆਰਾ, ਜਿਹਨੂੰ ਮਹਾਰਾਜ ਕਹਿੰਦੇ ਨੇ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਇਹ ਉਹਦੀ ਕਲਾ ਹੈ। ਫਿਰ ਉਹ ਕਲਾ ਦੁਆਰਾ ਸਾਨੂੰ ਕੀ ਕਰਦਾ ਹੈ, ਕਲਾ ਜਿੱਤ ਕਰਧਾਰੀ ਹੈ, ਉਹ ਫਿਰ ਕੀ ਕਰਦਾ, ਇਹ ਕਲਾ ਦਿੰਦਾ ਅਤੇ ਅਸੀਂ ਇਹ ਮਾਇਆ ਅਤੇ ਬ੍ਰਹਮ ਨੂੰ ਅਲੱਗ ਅਲੱਗ ਕਰਕੇ ਦੇਖ ਸਕਦੇ ਹਾਂ। ਇਹਨਾਂ ਨੂੰ ਨੇਤਰ ਸਮ ਕਰਨੇ ਕਹਿੰਦੇ ਨੇ ਗੁਰਬਾਣੀ 'ਚ, ਸਮ ਦ੍ਰਿਸ਼ਟੀ ਕਹਿੰਦੇ ਨੇ ਗੁਰਬਾਣੀ 'ਚ। ਸਮ ਦ੍ਰਿਸ਼ਟੀ ਕਰ ਲਓਗੇ ਤੁਹਾਨੂੰ ਹੁਣੇ ਹੀ ਦਿਸ ਜੂਗਾ, ਬੜੀ ਵੱਡੀ ਗੱਲ ਹੈ। ਇਹ ਬੜੀ ਘਾਲਣਾ ਘਾਲਣੀ ਪੈਂਦੀ ਹੈ, ਇਹਨਾਂ ਭਗਤਾਂ ਨੇ ਇਹ ਘਾਲਣਾ ਘਾਲੀ, ਇਹਨਾਂ ਨੇ ਵਾਰ ਵਾਰ ਸੰਗਤ ਕਰਦਿਆਂ ਕਰਦਿਆਂ ਇੱਕ ਦ੍ਰਿਸ਼ਟ ਹੋ ਗਏ। ਸਾਡਾ ਤੁਹਾਨੂੰ ਸਾਡਾ ਦ੍ਰਿਸ਼ਟੀ ਬਾਹਰ ਮੁਖੀ ਹੈ, ਇਹ ਅੰਤਰਮੁਖੀ ਦ੍ਰਿਸ਼ਟੀ ਹੋ ਜਾਂਦੀ ਹੈ ਜਦੋਂ, ਉਹਨੂੰ ਇੱਕ ਦ੍ਰਿਸ਼ਟ ਕਹਿੰਦੇ ਆ। ਜਿਹਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕਿਹਾ ਯੋਗੀਆਂ ਨੂੰ ਵੀ ਤੁਸੀਂ ਇੱਕ ਦ੍ਰਿਸ਼ਟ ਹੋ ਗਏ, ਕਹਿੰਦੇ ਤੈਨੂੰ ਤੁਹਾਨੂੰ ਤਾਂ ਦਿਸਣਾ ਹੀ ਨਹੀਂ ਪਰਮਾਤਮਾ। ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਐ ਸੋਈ, ਜੋਗੀ ਦਾ ਮਤਲਬ ਜੁੜਿਆ ਹੋਇਆ। ਅਸਲ ਯੋਗ ਜਿਹੜਾ ਗੁਰੂ ਨਾਨਕ ਦੇ ਘਰ ਦਾ ਉਹ ਵੱਖਰਾ ਹੈ, ਜੁੜਨਾ ਹੀ ਯੋਗ ਹੈ। ਇਸ ਕਰਕੇ ਕਹਿੰਦੇ ਇਹਨਾਂ ਨੇਤਰਾਂ ਨਾਲ ਸਾਨੂੰ ਹਰੀ ਨਹੀਂ ਦਿਸਦਾ, ਕਿਉਂਕਿ ਇਹ ਨੇਤਰ ਅੰਧ ਸੇ, ਇਹ ਨੇਤਰ ਅੰਧੇ ਆ, ਇਹਨਾਂ ਦੇ ਵਿੱਚ ਗੁਰੂ ਦਾ ਅੰਜਨ ਨਹੀਂ ਹੈ। ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਸਾਨੂੰ ਉਹ ਸੱਚ ਬ੍ਰਹਮ ਨਜ਼ਰ ਆਉਣ ਲੱਗ ਜਾਂਦਾ, ਇਹ ਸਾਡੀ ਸੁਰਤੀ ਵਿਰਤੀ ਹੰਸ ਸੁਰਤੀ ਬਣ ਜਾਂਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਮਨ ਦੀ ਅਵਸਥਾ, ਆਚਾਰ ਯੁੱਗਾਂ ਦੀ ਨਾ ਇੱਕ ਸ਼ਬਦ 'ਚ ਮਹਾਰਾਜ ਨੇ ਭੇਜ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਇਹ ਮਨ ਨੂੰ ਕਹਿੰਦੇ ਉਹ ਪ੍ਰੇਤ ਦੀ ਨਿਆਈ ਹੈ ਜਿਹੜਾ ਗੁਰੂ ਨਾਲ ਨਹੀਂ ਜੁੜਿਆ ਹੋਇਆ ਤੇ ਪਰਮਾਤਮਾ ਨਹੀਂ ਜੁੜਿਆ ਹੋਇਆ, ਉਹ ਤੁਰੇ ਫਿਰਦੇ ਪ੍ਰੇਤ ਆ। ਪ੍ਰੇਤ ਪਿੰਜਰ ਮੈਂ ਦੁੱਖ ਕਰੇ, ਇਹ ਨਿਸ਼ਾਨੀ ਆ ਪ੍ਰੇਤ ਮਨ ਦੀ। ਇੱਕ ਪ੍ਰੇਤ ਜੂਨੀ ਹੁੰਦੀ ਹੈ ਮਨ ਦੀ, ਜਦੋਂ ਪ੍ਰੇਤ ਦੀ ਅਵਸਥਾ ਬਣਦੀ ਹੈ। ਕਹਿੰਦੇ ਕਲ ਮੈਂ ਪ੍ਰੇਤ ਜਿਹਨੇ ਰਾਮ ਨਾ ਪਛਾਤਾ, ਸਤਯੁਗ ਪਰਮ ਹੰਸ ਵਿਚਾਰੀ। ਇਹੀ ਮਨ ਸਤਯੁਗ ਜਦੋਂ ਪ੍ਰਵੇਸ਼ ਕੀਤਾ ਸੀ ਇਹ ਹੰਸ ਸੀਗਾ। ਕਹਿੰਦੇ ਦੁਆਪਰ ਤ੍ਰੇਤਾ ਮਾਨਖ ਵਰਤਾ, ਕਹਿੰਦੇ ਦੁਆਪਰ ਤੇ ਤ੍ਰੇਤੇ ਦੇ ਵਿੱਚ ਇਹ ਮਨੁੱਖ ਬਣ ਗਿਆ, ਇਹਦੇ ਵਿੱਚ ਹਉਮੈ ਆ ਗਈ। ਦੁਆਪਰ ਤ੍ਰੇਤੇ ਮਾਨਖ ਵਰਤਾ ਬਿਰਲੇ ਹਉਮੈ ਮਾਰੀ। ਇਹ ਚਾਰ ਅਵਸਥਾ ਅਸੀਂ ਆਪਣੀਆਂ ਦੇਖ ਸਕਦੇ ਹਾਂ ਸਾਡੇ ਮਨ ਦੀ ਅੱਜ ਕਿਹੜੀ ਅਵਸਥਾ। ਇਸ ਕਰਕੇ ਇਹ ਚਾਰ ਯੁੱਗ ਨੇ ਤੇ ਚਾਰ ਯੁੱਗਾਂ ਦਾ ਸਾਨੂੰ ਫਿਰ ਗੁਰਬਾਣੀ 'ਚ ਭੇਜ ਦਿੱਤਾ ਗਿਆ। ਭਗਤ ਰਵਿਦਾਸ ਜੀ ਦੀ ਆਪਾਂ ਵਿਚਾਰ ਕਰ ਰਹੇ ਸੀਗੇ, ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਇਆ ਭਗਤ ਰਵਿਦਾਸ ਜੀ ਦਾ, ਵੀ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਪੰਜ ਰੋਗ, ਚਾਰਾਂ ਦੀ ਆਪਾਂ ਗੱਲ ਕਰ ਲਈਏ ਸਮਾਂ ਸਮਾਪਤ ਹੈ, ਪੰਜਵੇਂ ਰੋਗ ਦੀ ਕੱਲ ਨੂੰ ਗੱਲ ਕਰ ਲਾਂਗੇ। ਕਿਹੜਾ ਰੋਗ ਹੈ ਉਹ, ਕਿਵੇਂ ਖਤਮ ਹੁੰਦੇ ਫਿਰ ਇਹ ਰੋਗ, ਇਹ ਕਿਵੇਂ ਜਿਹੜੇ ਅਸਾਧ ਰੋਗ ਆ ਸਾਨੂੰ ਵੀ ਲੱਗੇ ਹੋਏ ਨੇ, ਅਸੀਂ ਦੇਖਣਾ। ਮੈਨੂੰ ਤਾਂ ਨਹੀਂ ਲੱਗਿਆ ਵੀ ਰੋਗ ਮੈਂ ਕਿੰਨਾ ਖਤਮ ਕਰ ਲਿਆ, ਕਿਉਂਕਿ ਦਾਰੂ ਲਈ ਹੈ ਤਾਂ ਰੋਗ ਖਤਮ ਹੁੰਦਾ ਜਾਊਗਾ, ਇੱਕ ਦਿਨ ਬਿਲਕੁਲ ਖਤਮ ਹੋ ਜੂ ਗੁਰੂ ਕਿਰਪਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਨਾਂ 'ਚ ਤਾਰਨੀਆਂ। ਆਓ ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤਿ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਟੂਰ ਵਾਲੇ, ਜਿਨ੍ਹਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਸਾਧਸੰਗ ਜੀ, ਫਰਾਈਡੇ ਫੈਮਿਲੀ ਐਂਡ ਯੂਥ ਦਰਬਾਰ ਦੀ ਆਰੰਭ ਤਾਂ ਹੋ ਰਹੀ ਹੈ। ਪਹਿਲਾਂ 15 ਮਿੰਟਾਂ ਦੇ ਵਾਸਤੇ ਬੱਚਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਅੱਜ ਸੋਢੀ ਸੁਲਤਾਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਜੋ ਫਰਾਈਡੇ ਯੂਥ ਦਰਬਾਰ ਹੋਵੇਗਾ, ਉਸ ਦੇ ਉੱਪਰ ਆਪ ਜੀ ਨਾਲ ਵਿਚਾਰ ਸਾਂਝੀ ਕੀਤੀ ਜਾਵੇਗੀ, ਅਤੇ ਉਪਰੰਤ ਸਤਿਗੁਰਾਂ ਦੇ ਸੁਖਾਸਨ ਦੀ ਸੇਵਾ ਉਹ ਵੀ ਬੱਚੇ ਨਿਭਾਉਣਗੇ। ਸੋ ਆਪ ਸਮੂਹ ਸੰਗਤਾਂ ਦੇ ਚਰਨ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਐਸੇ ਉਪਰਾਲਿਆਂ ਵਿੱਚ ਆਪ ਵੀ ਆਉਣਾ ਹੈ ਅਤੇ ਬੱਚਿਆਂ ਨੂੰ ਵੀ ਪ੍ਰੇਰ ਕੇ ਲਿਆਉਣਾ ਹੈ, ਅਤੇ ਜਿਨ੍ਹਾਂ ਦੇ ਬੱਚੇ ਚਾਹਵਾਨ ਹਨ ਕਿ ਸਤਿਗੁਰਾਂ ਦੀ ਸੁਖਾਸਨ ਦੀ ਸੇਵਾ, ਅਰਦਾਸ ਦੀ ਸੇਵਾ, ਮੁੱਖ ਵਾਕ ਦੀ ਸੇਵਾ ਉਹ ਕਰਨ, ਸੋ ਉਹ ਗੁਰੂ ਘਰ ਵਿਖੇ ਆਪਣੇ ਨਾਮ ਲਿਖਵਾ ਸਕਦੇ ਨੇ। ਸੋ ਆਓ ਹੁਣ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹਨਾਂ ਪਿਆਰੇ ਪਿਆਰੇ ਬੱਚਿਆਂ ਦਾ ਜਿਨ੍ਹਾਂ ਨੇ ਸਤਿਗੁਰਾਂ ਦੇ ਗੁਰਿਆਈ ਪੁਰਬ ਦੇ ਸੰਬੰਧ ਵਿੱਚ ਬਹੁਤ ਹੀ ਪਿਆਰ ਵਾਲੇ ਜੋ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਹੱਲ ਕੀਤਾ। ਸਵਾਗਤ ਸਤਿਸੰਗ ਜੀ, ਫਰਾਈਡੇ ਉਤਰਵਾਰ ਦੀ ਆਪਾਂ ਵਿਚਾਰ ਆਰੰਭ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਦੋ ਮਿੰਟਾਂ ਦੇ ਲਈ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜ ਕੇ, ਅੱਖਾਂ ਮੀਚ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ। ਉਪਰੰਤ ਸਤਿਗੁਰਾਂ ਦੇ ਜੋ ਜੀਵਨ ਬਾਰੇ, ਉਹਨਾਂ ਦੇ ਗੁਰਿਆਈ ਪੁਰਬ ਬਾਰੇ ਵਿਚਾਰਾਂ ਆਪ ਜੀ ਨਾਲ ਦਾਸ ਨੇ ਸੇਵਾ ਕਰਨੀ ਹੈ। ਸੋ ਆਓ ਹੁਣ ਆਪਣੇ ਆਪਣੇ ਸਥਾਨਾਂ 'ਤੇ ਸਾਰੇ ਜਾਣੇ ਹਾਜ਼ਰੀ ਲਵਾਇਓ। ਬੜੇ ਪਿਆਰ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਆਪਾਂ ਸਾਰਿਆਂ ਨੇ ਕਰਨਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਅੱਜ ਦਾ ਜੋ ਵਿਸ਼ਾ ਹੈ, ਮੈਂ ਪਹਿਲਾਂ ਹੀ ਡਿਸਕਸ ਕੀਤਾ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਗੁਰਿਆਈ ਪੁਰਬ ਜੋ ਕਿ ਕੱਲ੍ਹ ਲੰਘ ਕੇ ਹਟਿਆ, ਉਸ ਦੇ ਬਾਰੇ ਆਪਾਂ ਆਪ ਜੀ ਦੇ ਨਾਲ ਵਿਚਾਰ ਦੀ ਸਾਂਝ ਪਾਉਣੀ ਹੈ। ਅਤੇ ਕੱਲ੍ਹ ਨੂੰ ਧੰਨ ਧੰਨ ਤੀਸਰੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਹੈ। ਸੋ ਆਪਾਂ ਦੋਨਾਂ ਪੁਰਬਾਂ ਨੂੰ ਆਪਾਂ ਅੱਜ ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕਰਕੇ ਬੜੇ ਪਿਆਰ ਦੇ ਨਾਲ ਦੋਨਾਂ ਬਾਰੇ ਵਿਚਾਰ ਕਰਾਂਗੇ। ਸੋ ਆਓ ਸਤਿਗੁਰਾਂ ਦੇ ਆਪਾਂ ਜੋ ਜੀਵਨ ਬਾਰੇ ਪਹਿਲਾਂ ਆਪ ਜੀ ਦੇ ਨਾਲ ਕੁਛ ਕੁ ਵਿਚਾਰਾਂ ਦੀ ਸਾਂਝ ਪਾਉਣੀ ਹੈ। ਸੋ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਡੇ ਸਿੱਖਾਂ ਦੇ ਚੌਥੇ ਗੁਰੂ ਕਿਹੜੇ ਨੇ? ਕੈਨ ਯੂ ਨੇਮ ਦੱਸ? ਹਾਂਜੀ, ਸ਼੍ਰੀ ਗੁਰੂ ਗੁਰੂ ਰਾਮਦਾਸ ਪਾਤਸ਼ਾਹ। ਸਾਰੇ ਜਾਣੇ ਗੱਜ ਵੱਜ ਕੇ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ। ਸੋ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਉਹਨਾਂ ਦਾ ਬਚਪਨ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੂੰ ਭਾਈ ਜੇਠਾ ਜੀ ਦੇ ਨਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਸੀ। ਜੇਠਾ ਇਸ ਕਰਕੇ ਕਿਉਂਕਿ ਉਹ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਪਹਿਲਾ ਬੱਚਾ ਹੁੰਦਾ ਨਾ, ਉਹਨੂੰ ਜੇਠਾ ਕਿਹਾ ਜਾਂਦਾ, ਜੇਠਾ ਪੁੱਤ, ਭਲੇਠਾ ਪੁੱਤ। ਇਸ ਕਰਕੇ ਸਤਿਗੁਰਾਂ ਦਾ ਨਾਮ ਜੇਠਾ ਜੀ ਕਿਹਾ ਜਾਂਦਾ ਸੀ। ਪਰ ਕਈ ਇਤਿਹਾਸਕਾਰ ਇਹ ਮੰਨਦੇ ਨੇ ਕਿ ਸਤਿਗੁਰਾਂ ਦਾ ਜੋ ਬਚਪਨ ਦਾ ਨਾਮ ਹੈ ਉਹ ਰਾਮਦਾਸ ਹੀ ਸੀ, ਕਿਉਂਕਿ ਸਤਿਗੁਰਾਂ ਦੇ ਇੱਕ ਛੋਟਾ ਭਰਾ ਵੀ ਸੀ ਜਿਹਨਾਂ ਦਾ ਨਾਮ ਸੀ ਭਾਈ ਹਰਦਿਆਲ ਜੀ, ਅਤੇ ਇੱਕ ਸਤਿਗੁਰਾਂ ਦੀ ਇੱਕ ਛੋਟੀ ਭੈਣ ਵੀ ਸੀ ਜਿਹਨਾਂ ਦਾ ਨਾਮ ਸੀ ਬੀਬੀ ਰਾਮਦਾਸੀ। ਸੋ ਉਸ ਕਰਕੇ ਵੀ ਸਤਿਗੁਰਾਂ ਦਾ ਨਾਮ ਰਾਮਦਾਸ ਸੀ, ਇਹਨਾਂ ਦੀ ਭੈਣ ਦਾ ਨਾਮ ਰਾਮਦਾਸੀ ਸੀ। ਇਸ ਕਰਕੇ ਕਈ ਵਿਦਵਾਨਾਂ ਦਾ ਇਹ ਮਤ ਹੈ ਕਿ ਸਤਿਗੁਰਾਂ ਦਾ ਨਾਮ ਰਾਮਦਾਸ ਬਚਪਨ ਤੋਂ ਹੀ ਸੀ। ਪਰ ਕਈ ਮੰਨਦੇ ਨੇ ਵੀ ਕਿ ਜਦੋਂ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਉਦੋਂ ਮਹਾਰਾਜ ਦਾ ਨਾਮ ਜਿਹੜਾ ਹੈ ਉਹ ਰਾਮਦਾਸ ਪਤ ਕੀਤਾ ਗਿਆ ਭਾਈ ਜੇਠਾ ਜੀ ਤੋਂ, ਪਰ ਆਪਾਂ ਕੋਮਨਲੀ ਵੀ ਕਾਲ ਇਟ ਭਾਈ ਜੇਠਾ ਜੀ। ਸੋ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੋਇਆ ਸੀ ਚੂਨਾ ਮੰਡੀ ਲਾਹੌਰ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਉੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀਗਾ। ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ ਕਿ ਕਵ ਕਲ ਠਕੁਰ ਹਰਦਾਸ ਨੇ ਗੁਰੂ ਰਾਮਦਾਸ ਸਰ ਭਰ ਭਰੇ। ਗੁਰਬਾਣੀ ਦੇ ਵਿੱਚ ਵੀ ਫਰਮਾਉਣ ਦਾ ਭਗਤਾਂ ਭੱਟਾਂ ਦੇ ਸਵਾਈਆਂ ਦੇ ਵਿੱਚ ਕਿ ਮਹਾਰਾਜ ਦੇ ਜੋ ਪਿਤਾ ਜੀ ਸਨ ਉਹਨਾਂ ਦਾ ਨਾਮ ਸੀ ਭਾਈ ਹਰਦਾਸ ਜੀ। ਮਾਤਾ ਜੀ ਦਾ ਨਾਮ ਅਨੰਤੀ ਦੇਵੀ ਵੀ ਕਿਤੇ ਆਉਂਦਾ ਹੈ, ਕਿਤੇ ਮੋਸਟਲੀ ਦਇਆ ਕੌਰ ਵੀ ਕਿਹਾ ਜਾਂਦਾ ਹੈ। ਸੋ ਮਹਾਰਾਜ ਦਾ ਜਦੋਂ ਪ੍ਰਕਾਸ਼ ਹੋਇਆ, ਉਸ ਤੋਂ ਬਾਅਦ ਵਿੱਚ ਮਹਾਰਾਜ ਜਦੋਂ 7-8 ਸਾਲਾਂ ਦੇ ਸਨ, ਇਹਨਾਂ ਦੀ ਜੋ ਮਦਰ ਅਤੇ ਫਾਦਰ ਸਨ ਉਹ ਸਤਿਗੁਰਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰੇ ਹੋ ਗਏ ਸੀ, ਅਤੇ ਮਹਾਰਾਜ ਜਿਹੜੇ ਨੇ ਆਪਣੇ ਨਾਨੀ ਦੇ ਨਾਲ ਨਾਨੀ ਦੇ ਪਿੰਡ ਆ ਗਏ, ਅਤੇ ਫਿਰ ਉੱਥੋਂ ਕਿਉਂਕਿ ਗੋਬਿੰਦਵਾਲ ਸਾਹਿਬ ਨੇੜੇ ਹੈ, ਅਤੇ ਫਿਰ ਮਹਾਰਾਜ ਜਿਹੜੇ ਨੇ ਉਹ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਆਏ। ਉਹਨਾਂ ਨੇ ਬਚਪਨ ਤੋਂ ਹੀ ਫਿਰ ਸੇਵਾ ਕਰਨੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਸੀ। ਇੱਥੇ ਹੁਣ ਇੱਕ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਜੀ ਨੇ ਸੇਵਾ ਕਿੰਨੀ ਕੁ ਕੀਤੀ। ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਹੀ ਜ਼ਿਆਦਾ ਅਣਥੱਕ ਸੇਵਾ ਕੀਤੀ। ਇਹਦੀ ਕੋਈ ਵੀ ਆਪਾਂ ਜੇ ਆਪਾਂ ਮੈਜਰਿੰਗ ਟੂਲ ਆਪਾਂ ਯੂਜ਼ ਕਰ ਲਈਏ, ਦਰ ਇਜ਼ ਨੋ ਮੈਜਰਿੰਗ ਟੂਲ ਦੈਟ ਕੈਨ ਮੈਜਰ ਦੈਟ ਹਾਊ ਮੱਚ ਸੇਵਾ ਡਿਡ ਚੌਥੇ ਪਾਤਸ਼ਾਹ ਦੇ ਮਹਾਰਾਜ ਜੀ ਨੇ ਇੰਨੀ ਜ਼ਿਆਦਾ ਸੇਵਾ ਕੀਤੀ। ਅਤੇ ਸੇਵਾ ਕਰਨ ਦੇ ਲਈ ਸਾਨੂੰ ਮਹਾਰਾਜ ਜੀ ਨੇ ਇੱਕ ਐਪੀਟੋਮੀ ਜੋ ਸੈੱਟ ਕੀਤਾ ਹੈ, ਮਹਾਰਾਜ ਜੀ ਨੇ ਜੋ ਇੱਕ ਪੀਕ ਬਣਾ ਦਿੱਤੀ ਕਿ ਸੇਵਾ ਕਰਨੀ ਕਿਵੇਂ ਹੈ। ਇਹਦੇ ਪ੍ਰਮਾਣ ਵੀ ਆਪਾਂ ਅੱਗੇ ਜ਼ਿਕਰ ਆਉਣਗੇ। ਸੋ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਦੇ ਨੇ, ਜਿਹੜਾ ਬਣਦਾ ਸਤੰਬਰ 1, 1574 ਪੁਰਾਣੇ ਗ੍ਰਿਗੋਰੀਅਨ ਕੈਲੰਡਰ ਦੇ ਹਿਸਾਬ ਨਾਲ, ਅਤੇ ਹੁਣ ਜਿਹੜਾ ਕੈਲੰਡਰ ਹੈ ਆਪਣਾ ਜੋ ਨਾਨਕਸ਼ਾਹੀ ਕੈਲੰਡਰ ਉਹ ਹਿਸਾਬ ਨਾਲ ਕੱਲ੍ਹ ਦਾ ਦਿਨ ਬਣਦਾ ਸੀ। ਹਾਂਜੀ, ਅਗਲੀ। ਸੋ ਮਹਾਰਾਜ ਜੀ ਨੇ ਬੇਸ਼ੱਕ ਚੌਥੇ ਪਾਤਸ਼ਾਹ ਰਿਸ਼ਤੇ ਵਜੋਂ ਤੀਸਰੇ ਪਾਤਸ਼ਾਹ ਦੇ ਕੀ ਲੱਗਦੇ ਸੀ ਦੱਸ ਸਕਦੇ ਹੋ? ਕੈਂਸਰ ਮਡੀਟਾ ਤੀਸਰੇ ਪਾਤਸ਼ਾਹ ਦੇ ਚੌਥੇ ਪਾਤਸ਼ਾਹ ਸਰੀਰ ਕਰਕੇ ਉਹਨਾਂ ਦਾ ਕੀ ਦੁਨਿਆਵੀ ਰਿਸ਼ਤਾ ਕੀ ਸੀ? ਸਨ ਇਨ ਲੋ, ਵੈਰੀ ਗੁੱਡ। ਮਹਾਰਾਜ ਜੀ ਜਵਾਈ ਸਨ। ਤੀਸਰੇ ਪਾਤਸ਼ਾਹ ਦੇ ਜਿਹੜੇ ਚਾਰ ਬੱਚੇ ਸੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ। ਸੋ ਚਾਰ ਮਹਾਰਾਜ ਦੇ ਬੱਚੇ ਸਨ ਤੀਸਰੇ ਪਾਤਸ਼ਾਹ ਦੇ, ਅਤੇ ਜਿਹੜੀ ਬੀਬੀ ਭਾਨੀ ਜੀ ਸੀ ਉਹਨਾਂ ਦੇ ਪਤੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸਨ। ਇਹ ਸੇਵਾ ਵੀ ਕਿਵੇਂ ਮਿਲਦੀ ਹੈ, ਮਹਾਰਾਜ ਨੂੰ ਜੋ ਹੈ ਰਿਸ਼ਤਾ ਕਿਵੇਂ ਹੁੰਦਾ ਹੈ, ਇਹਦੇ ਬਾਰੇ ਵੀ ਆਪਾਂ ਜਿਹੜੀ ਹੈ ਬਹੁਤ ਪਿਆਰ ਵਾਲੀ ਸਾਖੀ ਹੈ ਇੱਕ ਕਿ ਮਹਾਰਾਜ ਜੀ ਬਹੁਤ ਸੇਵਾਵਾਂ ਕਰਦੇ ਹੁੰਦੇ ਸਨ, ਬਹੁਤ ਅਣਥੱਕ। ਜਦੋਂ ਮਹਾਰਾਜ ਜੀ ਗੋਬਿੰਦਵਾਲ ਸਾਹਿਬ ਦੀ ਉਸਾਰੀ ਹੋ ਰਹੀ ਸੀਗੀ, ਬੌੜੀ ਸਾਹਿਬ ਦੀ ਉਸਾਰੀ ਹੋ ਰਹੀ ਸੀ, ਅਤੇ ਮਹਾਰਾਜ ਟੋਕਰਾ ਢੋ ਰਹੇ ਸਨ, ਮਹਾਰਾਜ ਦੇ ਸਿਰ ਦੇ ਉੱਪਰ ਜਿਹੜਾ ਹੈ ਮਿੱਟੀ ਘੱਟੇ ਦਾ, ਜਿਵੇਂ ਆਪਾਂ ਕਹਿੰਦੇ ਹਾਂ ਰੇਤੇ ਦਾ, ਗਾਰੇ ਦਾ, ਉਹ ਟੋਕਰਾ ਭਰ ਕੇ ਮਹਾਰਾਜ ਜੀ ਢੋ ਰਹੇ ਸਨ।
ਤੇ ਮਹਾਰਾਜ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਉਹਨਾਂ ਦੇ ਮਹਿਲ ਸਾਡੇ ਮਾਤਾ ਜੀ, ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਆਪਣੀ ਬੇਟੀ ਜਿਹੜੀ ਬੇਬੀ ਭਾਨੀ ਵਿਆਹੁਣ ਜੋਗੇ ਹੋ ਗਏ ਨੇ, ਸ਼ੀ ਇਜ਼ ਅਬਾਊਟ ਦਾ ਏਜ ਟੂ ਗੈਟ ਮੈਰਿਡ, ਸੋ ਆਪਾਂ ਹੁਣ ਉਹਨਾਂ ਵਾਸਤੇ ਯੋਗ ਵਾਰ ਦੇਖਣਾ ਸ਼ੁਰੂ ਕਰੀਏ, ਆਪਾਂ ਉਹਨਾਂ ਵਾਸਤੇ ਕੋਈ ਮੁੰਡਾ ਦੇਖੀਏ ਵੀ ਆਪਣੀ ਧੀ ਦਾ ਵਿਆਹ ਕਰੀਏ। ਤਾਂ ਫਿਰ ਮਹਾਰਾਜ ਜੀ ਨੇ ਪੁੱਛਿਆ ਕਿ ਤੁਹਾਨੂੰ ਕਿੱਦਾਂ ਦਾ ਵਰ ਚਾਹੀਦਾ ਆਪਣੀ ਬੇਟੀ ਵਾਸਤੇ, ਕਿੱਦਾਂ ਦਾ ਜਵਾਈ ਚਾਹੀਦਾ। ਮਾਤਾ ਜੀ ਨੇ ਨਿਗਾਹ ਮਾਰੀ, ਮਹਾਰਾਜ ਮਾਤਾ ਜੀ ਕਹਿੰਦੇ ਉਹ ਜਿਹੜਾ ਇੱਕ ਸੇਵਾ ਕਰ ਰਿਹਾ ਨਾ ਜੇਠਾ, ਉਹਦੇ ਵਰਗਾ ਹੋਵੇ ਨਾ ਕੋਈ ਤਾਂ ਆਪਾਂ ਰਿਸ਼ਤਾ ਕਰ ਦਈਏ। ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਇਹਦੇ ਵਰਗਾ ਤਾਂ ਫਿਰ ਇਹੀ ਹੈ, ਦੇਰ ਇਜ਼ ਨੋਬਡੀ ਐਲਸ ਜਸਟ ਲਾਈਕ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਕਿ ਭਾਈ ਜੇਠਾ ਜੀ ਵਰਗਾ ਕੋਈ ਨਹੀਂ ਦੁਨੀਆਂ ਦੇ ਉੱਤੇ, ਜੇ ਤੁਹਾਨੂੰ ਇੱਦਾਂ ਦਾ ਜਵਾਈ ਚਾਹੀਦਾ ਆਪਾਂ ਇਹਨਾਂ ਦਾ ਹੀ ਸਾਕਿਪ ਕਰ ਦਿੰਦੇ ਹਾਂ। ਮਾਤਾ ਜੀ ਨੂੰ ਬੜਾ ਉਹ ਹੋਇਆ ਵੀ ਭਾਈ ਜੇਠਾ ਜੀ ਦਾ ਕਿਵੇਂ ਰਿਸ਼ਤਾ ਕਰ ਸਕਦੇ ਆ, ਨਾ ਇਹਨਾਂ ਦੇ ਕੋਈ ਅੱਗੇ ਨਾ ਕੋਈ ਪਿੱਛੇ, ਕਿਉਂਕਿ ਯਤੀਮ ਸਨ ਬਚਪਨ ਦੇ ਵਿੱਚ, ਮਾਤਾ ਪਿਤਾ ਚੜ੍ਹਾਈ ਕਰ ਗਏ, ਹੀ ਵਾਜ਼ ਆਫ ਔਰਫਨ, ਪਰ ਨਾਨੀ ਨੇ ਪਾਲੇ ਸਨ, ਅਤੇ ਇਹਨਾਂ ਦਾ ਕਿਵੇਂ ਆਪਾਂ ਰਿਸ਼ਤਾ ਕਰ ਸਕਦੇ ਹਾਂ। ਮਾਤਾ ਜੀ ਕਹਿੰਦੇ ਇਹਨਾਂ ਦੇ ਸਿਰ ਦੇ ਉੱਪਰ ਤਾਂ ਜਿਹੜਾ ਹੈ ਮਿੱਟੀ ਦੀ ਟੋਕਰੀ, ਇਹ ਗਾਰੇ ਦੀ ਟੋਕਰੀ ਹੈ। ਮਹਾਰਾਜ ਕਹਿੰਦੇ ਤੁਹਾਨੂੰ ਇਹ ਗਾਰੇ ਦੀ ਟੋਕਰੀ ਦਿਸ ਰਹੀ ਹੈ, ਸਾਨੂੰ ਟੋਕਰੀ ਨਹੀਂ ਦਿਸ ਰਹੀ, ਸਾਨੂੰ ਇਹ ਛੱਤਰ ਦਿਸ ਰਿਹਾ। ਕਿ ਅੱਜ ਜਿਹਦੇ ਬਾਰੇ ਦੁਨੀਆ ਕਹਿੰਦੀ ਹੈ ਕਿ ਜੇਠੇ ਦਾ ਕੋਈ ਘਰ ਨਹੀਂ, ਹੁਣ ਜਾ ਕੇ ਦੇਖੀਏ ਤਾਂ ਜਿੰਨਾ ਮਹਿੰਗਾ ਘਰ ਜਾਂ ਜਿੰਨਾ ਵਧੀਆ ਘਰ, ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਘਰ ਕਿਹੜਾ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਕਿ ਜਿੱਥੇ ਆਪਾਂ ਕਹਿੰਦੇ ਹਾਂ ਕਿ ਮਾਇਆ ਦਾ ਕੋਈ ਢੇਰ, ਢੇਰਾਂ ਦੇ ਢੇਰ ਲੱਗੇ ਪਏ ਨੇ, ਕੋਈ ਘਾਟਾ ਨਹੀਂ, ਐਸੀ ਬਖਸ਼ਿਸ਼ ਆ ਸਤਿਗੁਰਾਂ ਨੇ ਚੌਥੇ ਪਾਤਸ਼ਾਹ ਉੱਪਰ ਕੀਤੀ, ਅਕਾਲ ਪੁਰਖ ਵਾਹਿਗੁਰੂ ਨੇ। ਸੋ ਐਸੇ ਸਤਿਗੁਰਾਂ ਦਾ ਰਿਸ਼ਤਾ ਫਿਰ ਬੀਬੀ ਭਾਨੀ ਜੀ ਦੇ ਨਾਲ ਕੀਤਾ ਗਿਆ, ਅਤੇ ਫਿਰ ਰਿਸ਼ਤਾ ਹੋ ਗਿਆ, ਇੱਥੇ ਸਟੋਰੀ ਖਤਮ ਨਹੀਂ ਹੁੰਦੀ। ਉਸ ਤੋਂ ਅੱਗੇ ਫਿਰ ਮਹਾਰਾਜ ਜੀ ਨੇ ਫਿਰ ਕਹਿੰਦੇ ਹੁਣ ਆਪਾਂ ਚੋਣ ਕਰਨੀ ਹੈ ਵੀ ਅਗਲਾ ਗੁਰੂ ਕਿਹਨੂੰ ਥਾਪਿਆ ਜਾਵੇ। ਅਗਲੀ ਸਲਾਈਡ, ਹਾਂਜੀ। ਸੋ ਮਹਾਰਾਜ ਜੀ ਦੀ ਅਗਲੀ, ਹਾਂਜੀ। ਸੋ ਮਹਾਰਾਜ ਜੀ ਨੇ ਫਿਰ ਇੱਕ ਟੈਸਟ ਲੈਣਾ ਸ਼ੁਰੂ ਕੀਤਾ ਕਿ ਆਪਾਂ ਇਹਨਾਂ ਦੇ ਹੋਰ ਬਥੇਰੇ ਟੈਸਟ, ਵੈਸੇ ਤਾਂ ਮਹਾਰਾਜ ਨੇ ਲੈ ਲਏ ਸੀ, ਪਰ ਇੱਕ ਟੈਸਟ ਜਿਹੜਾ ਆਪਾਂ ਆਮ ਤੌਰ 'ਤੇ ਆਪਾਂ ਪੜ੍ਹਦੇ ਹਾਂ, ਉਹ ਬਹੁਤ ਸਾਨੂੰ ਉਹਦੇ ਤੋਂ ਸੇਧ ਲੈਣ ਦੀ ਲੋੜ ਹੈ। ਕਿ ਮਹਾਰਾਜ ਜੀ ਨੇ ਆਪਣੇ ਦੋਨੋਂ ਜਵਾਈ ਸੱਦੇ, ਭਾਈ ਰਾਮਾ ਜੀ, ਬੀਬੀ ਦਾਨੀ ਜੀ ਦੇ ਹਸਬੈਂਡ ਸੀਗੇ, ਬੀਬੀ ਭਾਨੀ ਜੀ ਦੇ ਹਸਬੈਂਡ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਦੋਨਾਂ ਨੂੰ ਬੁਲਾਇਆ ਅਤੇ ਦੋਨਾਂ ਨੂੰ ਕਿਹਾ ਗਿਆ ਕਿ ਭਾਈ ਇੱਥੇ ਨਾ ਆਪਾਂ ਥੜਾ ਬਣਾਉਣਾ, ਥੜਾ ਸਮਝ ਦਿਓ ਇੱਕ ਪਲੈਟਫਾਰਮ, ਉੱਚਾ ਜਿਹਾ ਰੇਜ਼ਡ ਪਲੈਟਫਾਰਮ ਇੱਟਾਂ ਦਾ, ਇਹ ਬਣਾਉਣਾ। ਅਤੇ ਦੋਨੋਂ ਜਿਹੜੇ ਹੈਗੇ ਨੇ ਮਹਾਰਾਜ ਦੇ ਜਵਾਈ ਜਾਂ ਕਹਿ ਲਓ ਗੁਰਸਿੱਖ, ਕਹਿ ਲਓ ਜਵਾਈ ਨਹੀਂ ਕਹਿੰਦਾ ਮੈਂ, ਗੁਰਸਿੱਖ ਕਹੂੰਗਾ, ਕਿ ਦੋਨੋਂ ਗੁਰਸਿੱਖਾਂ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਥੜੇ ਬਣਾਉਣ ਦੀ। ਅਤੇ ਥੜਾ ਬਣਾਇਆ ਕਰਨ ਸਾਰਾ ਦਿਨ ਲਾ ਕੇ, ਮਹਾਰਾਜ ਜੀ ਆਏ ਕਰਨ, ਮਹਾਰਾਜ ਜੀ ਕਹਿੰਦੇ ਨਹੀਂ ਥੜਾ ਠੀਕ ਨਹੀਂ ਬਣਿਆ, ਢਾ ਦਿਓ, ਦੁਬਾਰਾ ਬਣਾਓ। ਉਹ ਢਾ ਦਿਆ ਕਰਨ, ਫਿਰ ਦੁਬਾਰਾ ਮਹਾਰਾਜ ਕਹਿੰਦੇ ਕਹਿੰਦੇ ਵੀ ਹੁਣ ਹੁਕਮ ਕਰੋ, ਵੀ ਹੁਣ ਹੁਕਮ ਆਇਆ, ਦੁਬਾਰਾ ਫਿਰ ਬਣਾ ਦਿਓ। ਇੱਕ ਦਿਨ ਹੋਇਆ, ਦੋ ਦਿਨ ਹੋਇਆ, ਤਿੰਨ ਦਿਨ ਹੋਇਆ, ਚਾਰ ਦਿਨ ਹੋਏ, ਮਹਾਰਾਜ ਰੋਜ਼ ਆਉਂਦੇ ਨੇ, ਆ ਕੇ ਦੇਖਦੇ ਨੇ ਥੜਾ ਠੀਕ ਨਹੀਂ ਬਣਿਆ, ਢਾ ਦਿਓ, ਮੈਂ ਕਿਹਨਾਂ ਤੋਂ ਵਾਂ। ਹੋਈ ਗਿਆ, ਹੋਈ ਗਿਆ, ਹੋਈ ਗਿਆ। ਜਿਹੜੇ ਤਾਂ ਭਾਈ ਰਾਮਾ ਜੀ ਸੀਗੇ, ਉਹ ਅੱਕ ਗਏ, ਉਹ ਅੱਕ ਗਏ, ਉਹ ਕਹਿਣ ਲੱਗੇ ਮਹਾਰਾਜ ਵੀ ਤੁਹਾਡੇ ਤਾਂ ਕੁਛ ਪਸੰਦ ਹੀ ਨਹੀਂ ਆਉਂਦਾ, ਕਹਿੰਦੇ ਤੁਹਾਡੇ ਤਾਂ ਕੁਛ ਪਸੰਦ ਨਹੀਂ ਆਉਂਦਾ, ਮੇਰੇ ਤੋਂ ਨਹੀਂ ਬਣਦਾ, ਮੈਂ ਤੋਂ ਨਹੀਂ, ਆਮ ਡਨ ਵਿਦ ਦਿਸ। ਫਿਰ ਜੇਠੇ ਜੀ ਨੂੰ ਕਿਹਾ ਕਿ ਭਾਈ ਜੇਠਾ ਜੀ ਹੁਣ ਤੁਸੀਂ ਦੱਸੋ। ਕਹਿੰਦੇ ਮਹਾਰਾਜ ਤੁਹਾਡੀ ਨਿਗਾਹ ਜਿਹੜੀ ਹੈ ਬੜੀ ਬੇਅੰਤ ਹੈ, ਬੜੀ ਕਿਰਪਾਲੂ ਹੈ, ਮੇਰੇ 'ਚ ਇੰਨੀ ਕੇਪੇਬਿਲਿਟੀ ਨਹੀਂ ਕਿ ਮੈਂ ਤੁਹਾਡੀ ਨਿਗਾਹ ਦੇ ਉੱਤੇ, ਤੁਹਾਡੀ ਉਮੀਦਾਂ ਦੇ ਉੱਤੇ ਪੂਰਾ ਉਤਰ ਸਕਾਂ। ਆਪ ਜੀ ਕਿਰਪਾ ਕਰੋ, ਤੁਹਾਡੇ ਥੜੇ ਦੀ ਸੇਵਾ ਤੁਸੀਂ ਆਪ ਲੈ ਲਓ ਮਹਾਰਾਜ, ਮੇਰੇ ਤੋਂ, ਮੈਂ ਜੋਗਾ ਨਹੀਂ ਹੈ, ਆਈ ਐਮ ਨੋਟ ਨੋਬਡੀ, ਆਈ ਐਮ ਨਥਿੰਗ ਇਨ ਫਰੰਟ ਆਫ ਯੂ ਮਹਾਰਾਜ, ਮੇਰੇ 'ਚ ਇੰਨੀ ਕਪੈਸਿਟੀ ਹੈ ਨਹੀਂ ਕਿ ਮੈਂ ਆਪਦੇ ਆਪ ਨੂੰ ਪ੍ਰੂਵ ਕਰ ਸਕਾਂ, ਤੁਸੀਂ ਕਿਰਪਾ ਕਰੋਗੇ ਤਾਂ ਮੇਰੇ ਉੱਤੇ ਕਿਰਪਾ ਹੋਊਗੀ, ਤਾਂ ਫਿਰ ਮੈਂ ਇਹ ਥੜਾ ਤੁਹਾਡੀ ਪਸੰਦ ਦੇ ਅਕੋਰਡਿੰਗ ਬਣਾ ਸਕਦਾ ਹੋਊਗਾ। ਸੋ ਮਹਾਰਾਜ ਜੀ ਨੇ ਉਦੋਂ ਨੱਕੀ ਕਰ ਲਿਆ ਸੀ ਕਿ ਜਿਹੜਾ ਅਗਲਾ ਗੁਰੂ ਹੈ, ਗੁਰਤਾ ਗੱਦੀ ਹੈ, ਉਹ ਚੌਥੇ ਪਾਤਸ਼ਾਹ ਨੂੰ ਬਖਸ਼ਿਸ਼ ਹੋਣੀ ਹੈ। ਪ੍ਰਸਾਦ ਸਿੰਘ ਜੀ, ਇੱਕ ਹੋਰ ਇੱਥੇ ਵਿਊ ਪੁਆਇੰਟ ਆਪਾਂ ਨੂੰ, ਇੱਕ ਹੋਰ ਆਪਾਂ ਨੂੰ ਮਿਲਦਾ ਦਸਵੇਂ ਪਾਤਸ਼ਾਹ ਦਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀ ਬਾਣੀ ਦੇ ਵਿੱਚ, ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਜਿਹੜਾ
ਗੁਰਤਾ ਗੱਦੀ ਪਾਸ ਆਨ ਹੋਣੀ ਹੈ, ਇਹ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਮਿੱਥ ਲਿਆ ਹੋਇਆ ਸੀਗਾ। ਇਹਦੀ ਇੱਕ ਛੋਟੀ ਜਿਹੀ ਸਾਖੀ ਆਉਂਦੀ ਹੈ, ਮੈਂ ਬੜਾ ਡਿਟੇਲ ਦੇ ਵਿੱਚ ਨਹੀਂ ਜਾਣਾ, ਆਮ ਜਸਟ ਗੋਇੰਗ ਟੂ ਗਿਵ ਯੂ ਅ ਬਰੀਫ ਵਿਊ ਕਿ ਮਹਾਰਾਜ ਜੀ ਨੇ ਕਿਵੇਂ ਇਹ ਜ਼ਿਕਰ ਕੀਤਾ ਸੀਗਾ। ਅਤੇ ਆਪਾਂ ਅਕਸਰ ਪੜ੍ਹਦੇ ਹਾਂ ਸ਼ਬਦ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਸਾਰੇ ਜਾਣੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇਹ ਸੋਢੀ ਆਪਾਂ ਜਿਹੜੀ ਕੁੱਲ ਹੈ, ਇਹ ਸੋਢੀ ਨਾਮ ਕਿੱਥੋਂ ਆਇਆ? ਸੋ ਤ੍ਰੇਤੇ ਦੀ ਗੱਲ ਹੈ, ਚਾਰ ਯੁੱਗ ਹੋਏ ਨੇ, ਸੱਤ ਯੁੱਗ, ਤ੍ਰੇਤਾ, ਦੁਆਪਰ, ਸਤਿਗੁਰ ਯੁੱਗ, ਦੁਆਪਰ, ਤ੍ਰੇਤਾ ਅਤੇ ਕਲਯੁੱਗ। ਸੋ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਪੈ ਭਗਤ ਹੈ ਜਨ ਦਿਓ। ਅੱਗੇ ਪ੍ਰਮਾਣ ਕਹਿੰਦੇ ਨੇ ਮਹਾਰਾਜ, ਕਲਯੁੱਗ ਪ੍ਰਮਾਣ ਨਾਨਕ ਗੁਰ ਕਿ ਅਵਤਾਰ ਜਦੋਂ ਜ਼ਿਕਰ ਹੋਇਆ ਵੀ ਸਤਿਯੁਗ ਦੇ ਵਿੱਚ ਹੋਏ, ਉਸ ਤੋਂ ਬਾਅਦ 'ਚ ਦੁਆਪਰ ਦੇ ਵਿੱਚ ਹੋਏ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਫਿਰ ਕ੍ਰਿਸ਼ਨ ਜੀ ਹੋਏ, ਫਿਰ ਮਹਾਰਾਜ ਇੱਦਾਂ ਦਾ ਜ਼ਿਕਰ ਕਰਦੇ ਆਉਂਦੇ ਨੇ। ਫਿਰ ਕਲਯੁੱਗ ਦੇ ਵਿੱਚ ਕਹਿੰਦੇ ਕੌਣ ਅਵਤਾਰ ਹੋਇਆ? ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਅੱਜ ਦੇ ਆਪਣੇ ਕਲਯੁੱਗ ਦੇ ਅਵਤਾਰ ਕੌਣ ਹੋਏ ਨੇ? ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸੋ ਉੱਥੇ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਦੋ ਰਾਜੇ ਹੋਏ ਸੀ ਜਿਨ੍ਹਾਂ ਦੀ ਵੰਸ ਅੱਗੇ ਚੱਲੀ ਸੀ, ਇੱਕ ਸੀ ਕਾਲਕੇਤ, ਇੱਕ ਕਾਲ ਰਾਏ। ਦੋਨਾਂ ਤੋਂ ਗਾਹਾਂ ਗਾਹਾਂ ਗਾਹਾਂ ਉਹਨਾਂ ਦੇ ਜਿਹੜੇ ਹੈਗੇ ਨੇ ਆਪਸ ਵਿੱਚ ਉਹਨਾਂ ਦਾ ਝਗੜਾ ਹੁੰਦਾ ਹੈ। ਮਹਾਰਾਜ ਜੀ ਬਚਿੱਤਰ ਨਾਟਕ ਦੇ ਵਿੱਚ ਇਹਦਾ ਬਰੀਫ ਮਤਲਬ ਬਹੁਤ ਇਹਨਾਂ ਬਾਰੇ ਗੱਲ ਕਰਦੇ ਨੇ। ਉੱਥੇ ਫਿਰ ਜ਼ਿਕਰ ਕਰਦੇ ਨੇ ਕਿ ਮਹਾਰਾਜ ਜੀ ਕਿ ਇੱਕ ਰਾਜਾ ਹੋਇਆ, ਉਹਦਾ ਨਾਮ ਸੀ ਸੋਢੀ ਰਾਏ। ਕੀ ਨਾਮ ਸੀ? ਸੋਢੀ ਰਾਏ। ਜਿਹੜਾ ਸੋਢੀ ਰਾਏ ਸੀਗਾ ਉਹ ਸੋਢੀਆਂ ਦਾ ਮੁਖੀ ਸੀ, ਅਤੇ ਉਹਦੇ ਓਪੋਨੈਂਟ ਕਿਹੜੇ ਸੀਗੇ ਉਸ ਟਾਈਮ ਦੇ ਉੱਤੇ? ਇਹ ਜਿਹੜੇ ਸਾਰਾ ਜਿਹੜੇ ਵਰਤਾਂਤ ਹੈ ਇਹ ਮੱਧਰ ਦੇਸ਼ ਦੀ ਗੱਲ ਹੋਈ ਹੈ। ਮੱਧਰ ਦੇਸ਼ ਪੰਜਾਬ ਦਾ ਪੁਰਾਣਾ ਨਾਮ, ਆਪਾਂ ਅੱਜ ਕੱਲ੍ਹ ਪੰਜਾਬ ਕਹਿੰਦੇ ਹਾਂ, ਜਾਂ ਫਿਰ ਪਹਿਲਾਂ ਕਹਿੰਦੇ ਸੀ ਸੱਤ ਸਿੰਧੂ ਵੀ ਕਹਿ ਦਿੰਦੇ ਸੀ, ਪਰ ਜਦੋਂ ਤ੍ਰੇਤਾ ਯੁੱਗ ਸੀ ਉਦੋਂ ਫਿਰ ਸੋਰੀ ਦੁਆਪਰ ਯੁੱਗ ਸੀ ਉਦੋਂ ਫਿਰ ਇਹਨੂੰ ਮੱਧਰ ਦੇਸ਼ ਕਹਿੰਦੇ ਸੀ, ਪੰਜਾਬ ਦੀ ਧਰਤੀ ਨੂੰ। ਜਾਂ ਦਸਵੇਂ ਪਾਤਸ਼ਾਹ ਵੀ ਕਹਿੰਦੇ ਨੇ ਕਿ ਮੱਧਰ ਦੇਸ਼ ਹਮ ਕੋ ਲਿਆਈ, ਜਦ ਬਚਪਨ ਦੇ ਵਿੱਚ ਸੀ ਉਦੋਂ ਮੱਧਰ ਦੇਸ਼ ਮਹਾਰਾਜ ਜੀ ਨਾਮ ਯੂਜ਼ ਕਰਦੇ ਨੇ। ਰੋ ਵਿਚਾਰ। ਸੋ ਸੋਢੀ ਰਾਏ ਜਿਹੜਾ ਸੀ ਉਹ ਰਾਜਾ ਸੀਗਾ ਮੱਧਰ ਦੇਸ਼ ਦਾ, ਪੰਜਾਬ ਦਾ ਰਾਜਾ ਉਸ ਟਾਈਮ। ਅਤੇ ਇਹਨਾਂ ਨੇ ਕੀ ਕਰਿਆ, ਬੇਦੀਆਂ ਨੂੰ ਇੱਥੋਂ ਭਜਾਤਾ ਸੀਗਾ। ਜਦੋਂ ਬੇਦੀ ਹਾਰ ਗਏ ਨਾ, ਬੇਦੀ ਇੱਥੋਂ ਚੱਲ ਗਏ ਸੀ ਹਾਰ ਕੇ ਕਾਸ਼ੀ ਦੇ ਉੱਤੇ ਜਾ ਕੇ। ਕਾਸ਼ੀ ਤੋਂ ਜਾ ਕੇ ਉਹਨਾਂ ਨੇ ਫਿਰ ਵੇਦ ਪੜ੍ਹੇ, ਵੇਦਾਂ ਦੀ ਨੌਲੇਜ ਲਈ। ਅਤੇ ਜਦੋਂ ਫਿਰ ਸੋਢੀ ਰਾਏ ਕਾਫੀ ਸਾਲ ਉਹਨੂੰ ਰਾਜ ਕਰਦੇ ਨੂੰ ਹੋ ਗਏ, ਉਹਨੂੰ ਮਨ ਨੂੰ ਚੈਨ ਨਾ ਪਵੇ, ਉਹਨੇ ਕੀ ਕਰਿਆ, ਫਿਰ ਜਿਹੜੇ ਬੇਦੀ ਸੀ ਉਹ ਆਉਂਦੇ ਆਉਂਦੇ ਆਉਂਦੇ ਫਿਰ ਦੁਬਾਰਾ ਸੋਢੀ ਰਾਏ ਦੇ ਕੋਲ ਆ ਗਏ। ਅਤੇ ਉਹਨਾਂ ਨੇ ਕਿਹਾ ਵੀ ਹੁਣ ਸਾਧੂ ਆਏ ਨੇ, ਉਹਨੂੰ ਨਹੀਂ ਪਤਾ ਕਿ ਇਹ ਜਿਹੜੇ ਨੇ ਮੇਰੇ ਸ਼ਰੀਕ ਨੇ, ਅਕਸਰ 'ਚ ਹੈ ਤਾਂ ਸ਼ਰੀਕ ਹੀ ਸੀਗੇ ਕਿਉਂਕਿ ਵੱਡੇ ਇਹਨਾਂ ਦੇ ਵੱਡੇ ਵਡੇਰੇ ਭਰਾ ਸਨ, ਕਿ ਸਾਡੇ ਜਿਹੜੇ ਸ਼ਰੀਕ ਨੇ, ਸਾਡੇ ਸ਼ਰੀਕ ਸਮਝਦੇ ਹੋ ਭਰਾਵਾਂ ਦੀ ਅੱਗੇ ਅੱਗੇ ਫੈਮਿਲੀ, ਕਜ਼ਨਸ, ਸੈਕਿੰਡ ਕਜ਼ਨ, ਥਰਡ ਕਜ਼ਨ, ਅੱਗੇ ਅੱਗੇ ਜਿਹੜੀ ਜਨਰੇਸ਼ਨ ਆਉਂਦੀ ਆ। ਸੋ ਸੋਢੀ ਨੂੰ ਨਹੀਂ ਪਤਾ ਸੀ, ਸੋਢੀ ਰਾਏ ਨੂੰ, ਕਿ ਮੇਰੇ ਸ਼ਰੀਕ ਨੇ। ਉਹਨਾਂ ਨੇ ਕੀ ਕਰਿਆ, ਉਹਨਾਂ ਨੇ ਕਿਹਾ ਵੀ ਕਿ ਤੁਸੀਂ ਕੌਣ ਹੋ? ਕਹਿੰਦੇ ਜੀ ਅਸੀਂ ਵੇਦਾਂ ਦੇ ਪਾਠੀ ਹਾਂ, ਅਸੀਂ ਵੇਦੀ ਹਾਂ। ਸੋ ਰਾਜੇ ਨੇ ਕਿਹਾ ਕਿ ਚਲੋ ਮੈਨੂੰ ਤੁਸੀਂ ਫਿਰ ਵੇਦਾਂ ਦਾ ਪਾਠ ਸੁਣਾਓ। ਸੋ ਉਹਨਾਂ ਨੇ ਵੇਦਾਂ ਦਾ ਪਾਠ ਸ਼ੁਰੂ ਕਰ ਦਿੱਤਾ, ਜਿਹੜਾ ਹੈ ਸਾਮ ਵੇਦ, ਰਿਗ ਵੇਦ, ਯਜੁਰਵੇਦ, ਤਿੰਨ ਵੇਦ ਸੁਣਾ ਦਿੱਤੇ। ਅਤੇ ਜਦੋਂ ਚੌਥੇ ਵੇਦ ਦੀ ਵਾਰੀ ਆਈ ਪੜ੍ਹਨ ਲੱਗਿਆ ਥਰਵ ਵੇਦ, ਉਦੋਂ ਫਿਰ ਸਤਿਗੁਰਾਂ ਨੇ ਵਾਹਿਗੁਰੂ ਸੋਢੀ ਰਾਏ ਨੇ ਕੀ ਕੀਤਾ, ਮਨ ਅੰਦਰ ਇੰਨੀ ਪ੍ਰਸੰਨਤਾ ਆ ਗਈ, ਇੰਨਾ ਵੈਰਾਗ ਉੱਠ ਖੜਿਆ ਕਿ ਆਪਣੀ ਗੱਦੀ ਤੋਂ ਉੱਠ ਕੇ ਆ ਗਿਆ। ਅਤੇ ਜਿਹੜੇ ਬੇਦੀ ਸੀ ਉਹਨਾਂ ਦੇ ਮੁਖੀ ਸੀ, ਉਹਨਾਂ ਨੂੰ ਜਾ ਕੇ ਤਖ਼ਤ 'ਤੇ ਬਿਠਾਤਾ ਕਿ ਤੁਸੀਂ ਸਾਂਭੋ ਰਾਜ ਭਾਗ, ਮੈਂ ਚੱਲਿਆ, ਹੁਣ ਮੈਂ ਵੀ ਜਾ ਕੇ ਵੇਦ ਪੜ੍ਹਨੇ ਆ। ਆਪਦਾ ਰਾਜ ਜਿਹੜਾ ਸੀਗਾ ਉਹ ਛੱਡ ਕੇ ਚਲੇ ਗਿਆ ਅਤੇ ਬੇਦੀਆਂ ਨੂੰ ਦਿੱਤਾ। ਪਰ ਬੇਦੀਆਂ ਨੇ ਉਸ ਸਮੇਂ ਫਿਰ ਇਹ ਵਰਦਾਨ ਦਿੱਤਾ ਸੀ, ਵਾਅਦਾ ਕੀਤਾ ਸੀ ਤੁਹਾਨੂੰ ਕਿ ਤੁਸੀਂ ਅੱਜ ਆਪਣਾ ਰਾਜ ਜਿਹੜਾ ਹੈ ਉਹ ਸਾਨੂੰ ਦੇ ਕੇ ਚੱਲੇ ਹੋ। ਕਲਯੁੱਗ ਦੇ ਵਿੱਚ ਸਮਾਂ ਆਏਗਾ ਜਦੋਂ ਇਹ ਰਾਜ ਜਿਹੜਾ ਹੈ ਉਹ ਤੁਹਾਨੂੰ ਵਾਪਸ ਦਿੱਤਾ ਜਾਊਗਾ। ਸੋ ਬੇਦੀਆਂ ਤੋਂ ਸੋਢੀਆਂ ਨੂੰ ਰਾਜ ਦੁਆਰਾ ਵਾਪਸ ਦਿੱਤਾ ਜਾਊਗਾ। ਇਸ ਦਾ ਜ਼ਿਕਰ ਦਸਵੇਂ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਕਰਦੇ ਨੇ। ਫਿਰ ਜਿੱਥੇ ਜ਼ਿਕਰ ਆਉਂਦਾ, ਤਿੰਨ ਬੇਦੀਆਂ ਨੇ ਕਿ ਕੁੱਲ ਵਿਖਾਏ, ਪ੍ਰਗਟੇ ਨਾਨਕ ਰਾਏ, ਸਭ ਸਿੱਖਾਂ ਕੋ ਸੁੱਖ ਦਏ, ਜਹ ਤੈ ਭਏ ਸਹਾਏ। ਫਿਰ ਅੱਗੇ ਚੌਪਈ ਦੇ ਵਿੱਚ ਆਉਂਦੀ ਹੈ, ਇਹ ਦੋਹਰਾ ਸੀ, ਅੱਗੇ ਚੌਪਈ ਆਉਂਦੀ ਹੈ, ਉੱਥੇ ਮਹਾਰਾਜ ਜ਼ਿਕਰ ਕਰਦੇ ਨੇ ਕਿ ਕਿਵੇਂ ਕਿਵੇਂ ਕਿਵੇਂ ਕਿਵੇਂ ਗੁਰਤਾ ਗੱਦੀ ਪਾਸ ਆਨ ਹੋਈ ਹੈ।
ਸੋ ਕਲਯੁਗ ਦੇ ਵਿੱਚ ਫਿਰ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਜਿਵੇਂ ਮੇਰੀਆਂ ਭੈਣਾਂ ਸਾਡੀ ਬੱਚੀਆਂ ਬਹੁਤ ਸੋਹਣਾ ਸ਼ਬਦ ਪੜ੍ਹ ਕੇ ਗਈਆਂ ਨੇ, ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਈ, ਕਿ ਨਾਨਕ ਨਾਮ ਨਿਰੰਜਨ ਜਾਣਿਓ। ਨਾਨਕ ਨਾਮ ਅਤੇ ਨਿਰੰਜਨ ਦੇ ਵਿੱਚ ਕਹਿੰਦੇ ਕੋਈ ਭੇਦ ਨਹੀਂ, ਹੈ ਨਾ, ਗੁਰ ਪਰਮੇਸ਼ਰ ਇੱਕੋ ਜਾਨ। ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਹਿਤਨ ਸ਼ਬਦ ਸੁਰਤ ਕੀ ਨੀਵ ਰਖਾਈ, ਕਿ ਉਹਨਾਂ ਤਾਂ ਫਿਰ ਗੁਰੂ ਨਾਨਕ ਦੇਵ ਜੀ ਤੋਂ ਕੌਣ ਹੋਏ ਅੱਗੇ, ਉਹਨਾਂ ਦੇ ਜਿਹੜੇ ਸਕਸੈਸਰ ਸੀਗੇ ਅਗਲੇ ਗੁਰੂ ਕੌਣ ਬਣੇ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ। ਤਾਤੇ ਅੰਗਦ ਅੰਗ ਸੰਗ ਭਇਓ ਸਾਹਿਤਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀਹੀ ਕੱਚ ਕਹੀ ਨਾ ਜਾਈ, ਕਿ ਉਹਨਾਂ ਤੋਂ ਫਿਰ ਅੱਗੇ ਗੁਰੂ ਅਮਰਦਾਸ ਜੀ ਹੋਏ, ਤਾਂ ਫਿਰ ਅੱਗੇ ਅੱਗੇ ਕੀ ਆਉਂਦੇ ਪੰਕਤੀ, ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ ਆਪ ਗੁਰੂ ਰਾਮਦਾਸ ਕਹੋ ਮਿਲੀ ਵਡਾਈ, ਆਪਾਂ ਸਾਰਿਆਂ ਨੇ ਸ਼ਬਦ ਪੜ੍ਹਿਆ ਨਾ। ਸੋ ਫਿਰ ਅੱਗੇ ਕਹਿੰਦੇ ਫਿਰ ਤੀਸਰੇ ਪਾਤਸ਼ਾਹ ਤੋਂ ਚੌਥੇ ਪਾਤਸ਼ਾਹ, ਅਤੇ ਉਸ ਤੋਂ ਬਾਅਦ ਫਿਰ ਦੇਖਿਆ ਤੁਸੀਂ ਇੱਕ ਗੱਲ ਨੋਟਿਸ ਕੀਤੀ, ਚੌਥੇ ਪਾਤਸ਼ਾਹ ਤੋਂ ਲੈ ਕਰਕੇ ਦਸਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ ਜਿਹੜੀ ਉਹ ਸਾਰੀ ਫਿਰ ਸੋਢੀਆਂ ਕੋਲ ਹੀ ਰਹਿੰਦੀ ਹੈ। ਚੌਥੇ ਪਾਤਸ਼ਾਹ ਦੇ ਪੁੱਤਰ ਅੱਗੇ ਪੰਜਵੇਂ ਪਾਤਸ਼ਾਹ, ਉਹਨਾਂ ਦੇ ਪੁੱਤਰ ਛੇਵੇਂ ਪਾਤਸ਼ਾਹ, ਉਹਨਾਂ ਦੇ ਗਾਹਾਂ ਗ੍ਰੈਂਡਸਨ ਪੋਤਰੇ ਜਿਹੜੇ ਸੱਤਵੇਂ ਪਾਤਸ਼ਾਹ, ਫਿਰ ਉਹਨਾਂ ਦੇ ਪੋਤਰੇ ਅੱਠਵੇਂ ਪਾਤਸ਼ਾਹ, ਅਤੇ ਉਹਨਾਂ ਦੇ ਗਾਹਾਂ ਗ੍ਰੈਂਡਫਾਦਰ ਦੇ ਬ੍ਰਦਰ ਨੌਵੇਂ ਪਾਤਸ਼ਾਹ, ਅਤੇ ਗਾਹਾਂ ਫਿਰ ਉਹਨਾਂ ਦੇ ਬੇਟੇ ਦਸਵੇਂ ਪਾਤਸ਼ਾਹ। ਸੋ ਜਿਹੜੀ ਗੁਰਤਾ ਗੱਦੀ ਆ ਫਿਰ ਮੁੜ ਕੇ ਦੁਆਰਾ ਸੋਢੀਆਂ ਕੋਲ ਆ ਗਈ। ਸੋ ਇੱਥੋਂ ਇਹ ਪ੍ਰਮਾਣ ਮਿਲਦਾ ਕਿ ਜਿਹੜਾ ਗੁਰਤਾ ਗੱਦੀ ਦਾ ਸੀਗਾ, ਇਸ ਇਕੱਲੀ ਸੇਵਾ ਨੂੰ ਦੇਖ ਕੇ ਨਹੀਂ ਮਿਲਿਆ, ਸੇਵਾ ਤਾਂ ਹੋਰ ਗੁਰਸਿੱਖਾਂ ਨੇ ਬਹੁਤ ਕੀਤੀ ਸੀ। ਬਾਬਾ ਬੁੱਢਾ ਜੀ ਨੇ ਕਿੰਨੀ ਸੇਵਾ ਕੀਤੀ, 6 ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ 5 ਗੁਰੂ ਸਾਹਿਬਾਂ ਨੂੰ ਉਹਨਾਂ ਨੇ ਤਿਲਕ ਕੀਤੇ ਸੀ, ਕਹਿ ਸਕਦਾ। ਪਰ ਬਾਬਾ ਬੁੱਢਾ ਜੀ ਨੂੰ ਮਹਾਰਾਜ ਜੀ ਨੇ ਗੁਰਤਾ ਗੱਦੀ ਨਹੀਂ ਬਖਸ਼ਿਸ਼ ਕੀਤੀ, ਕਿਉਂ? ਇਹ ਪਹਿਲਾਂ ਜਿਹੜਾ ਲਿਖਿਆ ਹੋਇਆ ਸੀ, ਤਖ਼ਤ ਰਾਜਾ ਸੋਭ ਹੈ ਜੇ ਤਖ਼ਤ ਹੈ ਲਾਇਕ ਹੋਏ, ਕਿ ਜਿਹੜਾ ਡਿਜ਼ਰਵ ਕਰਦਾ ਉਹ ਗੁਰਤਾ ਗੱਦੀ 'ਤੇ ਬੈਠੇਗਾ, ਉਹਨੂੰ ਰਾਜ ਮਿਲੇਗਾ ਜਿਹੜਾ ਡਿਜ਼ਰਵ ਕਰਦਾ ਹੋਏਗਾ। ਚੌਥੇ ਪਾਤਸ਼ਾਹ, ਇਟਸ ਨੋਟ ਦੈਟ ਹੀ ਪ੍ਰੂਵਡ ਹਿਮਸੈਲਫ, ਦੈਟਸ ਨੋਟ ਦ ਪੁਆਇੰਟ, ਪੁਆਇੰਟ ਇਜ਼ ਹੀ ਵਾਸ ਡਿਜ਼ਰਵਿੰਗ। ਵਾਈ? ਬਿਕੋਜ਼ ਪਰਮੇਸ਼ਰ ਵਾਂਟਡ ਇਟ, ਦ ਗੋਡ ਵਾਂਟਡ ਇਟ ਦੈਟ ਚੌਥੇ ਪਾਤਸ਼ਾਹ ਬੀ ਦ ਨੈਕਸਟ ਗੁਰੂ। ਚੌਥੇ ਪਾਤਸ਼ਾਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਜਿਹੜੇ ਨੇ ਅਗਲੀ ਜਿਹੜੀ ਆ ਜੋਤ ਜਗਾਉਂਦੇ ਨੇ। ਸੋ ਇਹ ਚੀਜ਼ ਆਪਾਂ ਹਮੇਸ਼ਾ ਯਾਦ ਰੱਖਣੀ ਹੈ, ਭੁਲੇਖੇ 'ਚ ਨਹੀਂ ਰਹਿਣਾ ਕਿ ਮਹਾਰਾਜ ਜੀ ਦੀ ਇਕੱਲੀ ਸੇਵਾ ਦੇ ਨਾਲ ਹੈ, ਨਹੀਂ ਨਹੀਂ, ਸੇਵਾ ਆਪਾਂ ਮੰਨਦੇ ਹਾਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਪਰ ਜਿਹੜਾ ਗੁਰਤਾ ਗੱਦੀ ਦਾ ਜਿੱਥੇ ਸੰਬੰਧ ਹੈ ਉੱਥੇ ਪਰਮੇਸ਼ਰ ਦਾ ਹੁਕਮ ਹੈ ਕਿ ਜਿਹਨੂੰ ਪਹਿਲਾਂ ਹੀ ਧੁਰੋਂ ਫਰਮਾਇਆ। ਅੱਗੇ ਜ਼ਿਕਰ ਆਉਣਾ, ਹਾਂਜੀ, ਨੈਕਸਟ। ਸੋ ਅੱਗੇ ਆਪਾਂ ਪੰਕਤੀ ਪੜ੍ਹਦੇ ਹਾਂ, ਰਾਜ ਯੋਗ ਤਖ਼ਤ ਦੀਨ ਗੁਰ ਰਾਮਦਾਸ, ਕਿ ਪਰਮੇਸ਼ਰ ਨੇ ਜਿਹੜਾ ਰਾਜ ਯੋਗ ਦਾ ਤਖ਼ਤ ਹੈ ਨਾ, ਕਿਹਨੂੰ ਦਿੱਤਾ? ਗੁਰੂ ਰਾਮਦਾਸ। ਅੱਗੇ ਫਿਰ ਇਸੇ ਸਟੋਰੀ ਨੂੰ, ਇਸੇ ਪ੍ਰਮਾਣ ਨੂੰ, ਹੈ ਨਾ, ਮਹਾਰਾਜ ਜੀ ਅੱਗੇ ਖੋਲਦੇ ਨੇ, ਜਿਹੜਾ ਆਪਾਂ ਸ਼ਬਦ ਪਹਿਲਾਂ ਭੱਟਾਂ ਦਾ ਸਵਈਆ ਪੜ੍ਹਿਆ ਨਾ, ਇਹ ਵੀ ਸਵਈਆ ਮਹੱਲੇ ਚੌਥੇ ਕੇ ਬਾਣੀ ਹੈ ਨਾ ਜਿਹੜੀ, ਉਹਦੇ ਵਿੱਚੋਂ ਮਹਾਰਾਜ ਦਾ ਜ਼ਿਕਰ ਆਉਂਦਾ 1399 ਅੰਗ 'ਤੇ ਹੈ। ਪ੍ਰਥਮੇ ਨਾਨਕ ਚੰਦ ਜਾਗਤ ਭਇਓ ਆਨੰਦ, ਇਹ ਬਾਣੀ ਜਦੋਂ ਪੜ੍ਹਾਂਗੇ ਸਤਸੰਗ ਜੀ, ਬਹੁਤ ਹੀ ਮਿੱਠੀ ਰਸਭਿੰਨੀ ਬਾਣੀ, ਬਾਣੀ ਸਾਰੀ ਰਸਭਿੰਨੀ ਹੈ, ਪਰ ਜਦੋਂ ਭੱਟਾਂ ਦੇ ਸੋਈ ਪੜ੍ਹਦੇ ਨਾ, ਇਹਨਾਂ ਦਾ ਵਿਸ਼ਰਾਮਾਂ ਦਾ ਬਹੁਤ ਧਿਆਨ ਰੱਖਣਾ ਹੁੰਦਾ ਹੈ। ਜੇ ਵਿਸ਼ਰਾਮ ਅੱਗੇ ਪਿੱਛੇ ਹੋ ਗਏ ਤਾਂ ਰਸ ਵੀ ਨਹੀਂ ਬਣਦਾ ਅਤੇ ਅਰਥਾਂ ਦੇ ਵੀ ਅਨਰਥ ਹੋ ਜਾਂਦੇ ਨੇ। ਸੋ ਆਪਾਂ ਸਾਰੇ ਜਾਣੇ, ਆਪਾਂ ਧਾਰਨਾ ਦੇ ਰੂਪ ਦੇ ਵਿੱਚ ਆਪਾਂ ਸਾਰਿਆਂ ਨੇ ਪੜ੍ਹਨਾ ਸ਼ਬਦ, ਸਾਰੇ ਜਾਣੇ ਨੇ ਸਾਥ ਦੇਣਾ,

ਕਲ ਜੁਗ ਰਾਖੀ ਪਤ, ਕਲ ਜੁਗ ਰਾਖੀ ਪਤ, ਅਘਨ ਦੇਖਤ ਗਤ, ਅਘਨ ਦੇਖਤ ਗਤ।

ਰਸ ਸੋ ਕਿੰਨਾ ਰਸ ਬਣਿਆ, ਥੋੜ੍ਹੇ ਜਿਹਾ ਮਹਿੰਗਾ ਸ਼ਬਦ ਹੈ, ਵਿਸ਼ਰਾਮ ਥੋੜ੍ਹੇ ਜਿਹੇ ਯਾਦ ਰੱਖਣੇ ਪੈਂਦੇ ਆ, ਪਰ ਆਨੰਦ ਬੜਾ। ਸੋ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ, ਪਰਮੇਸ਼ਰ ਨੇ ਕਿਰਪਾ ਕੀਤੀ, ਜਿਹੜਾ ਰਾਜ ਯੋਗ ਦਾ ਤਖਤ ਸੀ, ਰਾਜ ਯੋਗ ਕਹਿੰਦੇ ਵੀ ਕਿਸਮਤ ਦੇ ਵਿੱਚ ਅਗਲੇ 'ਤੇ ਲਿਖਿਆ ਸੀ ਰਾਜ ਯੋਗ, ਦੀਨ ਗੁਰ ਰਾਮਦਾਸ, ਗੁਰੂ ਰਾਮਦਾਸ ਪਾਤਸ਼ਾਹ ਨੂੰ ਮਹਾਰਾਜ ਜੀ ਨੇ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ। ਪਹਿਲਾਂ ਕੀ ਕਹਿੰਦੇ ਨੇ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਕਿ ਸਭ ਤੋਂ ਪਹਿਲਾਂ ਪ੍ਰਥਮੇ ਇਨ ਦਾ ਬਿਗਿਨਿੰਗ ਜਾਂ ਫਰਸਟਲੀ ਕਹਿ ਲਓ, ਹੈ ਨਾ, ਸਭ ਤੋਂ ਪਹਿਲਾਂ ਨਾਨਕ ਚੰਦ, ਗੁਰੂ ਨਾਨਕ ਸਰੂਪ ਚੰਦਰਮਾ ਕਹਿੰਦੇ ਸ੍ਰਿਸ਼ਟੀ ਦੇ ਉੱਪਰ ਆਇਆ, ਜਿਹਨੇ ਪ੍ਰਕਾਸ਼ ਕਰ ਦਿੱਤਾ ਜਗਤ ਭਇਓ ਆਨੰਦ, ਦੁਨੀਆਂ ਦੇ ਵਿੱਚ ਸਾਰਿਆਂ ਦੇ ਮਨਾਂ ਦੇ ਵਿੱਚ ਖੁਸ਼ੀਆਂ ਖੇੜੇ ਚਾਅ ਪੈਦਾ ਹੋ ਗਿਆ ਵੀ ਗੁਰੂ ਨਾਨਕ ਸਾਹਿਬ ਧਰਤੀ ਦੇ ਉੱਤੇ ਆ ਗਏ। ਅੱਗੇ ਮਹਾਰਾਜ ਕਹਿੰਦੇ ਨੇ, ਤਾਰਨ ਮਨੁੱਖ ਜਨ ਖੱਖੇ ਦੇ ਚਰਨਾਂ ਦੇ ਵਿੱਚ, ਜਿਹੜੀ ਹੁੱਕ ਜੀ ਦੇਖਦੇ ਆ ਨਾ, ਦੈਟਸ ਜਈਆ, ਇਹਦਾ ਜਦੋਂ ਉਚਾਰਨ ਕਰਨਾ ਖੱਖੇ ਨੂੰ ਸਿਹਾਰੀ ਐੜਾ ਨਿਕਲਿਆ ਆਉਣਾ ਇਹਦੇ ਵਿੱਚੋਂ, ਉਹਨੂੰ ਬ੍ਰੇਕ ਡਾਊਨ ਕਰਨਾ, ਜਦੋਂ ਜਈਆ ਹੋਵੇ ਨਾ ਉਹਨੂੰ ਸਿਹਾਰੀ ਅਤੇ ਐੜਾ ਕੱਢਣਾ ਉਹਦੇ 'ਚੋਂ। ਸੋ ਤਾਰਨ ਮਨੁੱਖ ਜਨ, ਕਿ ਮਨੁੱਖਾਂ ਨੂੰ ਜੀਵ ਜੰਤੂਆਂ ਨੂੰ ਸਾਰੀ ਦੁਨੀਆਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਆਏ, ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਪੜ੍ਹਦਾ ਨਾ ਭਾਈ ਗੁਰਦਾਸ ਜੀ ਦੀ ਵਾਰਾਂ ਦੇ ਵਿੱਚੋਂ, ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਕਿ ਉਹ ਪ੍ਰਗਾਸ ਕਾਹਦੇ ਵਾਸਤੇ ਆਏ ਸੀ ਗੁਰੂ ਜੀ, ਆਪਦਾ ਕੋਈ ਉਹਨਾਂ ਦਾ ਨਿੱਜੀ ਫਾਇਦਾ ਸੀ? ਨਹੀਂ, ਸਾਡੇ ਵਾਸਤੇ ਆਏ ਸੀ ਗੁਰੂ ਨਾਨਕ ਦੇਵ ਜੀ, ਮੈਂ ਸੀ ਨਹੀਂ ਕਹੂੰਗਾ, ਆਏ ਸੀ ਪਰ ਗਏ ਨਹੀਂ, ਆਏ ਸੀ ਪਰ ਗਏ ਨਹੀਂ, ਕਿੱਥੇ ਨੇ? ਆ ਬੈਠੇ ਨੇ, ਬੈਠੇ ਨੇ ਨਾ, ਦਰਸ਼ਨ ਕਰਕੇ ਦੇਖੀ ਆਪਾਂ, ਆਪਣੇ ਅੰਦਰੋਂ ਆਵਾਜ਼ ਆਵੇ ਕਿ ਸਤਿਗੁਰੂ ਜੀ ਸਾਨੂੰ ਦਰਸ਼ਨ ਦਿਓ, ਮਹਾਰਾਜ ਜੀ ਦਰਸ਼ਨ ਦਿੰਦੇ ਨੇ। ਮਲਾਰ ਦੇ 'ਚ ਸ਼ਬਦ ਆਉਂਦਾ, ਖੀਰ ਆਧਾਰ ਬਾਰਿਕ ਜਬ ਹੋਤਾ, ਬਿਨ ਖੀਰ ਐ ਰਹਿਣ ਨਾ ਜਾਈ। ਅੱਗੇ ਉਹਦੇ 'ਚ ਜਿਹੜੀ ਰਹਾਉ ਵਾਲੀ ਪੰਕਤੀ ਨਾ, ਉਹਦੇ 'ਚ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਜਿਹੜਾ ਮਹਾਰਾਜ ਦਾ ਸਿੱਖ ਹੁੰਦਾ ਹੈ, ਬੱਚਾ ਹੁੰਦਾ ਨਾ, ਸਿੱਖ ਇਜ਼ ਅ ਬੱਚਾ, ਅਤੇ ਗੁਰੂ ਪਰਮੇਸ਼ਰ ਹੈ ਅਤੇ ਪਿਤਾ ਵੀ ਹੈ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਬੱਚਾ ਜੋ ਬਾਰਿਕ ਮੁੱਖ ਮੰਗਿਆ ਸੋ ਦੇਣਾ, ਪਰਮੇਸ਼ਰ ਫਿਰ ਹੁਕਮ ਕਰ ਦਿੰਦਾ ਕਿ ਜਿਹੜਾ ਮੇਰਾ ਬੱਚੇ ਨੂੰ ਚਾਹੀਦਾ ਇਹਨੂੰ ਦਿਓ ਜੀ। ਆਪਾਂ ਕਿਤੇ ਜਾਈਏ ਨਾ ਕੁਛ ਲੈਣ, ਸਾਡੇ ਮੰਮੀ ਡੈਡੀ ਸਾਡੇ ਨਾਲ ਹੋਣ ਨਾ, ਉੱਥੇ ਜਾ ਕੇ ਤੁਸੀਂ ਦੁਕਾਨ 'ਤੇ ਜਾ ਕੇ ਜਾਂ ਸ਼ੋਪ 'ਤੇ ਜਾ ਕੇ ਜ਼ਿੱਦ ਕਰ ਦਿਓ ਜੀ ਮੈਂ ਤਾਂ ਆਹ ਲੈਣੀ ਹੈ ਚੀਜ਼, ਹੈ ਨਾ, ਫਿਰ ਤੁਸੀਂ ਕੀ ਕਹਿੰਦੇ ਹੋ, ਨਹੀਂ ਦਿਓ ਜੀ ਸਾਡੇ ਬੱਚੇ ਨੂੰ, ਦਿਓ, ਲੈ ਕੇ ਦਿੰਦੇ ਨੇ ਮਾਂ ਪਿਓ। ਉਸੇ ਤਰੀਕੇ ਦੇ ਨਾਲ ਬੱਚਾ ਜਿਹੜਾ ਕੁਛ ਮੰਗਦਾ ਪਰਮੇਸ਼ਰ ਉਹ ਚੀਜ਼ ਲੈ ਕੇ ਦਿੰਦਾ, ਹੁਕਮ ਕਰ ਦਿੰਦਾ ਆਪਣੇ ਸਾਰੇ ਜਿਹੜੇ ਸ਼ਕਤੀਆਂ ਨੇ ਕਿ ਭਾਈ ਮੇਰੇ ਬੱਚੇ ਨੂੰ ਆਹ ਚੀਜ਼ ਚਾਹੀਦੀ ਹੈ, ਗਿਵ ਇਟ ਟੂ ਦੈਮ, ਪ੍ਰੋਵਾਈਡ ਦੈਮ। ਅਤੇ ਉੱਥੇ ਫਿਰ ਮਹਾਰਾਜ ਕਹਿੰਦੇ ਸਾਨੂੰ ਕੀ ਚਾਹੀਦਾ, ਦਰਸ ਪ੍ਰਭ ਮੰਗ ਹੈ, ਪਰਮੇਸ਼ਰ ਦੇ ਦਰਸ਼ਨ ਮੰਗਦੇ ਨੇ ਫਿਰ ਪਰਮੇਸ਼ਰ ਦਰਸ਼ਨ ਦਿੰਦਾ ਵੀ ਹੈ। ਸੋ ਇਸ ਕਰਕੇ ਆਪਾਂ ਮਹਾਰਾਜ ਦੇ ਦਰਸ਼ਨ ਕਰਨੇ ਆ, ਆਹ ਬੈਠੇ ਨੇ ਮਹਾਰਾਜ, ਸਤਿਕਾਰ ਵੀ ਮਹਾਰਾਜ ਦੇ ਰੱਖਣਾ ਹੈ ਪਰ ਮਹਾਰਾਜ ਨਾਲ ਪਿਆਰ ਵੀ ਕਰਨਾ ਹੈ। ਸੋ ਅੱਗੇ ਮਹਾਰਾਜ ਕਹਿੰਦੇ ਨੇ, ਗੁਰ ਅੰਗਦ ਦਿਓ ਨਿਧਾਨ, ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਇਹਨੂੰ ਜਦੋਂ ਉਚਾਰਨ ਕਰਨਾ ਧੱਦੇ ਨਾਲ ਉਚਾਰਨ ਕਰਨਾ, ਨਿਧਾਨ ਬੋਲੋ ਸਾਰੇ, ਨਿਧਾਨ। ਜੇ ਆਪਾਂ ਕਹਿੰਦੇ ਕਿ ਨਿਧਾਨ, ਇਹਦੇ ਅਰਥ ਬਦਲ ਗਏ, ਜਿਹੜਾ ਦੱਦੇ ਨਾਲ ਹੈ ਉਹਦੇ ਅਰਥ ਬਣ ਜਾਂਦੇ ਨੇ, ਨਿਦਾਨ ਮਤਲਬ ਨਾਦਾਨ, ਮਸੂਮ, ਅਣਜਾਣ, ਵੀ ਇਹਨੂੰ ਕੁਛ ਪਤਾ ਹੀ ਨਹੀਂ, ਅਣਜਾਣ ਹੈ, ਪਰ ਨਿਧਾਨ ਹੁੰਦਾ ਖਜ਼ਾਨਾ। ਸੋ ਪਾਠਾਂ ਦਾ ਜਦੋਂ ਉਚਾਰਨ ਕਰਨਾ ਹੈ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ। ਸੋ ਗੁਰ ਅੰਗਦ ਦਿਓ ਨਿਦਾਨ, ਗੁਰੂ ਅੰਗਦ ਦੇਵ ਜੀ ਨੂੰ ਪਰਮੇਸ਼ਰ ਨੇ ਕੀ ਬਖਸ਼ਿਸ਼ ਕੀਤਾ, ਕਹਿੰਦੇ ਨਿਦਾਨ ਖਜ਼ਾਨਾ ਬਖਸ਼ਿਸ਼ ਕਰਤਾ, ਕਾਹਦਾ, ਅਕਥ ਕਥਾ ਗਿਆਨ, ਉਹ ਅਕਥ ਕਥਾ ਕਿਹਦੀ, ਪਰਮੇਸ਼ਰ ਦੀ, ਉਹਦਾ ਪਰਮੇਸ਼ਰ ਦਾ ਗਿਆਨ ਜਿਹੜਾ ਹੈ ਬ੍ਰਹਮ ਗਿਆਨ, ਕਿਹਨੂੰ ਬਖਸ਼ਿਸ਼ ਕੀਤਾ ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਗੁਰੂ ਅੰਗਦ ਦੇਵ ਜੀ ਨੂੰ, ਉਹਦੇ ਨਾਲ ਕੀ ਹੋਇਆ, ਪੰਜ ਭੂਤ ਬਸ ਕੀਨੇ ਜਮਤ ਨਾ ਤਰਾਸ, ਵੀ ਪੰਜ ਭੂਤ, ਪੰਜ ਦੂਤ ਤੁਦ ਵਸ ਕੀਤੇ, ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ। ਪੰਜ ਭੂਤ ਕਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਸ ਦੇ ਹੀ ਅੰਦਰ ਪੰਜ ਚੋਰ ਵਸਿਆ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਕਿ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਖਜ਼ਾਨਾ ਸੀ ਗਿਆਨ ਦਾ, ਉਹਨੇ ਕੀ ਕਰ ਦਿੱਤਾ, ਪੰਜ ਜਿਹੜੇ ਵਿਕਾਰ ਨੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਕਰਤਾ, ਜਮ ਤਨਾ ਤਰਾਸ, ਅਤੇ ਜਮ ਜਿਹੜੇ ਨੇ ਮੌਤ ਦੇ ਫਰਿਸ਼ਤੇ ਕਹਿ ਦਿੰਦੇ ਨੇ, ਜਾਂ ਜਮ ਜਿਹੜੇ ਸਾਡੇ ਪਾਪ ਨੇ ਕਿਲ ਵਿਖੋ, ਉਹਨਾਂ ਨੂੰ ਵੀ ਜਮ ਕਹਿ ਸਕਦੇ ਹਾਂ, ਉਹਨਾਂ ਨੂੰ ਮਹਾਰਾਜ ਕਹਿੰਦੇ ਉਹਨਾਂ ਦਾ ਡਰ ਜਿਹੜਾ ਮਹਾਰਾਜ ਜੀ ਕੀ ਕਰਦੇ ਨੇ, ਚੱਕ ਦਿੰਦੇ ਨੇ। ਅੱਗੇ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ, ਕਿ ਫਿਰ ਉਸ ਤੋਂ ਬਾਅਦ 'ਚ ਤੀਸਰੇ ਪਾਤਸ਼ਾਹ
ਸਰੀਰ ਜਾਮਾ ਬਦਲ ਗਿਆ, ਜੋਤ ਉਹੀ ਹੈ, ਜੋਤ ਉਹਾ ਜੁਗਤ ਸਾਹਿ ਸਹਿਕਾਇਆ ਫੇਰ ਪਲਟੀ ਹੈ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂੰ ਆਖੀ। ਉਹਦੇ ਵਿੱਚੋਂ ਕਿ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਉਹਨਾਂ ਨੇ ਕਲਯੁੱਗ ਦੇ ਵਿੱਚ ਅਵਤਾਰ, ਮਹਾਰਾਜ ਜੀ ਕਲਯੁੱਗ ਦੀ ਜਿਹੜੀ ਹੈਗੀ ਆ ਲਾਜ ਮਹਾਰਾਜ ਨੇ ਆਪ ਰੱਖੀ ਤੀਸਰੇ ਪਾਤਸ਼ਾਹ ਨੇ। ਕਿਵੇਂ? ਕਹਿੰਦੇ ਅਗਨ ਦੇਖਤ ਗਤ ਚਰਨ ਕਵਲ ਜਾਸ, ਵੀ ਜਿਹੜੇ ਅਗਨ ਹੁੰਦੇ ਨੇ ਪਾਪ ਕਹਿੰਦੇ ਨੇ, ਦੇਖਤ ਗਤ ਵੀ ਉਹਨਾਂ ਦੀ, ਉਹਨਾਂ ਨੂੰ ਵੀ ਮਹਾਰਾਜ ਭਜਾ ਦਿੰਦੇ ਨੇ ਉਹਨਾਂ ਦੇ ਚਰਨ ਕਵਲ ਜਾਸ। ਪਰ ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨ ਫੜੇ, ਚਰਨ ਕਵਲ ਜਾਸ ਹੈ ਨਾ, ਉਹਨਾਂ ਦੇ ਮਹਾਰਾਜ ਕੀ ਕਹਿੰਦੇ ਨੇ, ਅਗਨ ਵਿਘਨ ਜਿਹੜੇ ਨੇ, ਅਗਨ ਜਿਹੜੇ ਨੇ, ਪਾਪ ਜਿਹੜੇ ਨੇ ਦੂਰ ਕਰ ਦਿੰਦੇ ਨੇ। ਅੱਗੇ ਫਿਰ ਕਹਿੰਦੇ ਸਭ ਬਿਦ ਮਾਨਿਓ ਮਨ, ਕਿ ਜਦੋਂ ਤੀਸਰੇ ਪਾਤਸ਼ਾਹ ਦਾ ਮਨ ਬਹੁਤ ਪ੍ਰਸੰਨ ਹੋ ਗਿਆ, ਤਬ ਹੀ ਭਇਓ ਪ੍ਰਸੰਨ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ। ਫਿਰ ਮਹਾਰਾਜ ਜੀ ਨੇ ਕਿਰਪਾ ਕੀਤੀ, ਤੀਸਰੇ ਪਾਤਸ਼ਾਹ ਨੇ ਚੌਥੇ ਪਾਤਸ਼ਾਹ ਨੂੰ ਅੱਗੇ ਟ੍ਰਾਂਸਫਰ ਕਰ ਦਿੱਤੀ ਗੁਰਤਾ ਗੱਦੀ, ਅਤੇ ਚੌਥੇ ਪਾਤਸ਼ਾਹ ਜਿਹੜੇ ਨੇ ਤਖਤ ਦੇ ਉੱਪਰ ਸੱਜ ਗਏ, ਜਿਹਨਾਂ ਦਾ ਆਪਾਂ ਅੱਜ ਗੁਰਿਆਈ ਪੁਰਬ ਮਨਾ ਰਹੇ ਹਾਂ। ਹਾਂਜੀ, ਨੈਕਸਟ। ਸੋ ਇਹੀ ਜਿਹੜੀ ਆਪਾਂ ਵਿਚਾਰ ਕੀਤੀ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਨੂੰ ਫਿਰ ਅੱਗੇ ਜਿਹੜਾ ਸਕਸੈਸਰ ਮਹਾਰਾਜ ਜੀ ਨੇ ਤਖ਼ਤ ਦੇ ਉੱਪਰ ਬਿਠਾ ਕੇ ਮਹਾਰਾਜ ਜੀ ਦਾ ਤਿਲਕ ਕੀਤਾ। ਅੱਗੇ ਜਦੋਂ ਨਾ ਗੁਰਿਆਈ ਦੇ ਉੱਤੇ ਮਹਾਰਾਜ ਬਿਠਾਉਂਦੇ ਸਨ ਤਾਂ ਪਹਿਲਾਂ ਤਿਲਕ ਕੀਤਾ ਜਾਂਦਾ ਸੀ। ਤਿਲਕ ਕੌਣ ਕਰਦਾ ਸੀ? ਬਾਬਾ ਬੁੱਢਾ ਜੀ। ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਜੀ ਨੇ ਕੀਤਾ। ਅੱਗੇ ਕਿਹਨੇ ਕੀਤਾ? ਯੂ ਨੋ ਹੂ ਡਿਡ ਦਾ ਤਿਲਕ ਆਫਟਰ ਆਫਟਰ ਬਾਬਾ ਬੁੱਢਾ ਜੀ? ਹਾਂਜੀ ਹਾਂਜੀ, ਵੈਰੀ ਗੁੱਡ। ਸੋ ਜਿਹੜਾ ਤਿਲਕ ਲਾਉਣ ਦੀ ਰਸਮ ਸੀ ਨਾ ਜਿਹੜੀ ਹੈਗੀ ਆ ਮਰਿਆਦਾ, ਉਹ ਹਮੇਸ਼ਾ ਬਾਬਾ ਬੁੱਢਾ ਜੀ, ਉਹਨਾਂ ਤੋਂ ਬਾਅਦ 'ਚ ਉਹਨਾਂ ਦੇ ਬੇਟੇ, ਫਿਰ ਉਹਨਾਂ ਤੋਂ ਬਾਅਦ 'ਚ ਉਹਨਾਂ ਦੇ ਪੋਤਰੇ, ਇੱਦਾਂ ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹਨਾਂ ਨੂੰ ਤਿਲਕ ਕਰਨ ਦੀ ਜਿਹੜੀ ਹੈ ਮਹਾਰਾਜ ਜੀ ਹੁਕਮ ਕਰਦੇ ਰਹੇ ਨੇ ਵੀ ਤੁਸੀਂ ਤਿਲਕ ਕਰਨਾ। ਸੋ ਬਾਬਾ ਬੁੱਢਾ ਜੀ ਨੇ ਫਿਰ ਮਹਾਰਾਜ ਜੀ ਦੇ, ਆਪਾਂ ਫੋਟੋ ਪਹਿਲਾਂ ਦੇਖੀ ਸੀ ਨਾ, ਦੈਟਸ AI ਜਨਰੇਟਡ। ਸੋ ਉਹਦੇ ਵਿੱਚ ਬਾਬਾ ਬੁੱਢਾ ਜੀ ਚੌਥੇ ਪਾਤਸ਼ਾਹ ਨੂੰ ਤਿਲਕ ਕਰ ਰਹੇ ਨੇ ਗੁਰਿਆਈ ਪੁਰਬ ਦਾ। ਇਹਦਾ ਜ਼ਿਕਰ ਅੱਗੇ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ। ਰਾਮਕਲੀ ਸੱਦ ਬਾਣੀ ਹੈ ਜਿਹੜੀ, ਜ਼ਿਆਦਾਤਰ ਆਪਾਂ ਜਦੋਂ ਸੰਸਕਾਰ ਹੋ ਜਾਂਦਾ, ਫਿਊਨਰਲ ਹੁੰਦਾ ਨਾ, ਉਦੋਂ ਬਾਅਦ ਵਿੱਚ ਆਪਾਂ ਸਹਿਜ ਪਾਠ ਦਾ ਭੋਗ ਪੈਂਦਾ, ਉਦੋਂ ਬਾਣੀ ਪੜ੍ਹਦੇ ਹਾਂ ਆਪਾਂ। ਉਹਦੇ ਵਿੱਚ ਫਿਰ ਮਹਾਰਾਜ ਜੀ ਪ੍ਰਸੰਗ ਜਿਹੜਾ ਉਹ ਦੁਹਰਾਉਂਦੇ ਨੇ। ਵੀ ਗੋਇੰ ਟੂ ਟਾਕ ਅਬਾਊਟ ਦੈਟ ਇਨ ਦ ਨੈਕਸਟ ਸਲਾਈਡ। ਹਾਂਜੀ ਨੈਕਸਟ। ਹਾਂਜੀ, ਸੋ ਤਿੰਨ ਪੌੜੀਆਂ ਖੀਰੀਆਂ ਜਿਹੜੀਆਂ ਨੇ, ਚੌਥੀ, ਪੰਜਵੀਂ ਅਤੇ ਛੇਵੀਂ, ਇਹਦੇ ਵਿੱਚ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਗੁਰਿਆਈ ਪੁਰਬ ਅੱਗੇ ਟ੍ਰਾਂਸਫਰ ਹੁੰਦੀ ਹੈ ਚੌਥੇ ਪਾਤਸ਼ਾਹ ਨੂੰ, ਅਤੇ ਜਦੋਂ ਤੀਸਰੇ ਪਾਤਸ਼ਾਹ ਜਦੋਂ ਸਰੀਰ ਕਰਕੇ ਮਹਾਰਾਜ ਜੀ ਅਕਾਲ ਪੁਰਖ ਦੇ ਵਿੱਚ ਲੀਨ ਹੋਣ ਲੱਗੇ ਨੇ ਨਾ, ਉਦੋਂ ਫਿਰ ਮਹਾਰਾਜ ਜੀ ਨੇ ਜਿਹੜੀ ਮਰਿਆਦਾ ਬੰਨ੍ਹੀ ਹੈ, ਜਿਹਨੂੰ ਆਪਾਂ ਅੱਜ ਕੱਲ੍ਹ ਫੋਲੋ ਕਰਦੇ ਹਾਂ, ਸਾਨੂੰ ਹੁਕਮ ਕੀ ਕੀਤਾ ਵੀ ਜਦੋਂ ਕੋਈ ਸਰੀਰ ਚੜ੍ਹਾਈ ਕਰ ਜਾਵੇ, ਕਿਉਂਕਿ ਮਹਾਰਾਜ ਦਾ ਕੱਲ੍ਹ ਆਉਣਾ ਨਾ ਜੋਤੀ ਜੋਤ ਪੁਰਬ, ਸੋ ਮਹਾਰਾਜ ਜੀ ਦਾ ਕੱਲ੍ਹ ਨੂੰ ਜਿਹੜਾ ਪੁਰਬ ਆ ਰਿਹਾ ਅਤੇ ਕੱਲ੍ਹ ਜਿਹੜਾ ਲੰਘ ਕੇ ਗਿਆ, ਦੋਨਾਂ ਦਾ ਇਹ ਕਨੈਕਸ਼ਨ ਹੈ ਇਸ ਸ਼ਬਦ ਦੇ ਵਿੱਚ। ਇਹ ਬਾਬਾ ਸੁੰਦਰ ਜੀ ਹੋਏ ਨੇ, ਉਹਨਾਂ ਨੂੰ ਮਹਾਰਾਜ ਜੀ ਨੇ ਸਾਰੀ ਜਿਹੜੀ ਹੈ ਜਾਣਕਾਰੀ ਇਹ ਦਿੱਤੀ ਸੀ। ਫਿਰ ਗਾਹਾਂ ਬਾਬਾ ਸੁੰਦਰ ਜੀ ਦੇ ਨਾਮ ਹੇਠ ਇਹ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕੀਤੀ ਗਈ ਹੈ ਗੁਰਬਾਣੀ। ਸੋ ਮਹਾਰਾਜ ਜੀ ਕੀ ਕਹਿ ਰਹੇ ਨੇ? ਮਹਾਰਾਜ ਕਹਿੰਦੇ ਨੇ ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ, ਕਿ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਆਪਣੀ ਮੌਜ ਦੇ ਵਿੱਚ ਜਦੋਂ ਮਹਾਰਾਜ ਜੀ ਤੀਜੇ ਪਾਤਸ਼ਾਹ ਨੇ ਫੈਸਲਾ ਕਰ ਲਿਆ ਨਾ ਕਿ ਹੁਣ ਸਮਾਂ ਜਿਹੜਾ ਸਾਡਾ ਹੈ ਉਹ ਨੇੜੇ ਆ ਗਿਆ, ਮਹਾਰਾਜ ਜੀ ਨੇ ਆਪਣੇ ਸਾਰਾ ਪਰਿਵਾਰ ਸੱਦ ਲਿਆ। ਪਰਿਵਾਰ ਕੌਣ ਸੀ? ਇਕੱਲੇ ਬੱਚੇ ਨਹੀਂ ਸੀ, ਆਪਾਂ ਸਿੱਖ ਸਾਰੇ ਸਾਰੇ ਮਹਾਰਾਜ ਜੀ ਨੇ ਸੱਦ ਲਏ, ਭਾਈ ਆਓ ਹੁਣ ਬੁਲਾ ਲਏ। ਜਿਵੇਂ ਹੁਣ ਜਦੋਂ ਕੋਈ ਸਿਆਣਾ ਮਨੁੱਖ ਵੀ ਹੈ ਜਿਹੜਾ, ਜਦੋਂ ਉਹਨੇ ਕੁਛ ਦੱਸਣਾ ਹੋਵੇ ਨਾ ਜਾਣ ਲੱਗੇ, ਸਾਰੇ ਇੰਸਟਰਕਸ਼ਨਸ ਦੇ ਕੇ ਜਾਂਦੇ ਨੇ। ਹੁਣ ਸਾਡੇ ਮੰਮੀ ਡੈਡੀ ਕਿਤੇ ਬਾਹਰ ਜਾਣ ਹੈ ਨਾ, ਸਾਨੂੰ ਦੱਸ ਕੇ ਜਾਂਦੇ ਨੇ ਨਾ, ਐਂ ਕਰ ਲਿਓ ਮੇਰੇ ਮਗਰੋਂ ਲਾਈਟਾਂ ਬੰਦ ਰੱਖਿਓ, ਜਾਂ ਆਹ ਚੀਜ਼ ਕਰ ਲਿਓ, ਆਹ ਚੀਜ਼ ਕਰ ਲਿਓ, ਕੁੰਡਾ ਲਾ ਕੇ ਰੱਖਿਓ, ਕਿਸੇ ਨੂੰ ਆਉਣ ਨਹੀਂ ਦੇਣਾ, ਜਾਂ ਕੁਛ ਸਮਝਾਉਂਦੇ ਨੇ ਨਾ ਸਾਡੇ ਮਾਂ ਪਿਓ ਉਸੇ ਤਰੀਕੇ ਦੇ ਨਾਲ। ਜਦੋਂ ਹੁਣ ਮਹਾਰਾਜ ਜਾਣ ਲੱਗੇ ਨੇ, ਸਰੀਰ ਕਰਕੇ ਮਹਾਰਾਜ ਜੀ ਅਲੋਪ ਹੋਣ ਲੱਗੇ ਨੇ, ਅਤੇ ਸਾਨੂੰ ਜਿਹੜੇ ਗੁਰਸਿੱਖਾਂ ਨੂੰ ਆਪਣੇ ਪਰਿਵਾਰ ਨੂੰ ਸਮਝਾਉਣ ਲੱਗੇ ਨੇ, ਭਾਈ ਅੱਗੇ ਹੁਣ ਕਰਨਾ ਕੀ ਹੈ, ਉਹ ਸਮਝਾਉਂਦੇ ਨੇ ਮਹਾਰਾਜ। ਕਹਿੰਦੇ ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ, ਕਿ ਮੈਂ ਚਲੇ ਜਾਣਾ ਹੈ ਸਰੀਰ ਕਰਕੇ, ਮੈਂ ਤੁਹਾਨੂੰ ਅੱਜ ਤੋਂ ਬਾਅਦ ਦਰਸ਼ਨ ਨਹੀਂ ਦੇਣੇ। ਜਿਹੜਾ ਪਰ ਮੇਰੇ ਮਗਰੋਂ ਰੋਇਆ, ਮਹਾਰਾਜ ਕਹਿੰਦੇ ਮੈਨੂੰ ਉਹ ਕਤਈ ਚੰਗਾ ਨਹੀਂ ਲੱਗਣਾ, ਮੇਰੇ ਮਨ ਨੂੰ ਉਹਨੇ ਨਹੀਂ ਪਾਉਣਾ। ਅੱਗੇ ਫਿਰ ਕੀ ਕਹਿੰਦੇ ਨੇ? ਮਿਤ ਪੈਜ ਹੈ ਮਿਤ ਬਿਗ ਸਹਿਜ, ਇਸ ਮਿਤ ਕੀ ਪੈਜ ਭਾਵ ਹੈ। ਮਿਤ ਕਹਿੰਦੇ ਨੇ ਮਿੱਤਰ ਨੂੰ, ਕਹਿੰਦੇ ਜੇ ਸਾਡਾ ਕੋਈ ਮਿੱਤਰ ਹੋਵੇ, ਸਾਡਾ ਕੋਈ ਕੀ ਹੋਵੇ, ਵਾਟ ਵੀ ਕਾਲ ਅ ਮਿੱਤਰ, ਅ ਫਰੈਂਡ, ਇਫ ਵੀ ਹੈਵ ਅ ਫਰੈਂਡ, ਜੇ ਸਾਡੇ ਫਰੈਂਡ ਨੂੰ ਕੋਈ ਸਨਮਾਨ ਮਿਲਦਾ ਹੋਵੇ, ਮੰਨ ਲਓ ਤੁਸੀਂ ਦੋਨੋਂ ਫਰੈਂਡ ਹੋ, ਠੀਕ ਹੈ, ਤੁਹਾਡੇ ਫਰੈਂਡ ਨੂੰ ਕੋਈ ਅਵਾਰਡ ਮਿਲਦਾ ਹੋਵੇ, ਤੁਸੀਂ ਖੁਸ਼ ਹੋਵੋਗੇ?
Will you be happy for her? Yes. Hana? So Mara kehnde mit pajja mit bigsa. Ke je mitr nu mere mitr nu koi sanman ho rya hove ta mere man nu bhi vikas hoga, khushi hogi bhi bhai mera mitr jehda hai onu koi sanman mil lag gaya. He is getting a reward. Hana? Onu koi recognition mil lag gaya. Mit pajja mit bigsa jit mit jis mit ki paj paave. Ke oh parme ohda jehda dost hai oh vi khush hunda hai. So hun agge fir Maharaj ki kehnde ne ke tusi vichar dekho putt bhai har satguru pe na aave ke jehda akal purakh vaiguru mainu sanman roopi chola kehnde apde andar nanak leen bhayo gobind singh jio pani sang pani ke tattan ch tatt milne lagge ne main parmeshwar de vich fir dwara jot utthi ja rahi hai suraj kiran mile jal ka jal hua ram dwara fir jwak jaake jot jehdi hai jot de vich ral jani hai mainu ta khushi hai main parmeshwar de vich ik mik ho jana hai so mainu khushi hai is karke meri khushi karke thonu vi farz bande tusi vi khush hovo mere jaan de upar ਇਹ ਸ਼ਬਦ ਦੇ ਅਰਥ ਇਦਾਂ ਬਣਦੇ ਨੇ ਅੱਗੇ ਮਹਾਰਾਜ ਕਹਿੰਦੇ ਸਤਿਗੁਰੂ ਪਰਤਾ ਖੋਦੇ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਕਿਹਦੇ ਪੈਰੀ ਪਾਇਆ ਰਾਮਦਾਸ ਪੈਰੀ ਪਾਇਆ ਫਿਰ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਰਾਜ ਜਿਹੜਾ ਅਵਚਲ ਟਲ ਆਦਿ ਗੁਰੂ ਫਰਮਾਇਓ ਪਰਮੇਸ਼ਰ ਦਾ ਜਿਹੜਾ ਰਾਜ ਹੈ ਨਾ ਰਾਜ ਯੋਗ ਤਖਤ ਦੀਆਂ ਗੁਰੂ ਰਾਮਦਾਸ ਆਪਾਂ ਪੜ੍ਹਿਆ ਨਾ ਸ਼ਬਦ ਇਹ ਰਾਜ ਮਹਾਰਾਜ ਜੀ ਨੇ ਆਪ ਟਿਕਾਇਆ ਤੇ ਫਿਰ ਕਿਹਨੂੰ ਬਖਸ਼ਿਸ਼ ਕੀਤਾ ਸਾਰੇ ਸਿੱਖਾਂ ਨੂੰ ਸਭ ਸਿੱਖ ਪੁੱਤ ਬੰਧਪ ਭਾਈ ਸਾਰੇ ਜਿਹੜੇ ਸਿੱਖ ਸੀ ਬੰਧਪ ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਸਾਰਿਆਂ ਨੂੰ ਸੱਦਿਆ ਮਹਾਰਾਜ ਨੇ ਕਹਿੰਦੇ ਭਾਈ ਅੱਜ ਤੋਂ ਬਾਅਦ ਅਸੀਂ ਚੱਲੇ ਹਾਂ ਸਰੀਰ ਦਾ ਚੋਲਾ ਤਿਆਗ ਕੇ ਗੁਰਤਾ ਗੱਦੀ ਦੇ ਮਾਲਕ ਹੋਣਗੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਅੱਜ ਤੋਂ ਬਾਅਦ 'ਚ ਇਹੀ ਸਾਡੇ ਤੁਹਾਡੇ ਸਾਰਿਆਂ ਦੇ ਗੁਰੂ ਨੇ ਇਹੀ ਤੁਹਾਨੂੰ ਕਲਯੁੱਗ ਦੇ ਵਿੱਚੋਂ ਜਿਹੜਾ ਤੁਹਾਡਾ ਜੀਵਨ ਜਿਹੜਾ ਇਹ ਤੁਹਾਡਾ ਜੀਵਨ ਜਾਂਚ ਤੁਹਾਨੂੰ ਦੱਸਣਗੇ ਤੁਹਾਡਾ ਜੀਵਨ ਸਫਲ ਕਰਨ ਦੇ ਸਮਰੱਥ ਇਹੀ ਹੋਣਗੇ ਸੋ ਅੱਗੇ ਮਹਾਰਾਜ ਕਹਿੰਦੇ ਨੇ ਦੂਸਰੀ ਤੋਂ ਬਾਅਦ ਪੰਜਵੀਂ ਪੌੜੀ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕਿ ਮੇਰੇ ਜਾਣ ਤੋਂ ਬਾਅਦ 'ਚ ਕਿਸੇ ਨੇ ਵੀ ਰੋਣਾ ਨਹੀਂ ਨੋਬਦੀ ਪਲੀਜ਼ ਨੋਬਦੀ ਵਿਲ ਕ੍ਰਾਈ ਆਫਟਰ ਆਈ ਲੀਵ ਦਿਸ ਵਰਲਡ ਹੈ ਨਾ ਕਰਨਾ ਕੀ ਹੈ ਕੀਰਤਨ ਕਰਿਓ ਕੀ ਕਰਨਾ ਹੈ ਕੀਰਤਨ ਕਰਨਾ ਕਿਸੇ ਨੇ ਵਿਰਾਗ ਨਹੀਂ ਕਰਨਾ ਕੀਰਤਨ ਕਰਨਾ ਕੇਸੋ ਗੋਪਾਲ ਪੰਡਿਤ ਸੱਦਿਆ ਹੋ ਕੇਸੋ ਕਹਿੰਦੇ ਨੇ ਇੱਥੇ ਪਰਮੇਸ਼ਰ ਨੂੰ ਵੀ ਕੇਸੋ ਗੋਪਾਲ ਵੀ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਪੰਡਿਤ ਇੱਥੇ ਬਾਹਮਣਾ ਵਾਲਾ ਪੰਡਿਤ ਨਾ ਲੈ ਲਿਓ ਪੰਡਿਤ ਸੋ ਜੋ ਕਰਮਾਂ ਕਸੂਰ ਜਿਵੇਂ ਸਾਰਾ ਜ਼ਿਕਰ ਆਉਂਦਾ ਵੀ ਪੰਡਿਤ ਕੌਣ ਹੈ ਕਹਿੰਦੇ ਜਿਹੜਾ ਕਰਮਾਂ ਦੇ ਨਾਲ ਹੋਵੇ ਪੁੰਨ ਦਾਨ ਕਾ ਕਰਿਆ ਸਰੀਰ ਇੱਦਾਂ ਇੱਦਾਂ ਜ਼ਿਕਰ ਆਉਂਦਾ ਵੀ ਸਾਰੀ ਬ੍ਰਾਹਮਣ ਸੋ ਜੋ ਪੂਜਾ ਬ੍ਰਹਮ ਹੈਨਾ ਉਹਨੂੰ ਮਹਾਰਾਜ ਜਾਤੀਵਾਦ ਨਹੀਂ ਮਹਾਰਾਜ ਇੱਥੇ ਕਰ ਰਹੇ ਮਹਾਰਾਜ ਜੀ ਕਰਮ ਦੇ ਹਿਸਾਬ ਨਾਲ ਦੱਸ ਰਹੇ ਨੇ ਵੀ ਪੰਡਿਤ ਕਿਹੜਾ ਕਿ ਜਿਹੜਾ ਪਰਮੇਸ਼ਰ ਦੀ ਜਿਹੜੀ ਗਤਮਿਤ ਹੈ ਉਹਨੂੰ ਸਮਝਣ ਦਾ ਯਤਨ ਕਰਦਾ ਹੈ ਜਿਹੜੇ ਉਹਦੀ ਬਾਣੀ ਦਾ ਪਾਠ ਕਰਦਾ ਜਾਂ ਉਹਨੂੰ ਉੱਪਰ ਚੱਲਣ ਦਾ ਜਿਹੜਾ ਮਾਰਗ ਫੋਲੋ ਕਰਦਾ ਉਹਨੂੰ ਮਹਾਰਾਜ ਕਹਿੰਦੇ ਨੇ ਪੰਡਿਤ ਸੋ ਐਸਾ ਜਿਹੜਾ ਪੰਡਿਤ ਹੈ ਉਹਨੂੰ ਸੱਦਣਾ ਹੈ ਕੇਸੋ ਗੋਪਾਲ ਪੰਡਿਤ ਸੱਦਿਆ ਹੋ ਅੱਗੇ ਕੀ ਕਹਿੰਦੇ ਨੇ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ ਜਦੋਂ ਪੁਰਾਣੇ ਸਰੀਰ ਚੜ੍ਹਾਈ ਕਰ ਜਾਂਦੇ ਸੀ ਨਾ ਅੱਗੇ ਪੁਰਾਣਾਂ ਦੀ ਕਥਾ ਹੁੰਦੀ ਹੁੰਦੀ ਸੀ ਪੁਰਾਣ ਹਿੰਦੂ ਗ੍ਰੰਥ ਹੁੰਦੇ ਨੇ ਸੋ ਉਹਨਾਂ ਦੀ ਕਥਾ ਕੀਤੀ ਜਾਂਦੀ ਸੀ ਪਰ ਮਹਾਰਾਜ ਕਹਿੰਦੇ ਨੇ ਪੁਰਾਣ ਜੇ ਪੜ੍ਹਨੇ ਨੇ ਤਾਂ ਕਿਹੜੇ ਪੜ੍ਹਨੇ ਨੇ ਹਰ ਹਰ ਕਥਾ ਪੜ੍ਹੇ ਪੁਰਾਣ ਕਿ ਹਰੇ ਦੀ ਕਥਾ ਰੱਬ ਦੀ ਕਥਾ ਪੜ੍ਹਦੀ ਹੈ ਅਤੇ ਹੁਣ ਵੀ ਸਾਡੇ ਲਈ ਹੁਕਮ ਹੈ ਜਦੋਂ ਕਿਸੇ ਦਾ ਸਰੀਰ ਚੜ੍ਹਾਈ ਕਰ ਜਾਵੇ ਨਾ ਮਹਾਰਾਜ ਕਹਿੰਦੇ ਨੇ ਨਾ ਜਿੰਨਾ ਚਿਰ ਉਹਦਾ ਸਰੀਰ ਦਾ ਜਿਹੜਾ ਸਹਿਜ ਪਾਠ ਸਾਹਿਬ ਦਾ ਭੋਗ ਨਹੀਂ ਪੈਂਦਾ ਉਹਨਾਂ ਚਿਰ ਰੋਜ਼ ਸ਼ਾਮ ਨੂੰ ਨਾ ਸਲੋਕ ਸਹਿਸਕ੍ਰਿਤੀ ਦੀ ਕਥਾ ਕਰ ਲਿਆ ਕਰੋ ਮਹਿੰਗੀ ਬਾਣੀ ਹੈ ਨੋ ਡਾਊਟ ਬਟ ਉਹਦੀ ਕਥਾ ਕਰ ਲਿਆ ਕਰੋ ਉਹਦੇ ਨਾਲ ਕੀ ਹੋਏਗਾ ਕਹਿੰਦੇ ਬਾਣੀ ਦਾ ਫਲ ਕੀ ਹੈ ਇਹ ਸਰੀਰ ਦਾ ਮੋਹ ਨਾ ਜਿਹੜਾ ਜਿਹੜੀ ਜੀਵ ਰੂਪ ਆਤਮਾ ਨਿਕਲ ਗਈ ਹੈ ਉਹਨੂੰ ਕਈ ਵਾਰੀ ਪਰਿਵਾਰ ਦਾ ਜਾਂ ਘਰ ਦਾ ਮੋਹ ਰਹਿ ਜਾਂਦਾ ਵੀ ਉਹ ਮੋਹ ਟੁੱਟ ਜਾਏਗਾ ਅਤੇ ਉਹ ਅੱਗੇ ਮੂਵ ਆਨ ਹੋ ਜਾਏਗੀ ਇਸ ਕਰਕੇ ਮਹਾਰਾਜ ਕਹਿੰਦੇ ਨੇ ਸਹਿਸਕ੍ਰਿਤੀ ਦਾ ਪਾਠ ਕਰ ਲਿਆ ਕਰੋ ਕਥਾ ਕਰ ਲਿਆ ਕਰੋ ਸੋ ਰਹੋ ਵਿਚਾਰ ਹਰ ਕਥਾ ਪੜ੍ਹੀਏ ਹਰ ਨਾਮ ਸੁਣਿਆ ਬੇਬਾਣ ਹਰ ਰੰਗ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀਆ ਫੁੱਲ ਹਰ ਸਰ ਪਾਵੇ ਮਹਾਰਾਜ ਕਹਿੰਦੇ ਸਾਰਾ ਕੁਛ ਛੱਡ ਕੇ ਕੀ ਕਰਨਾ ਫੁੱਲ ਹਰ ਸਰ ਜਿਹੜਾ ਹੈਗਾ ਹਰ ਸਰ ਪਾਵੇ ਸਤਸੰਗਤ ਦੇ ਵਿੱਚ ਆਉਣਾ ਥੋੜ੍ਹਾ ਜਿਹਾ ਮੈਂ ਸਕਿੰਮ ਕਰ ਰਿਹਾ ਬਰੀਫ ਜਿਹਾ ਕਰ ਰਿਹਾ ਕਿਉਂਕਿ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਅੱਗੇ ਫਿਰ ਕਹਿੰਦੇ ਨੇ ਹਰ ਪਾਇਆ ਸਤਿਗੁਰੂ ਬੋਲਿਆ ਹਰ ਮਿਲਿਆ ਪੁਰਖ ਸੋ ਜਾਣ ਜੀਓ ਰਾਮਦਾਸ ਸੋਢੀ ਤਿਲਕ ਦੀਆਂ ਗੁਰਸ਼ਬਦ ਸੱਚ ਨੀਸਾਣ ਜੀਓ ਕਿ ਮਹਾਰਾਜ ਜੀ ਨੇ ਫਿਰ ਜਿਹੜਾ ਤਿਲਕ ਸੀ ਕਿਹਨੂੰ ਲਾਇਆ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੋਲੋ ਸਾਰੇ ਧੰਨ ਧੰਨ ਸ਼੍ਰੀ ਗੁਰੂ ਵੈਰੀ ਗੁੱਡ ਹਾਂਜੀ ਅੱਗੇ ਮਹਾਰਾਜ ਕਹਿੰਦੇ ਨੇ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮੰਨ ਲਈ ਰਜਾਏ ਜੀਓ ਹੁਣ ਮਹਾਰਾਜ ਜੀ ਨੇ ਕੋਈ ਬਚਨ ਕੀਤਾ ਹੋਵੇ ਤਾਂ ਸਿੱਖਾਂ ਦਾ ਫਰਜ਼ ਕੀ ਬਣਦਾ ਉਹਨੂੰ ਫੋਲੋ ਕਰਨ ਦਾ ਹਾਂਜੀ
ਗੁਰੂ ਸਾਹਿਬ ਕੁਛ ਕਹਿਣ ਤਾਂ ਸਾਡਾ ਫਰਜ਼ ਕੀ ਬਣਦਾ ਉਹਨੂੰ ਫੋਲੋ ਕਰਨ ਦਾ, ਵੀ ਡੋਂਟ ਕੁਐਸਚਨ, ਵੀ ਫੋਲੋ ਇਟ। ਹਾਂਜੀ, ਪਿੰਡ ਪੱਤਲ ਕਿਰਿਆ, ਇਹ ਸਾਰੀਆਂ ਜਿਹੜੀਆਂ ਸੀ ਪੇੜੇ ਬਣਾ ਕੇ ਚੜ੍ਹਾਏ ਜਾਂਦੇ ਸੀ, ਇਹ ਕਿਰਿਆਵਾਂ ਨੇ ਜਿਹੜੀਆਂ ਕੀਤੀਆਂ ਜਾਂਦੀਆਂ ਸਨ। ਮਹਾਰਾਜ ਕਹਿੰਦੇ ਇਹਨਾਂ ਨੂੰ ਕੁਛ ਨਹੀਂ ਕਰਨਾ ਹੈਗਾ, ਜਿਹੜੇ ਕਹੇ ਜਾਂਦੇ ਨੇ ਵੀ ਤੁਸੀਂ ਆਹ ਦਾਨ ਕਰ ਦਿਓ ਜੀ, ਆਹ ਚੀਜ਼ ਲਿਆ ਦਿਓ, ਆਹ ਪੂਜਾ ਕਰਾ ਲਓ, ਇਹ ਕਰਾ ਲਓ, ਡੋਂਟ ਡੂ ਦੈਟ। ਕਰਨਗੇ ਫੁੱਲ ਹਾਰ, ਫੁੱਲ ਪਾਉਂਦੇ ਨੇ ਨਾ ਜਿਹੜੇ, ਹੈ ਨਾ, ਵੀ ਇੱਥੇ ਸਪੈਸ਼ਲ ਜਾ ਕੇ ਨਹੀਂ। ਮਹਾਰਾਜ ਕਹਿੰਦੇ ਹਰ ਸਰ ਪਾਵੇ, ਹਰੀ ਸਰ ਦਾ ਕਿਹੜਾ ਹਰੀ ਸਰ ਕਹਿੰਦਾ, ਸਤਸੰਗਤ, ਵੀ ਸਤਸੰਗਤ ਦੇ ਵਿੱਚ ਸਾਰਾ ਕੁਛ। ਮਹਾਰਾਜ ਕਹਿੰਦੇ ਮੈਨੂੰ ਭਾਉਂਦਾ ਕੀ ਚੀਜ਼ ਹੈ, ਸਤਸੰਗਤ, ਸਾਡੇ ਲਈ ਸਰੋਵਰ ਕਿਹੜਾ ਹੈ, ਸਤਸੰਗਤ, ਵੀ ਸਤਸੰਗਤ ਦੇ ਵਿੱਚ ਜਾਣਾ, ਫੋਲੋ ਦਾ ਸੰਗਤ, ਸੰਗਤ ਚੰਗਿਆਂ ਦੀ ਕਰੋ, ਰੱਬ ਦੀ ਵਿਚਾਰ ਕਰੋ, ਡੋਂਟ ਡੂ ਐਨੀਥਿੰਗ ਐਲਸ, ਦੇਰ ਇਜ਼ ਨੋ ਪੁਆਇੰਟ ਆਫ ਡੂਇੰਗ ਇਟ, ਕਰੋਂਗੇ ਵੀ ਉਦੋਂ ਕੋਈ ਫਾਇਦਾ ਨਹੀਂ। ਮਹਾਰਾਜ ਕਹਿੰਦੇ ਕਰਨਾ ਕੀ ਹੈ, ਸਤਸੰਗਤ ਦੇ ਵਿੱਚ ਆਉਣਾ, ਸੰਗਤ ਕਰਨ ਦਾ ਸਾਨੂੰ ਮਹਾਰਾਜ ਨੇ ਹੁਕਮ ਕੀਤਾ। ਆਈ ਹੋਪ ਦੈਟ ਆਨਸਰਸ ਯੂਰ ਕੁਐਸਚਨ। ਹਾਂਜੀ, ਸੋ ਅੱਗੇ ਮਹਾਰਾਜ ਕਹਿੰਦੇ ਗੁਰਸਿੱਖਾਂ ਮੰਨ ਲਈ ਰਜਾਏ ਜੋ। ਮਹਾਰਾਜ ਕਹਿੰਦੇ ਵੀ ਹੁਣ ਅੱਜ ਤੋਂ ਬਾਅਦ ਗੁਰੂ ਕੌਣ ਨੇ, ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਅਤੇ ਸਾਰੇ ਜਿਹੜੇ ਨੇ ਮਹਾਰਾਜ ਦਾ ਹੁਕਮ ਜਿਹੜਾ ਫੋਲੋ ਕਰਨਗੇ। ਅਤੇ ਫਿਰ ਮਹਾਰਾਜ ਕਹਿੰਦੇ ਕੌਣ ਪਹਿਲਾਂ ਮੂਹਰੇ ਆਇਆ, ਮੋਹਰੀ ਪੁੱਤ ਸਨਮੁਖ ਹੋਇਆ, ਬਾਬਾ ਮੋਹਰੀ ਜੀ, ਦੋ ਪੁੱਤਰ ਸੀ, ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ। ਮੋਹਨ ਜੀ ਅੱਗੇ ਜ਼ਿਕਰ ਆਏਗਾ ਜਦੋਂ ਮਹਾਰਾਜ ਪੋਥੀਆਂ ਲੈਣ ਜਾਂਦੇ ਨੇ, ਕਦੇ ਹੋਰ ਪ੍ਰਸੰਗ ਆਪਣੇ ਕੋਲ ਮਿਲਿਆ, ਵੀ ਵਿਲ ਟਾਕ ਅਬਾਊਟ ਦੈਟ। ਸੋ ਮੋਹਰੀ ਪੁੱਤ ਸਨਮੁਖ ਹੋਇਆ, ਮਹਾਰਾਜ ਦਾ ਜਿਹੜਾ ਸਭ ਤੋਂ ਵੱਡਾ ਪੁੱਤਰ ਸੀ, ਉਹ ਆ ਕੇ ਉਹਨੇ ਨਮਸਕਾਰ ਕੀਤੀ ਚੌਥੇ ਪਾਤਸ਼ਾਹ ਨੂੰ। ਹੁਣ ਇੱਥੇ ਇੱਕ ਗੱਲ ਦੇਖੋ, ਰਿਸ਼ਤੇ ਦੇ ਵਜੋਂ ਚੌਥੇ ਪਾਤਸ਼ਾਹ ਜੀਜਾ ਜੀ ਲੱਗਦੇ ਨੇ। ਹੁਣ ਮਹਾਰਾਜ ਦੇ ਜਿਹੜੇ ਸਾਲਾ ਸਾਹਿਬ ਨੇ ਆਪਣੇ ਜੀਜੇ ਦੇ ਚਰਨੀ ਪੈ ਰਹੇ ਨੇ, ਪਰ ਉਹ ਐਜ਼ ਅ ਰਿਸ਼ਤੇਦਾਰੀ ਜਿਹੜੀ ਆ, ਉਹ ਰਿਸ਼ਤੇਦਾਰੀ ਕਰਕੇ ਨਹੀਂ ਪੈ ਰਹੇ, ਐਜ਼ ਅ ਸਿੱਖ ਅਤੇ ਗੁਰੂ ਦੀ ਜਿਹੜੀ ਕਹਾਣੀ ਹੈ, ਉਹ ਚੀਜ਼ ਨੂੰ ਅੱਗੇ ਫੋਲੋ ਕਰ ਰਹੇ ਨੇ ਮਹਾਰਾਜ, ਕਿਉਂਕਿ ਤਾਂ ਤੀਜੇ ਪਾਤਸ਼ਾਹ ਦਾ ਹੁਕਮ ਸੀ। ਰਾਮਦਾਸ ਹੈ ਪੈਰੀ ਪਾਇਆ ਜੀ, ਉਹ ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਵੀ ਸਾਰੇ ਜਾਣੇ ਫਿਰ ਮੁੜ ਮੁੜ ਕੇ ਵਾਰੀ ਵਾਰੀ ਸਤਿਗੁਰਾਂ ਦੇ ਚਰਨਾਂ ਉੱਪਰ ਨਮਸਕਾਰਾਂ ਕਰਦੇ ਨੇ, ਖੁਸ਼ੀਆਂ ਸਾਂਝੇ ਕਰਦੇ ਨੇ, ਕੋਈ ਕਰ ਬਖੀਲੀ ਨਿਵੇ ਨਾ ਹੀ, ਫਿਰ ਸਤਿਗੁਰੂ ਆਣ ਨਿਵਾਇਆ। ਕਿ ਕਿਸੇ ਦੇ ਮਨ 'ਚ ਈਗੋ ਰਹਿ ਜਾਂਦੀ ਹੈ ਨਾ, ਵੀ ਯਾਰ ਇਹ ਤਾਂ ਸਾਡੇ ਨਾਲ ਸੇਵਾ ਕਰਦਾ ਹੁੰਦਾ ਸੀਗਾ, ਅੱਜ ਤੋਂ ਬਾਅਦ 'ਚ ਇਹ ਗੁਰੂ ਹੋਵੇਗਾ, ਸਾਨੂੰ ਹੁਣ ਇਹਦੀ ਚਰਨ ਪੜਨਾ ਪੈਣਾ, ਹੋ ਜਾਂਦਾ ਨਾ, ਐਨਵੀ ਹੋ ਜਾਂਦੀ ਹੈ ਨਾ, ਈਰਖਾ ਹੋ ਜਾਂਦੀ ਹੈ, ਜਲਸੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਜੇ ਕੋਈ ਕਰ ਬਖੀਲੀ ਨਿਵੇ ਨਾ ਹੀ, ਜਿਹੜਾ ਵੀ ਕਹਿੰਦੇ ਜਿਹਦੇ ਮਨ 'ਚ ਇਹ ਸੀ ਵੀ ਮੈਂ ਤਾਂ ਨਹੀਂ ਨਮਸਕਾਰ ਕਰਦਾ ਇਹਨੂੰ, ਫਿਰ ਮਹਾਰਾਜ ਕਹਿੰਦੇ ਕੌਣ, ਫਿਰ ਸਤਿਗੁਰੂ ਆਣ ਨਿਵਾਇਆ, ਤੀਸਰੇ ਪਾਤਸ਼ਾਹ ਨੇ ਉਹਨਾਂ ਨੂੰ ਫਿਰ ਪ੍ਰੇਰ ਕੇ ਲਿਆਂਦਾ ਵੀ ਭਾਈ ਨਹੀਂ, ਅੱਜ ਤੋਂ ਬਾਅਦ ਤੁਸੀਂ ਦੁਨਿਆਵੀ ਤੌਰ 'ਤੇ ਇਹਨਾਂ ਨੂੰ ਐਜ਼ ਆ ਜੇਠਾ ਨਹੀਂ ਦੇਖਣਾ, ਇਹ ਦੇਖਣਾ ਕਿ ਇਹ ਕੌਣ ਹੈ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ। ਅੱਗੇ ਫਿਰ ਮਹਾਰਾਜ ਕਹਿੰਦੇ ਹਰ ਗੁਰਹਿ ਪਾਣਾ ਦੀ ਵਡਿਆਈ, ਤੋਰੇ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤ ਹੋ, ਸਭ ਜਗਤ ਪੈਰੀ ਪਾਏ ਜੀਓ। ਵਡਿਆਈ ਕਿਹਨੇ ਦਿੱਤੀ, ਹਰ ਗੁਰਹਿ ਪਾਣਾ ਦੀ ਵਡਿਆਈ। ਆਪਾਂ ਜਿਹੜਾ ਪਹਿਲਾਂ ਜ਼ਿਕਰ ਪੜਿਆ ਨਾ ਦਸਵੇਂ ਪਾਤਸ਼ਾਹ ਦਾ, ਜਿਹੜੀ ਸਾਖੀ ਆਉਂਦੀ ਹੈ ਉਹਦੇ ਵਿੱਚ, ਜਿਵੇਂ ਹਰ ਗੁਰਹਿ ਪਾਣਾ ਦੀ ਵਡਿਆਈ, ਪਰਮੇਸ਼ਰ ਦੇ ਪਾਣੇ ਦੇ ਅੰਦਰ ਗੁਰਿਆਈ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇਹ ਨਹੀਂ ਹੈ ਵੀ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋਏ ਨੇ, ਸੇਵਾ ਤੋਂ ਪ੍ਰਸੰਨ ਨੋ ਡਾਊਟ ਹੋਏ ਨੇ, ਬਟ ਇਟ ਵਾਜ਼ ਆਲਰੇਡੀ ਰਿਟਨ। ਤੋਰੇ ਲਿਖਿਆ ਲੇਖ ਰਜਾਈ ਜੀ, ਤੋਰੋਂ ਲਿਖਿਆ ਹੋਇਆ ਸੀ ਲੇਖ ਪਰਮੇਸ਼ਰ ਦਾ, ਕਿ ਅੱਜ ਤੋਂ ਬਾਅਦ ਗੁਰਿਆਈ 'ਤੇ ਕੌਣ ਬੈਠਣਗੇ, ਚੌਥੇ ਪਾਤਸ਼ਾਹ। ਅੱਗੇ ਕਹਿ ਸੁੰਦਰ, ਸੁੰਦਰ ਬਾਬਾ ਸੁੰਦਰ ਜੀ, ਸੁਣੋ ਸੰਤ ਹੋ, ਸੁਣੋ ਸੰਤ ਹੋ, ਕੌਣ, ਸਾਰੀ ਸੰਗਤ ਸਾਨੂੰ ਸੰਤ ਕਹਿ ਕੇ ਮਹਾਰਾਜ ਸੰਬੋਧਨ ਕਰਦੇ ਨੇ, ਸਭ ਜਗਤ ਪੈਰੀ ਪਾਇਆ ਜੀ, ਸਾਰੇ ਜਾਣਿਆਂ ਨੂੰ ਮਾਰੇ ਹੁਕਮ ਕਰਦੇ ਨੇ ਕਿ ਕਿਹਦੇ ਪੈਰ ਫੜ ਲਓ, ਕਿਹਦੇ ਚੰਨ ਫੜ ਲਓ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ। ਸੋ ਐਸੇ ਦੀਨ ਦਿਆਲ ਸਤਿਗੁਰੂ, ਸੋਢੀ ਸੁਲਤਾਨ, ਸੋਢੀ ਸੁਲਤਾਨ, ਵੀ ਆਲ ਨੋ ਹੁਣ ਵੀ ਸੋਢੀ ਕਿਉਂ ਕਹਿੰਦੇ ਆਪਾਂ ਉਹਨਾਂ ਨੂੰ, ਸੋਢੀ ਬੰਸ ਵਿੱਚੋਂ ਮਹਾਰਾਜ ਜੀ ਨੇ ਆਪਣਾ ਅਵਤਾਰ ਧਾਰਿਆ ਸੀ, ਸੋਢੀ ਬੰਸ, ਸੋਢੀ ਸੁਲਤਾਨ, ਧੰਨ ਧੰਨ ਸ਼੍ਰੀ ਗੁਰੂ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ। ਉਹਨਾਂ ਦਾ ਕੱਲ੍ਹ ਆਪਾਂ ਗੁਰਿਆਈ ਪੁਰਬ ਮਨਾ ਕੇ ਹਟੇ ਹਾਂ। ਸੋ ਆਪ ਸੁਣ ਸੰਗਤਾਂ ਨੂੰ ਇੱਕ ਵਾਰ ਫਿਰ ਮਹਾਰਾਜ ਦੇ ਗੁਰਿਆਈ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਸਤਿਗੁਰੂ ਕਿਰਪਾ ਕਰਨ ਅਸੀਂ ਉਹਨਾਂ ਦੇ ਸਿੱਖ ਬਣ ਸਕੀਏ, ਜੋ ਮਹਾਰਾਜ ਜੀ ਨੇ ਸਾਨੂੰ ਹੁਕਮ ਕੀਤਾ ਹੈ ਉਹਨੂੰ ਆਪਾਂ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰ ਸਕੀਏ, ਕਿਉਂਕਿ ਵਾਟ ਮੈਟਰਸ ਇਜ਼ ਯੋਰ ਇੰਟੈਂਸ਼ਨ ਐਂਡ the efforts that we make. Parmeshwar ki dekhda hai, saadi bhavna te saade effort, we assi kinne ek effort paune aa, we win or we lose, that's not the point, the point is that we make some effort to do something. Assi eh nahi dekhna hai ki assi apne jeevan de vich safal hunne aa ja nahi fail hunne aa, koi kriya karni hai, nitnem karna hai, kuch bhi karna hai, eh is karke nahi karna hai ki assi kuch prapt karna hai, nahi, ਉਹਦੀ ਕਿਰਪਾ ਹੋ ਜਾਣੀ ਹੈ, ਸਭ ਕੁਛ ਆਪਣੇ ਆਪ ਆ ਜਾਣਾ,
ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ, ਉਹਦੇ ਘਰ ਸਾਰਾ ਕੁਛ ਹੈ। ਜਿਸ ਦੇਹ ਸੋ ਪਾਵੇ, ਜਦੋਂ ਉਹਨੇ ਕੋਈ ਕਿਰਪਾ ਕਰਨੀ ਉਹਨੇ ਕਰੇ ਦੇਣੀ ਹੈ, ਉਹਨੇ ਇਹ ਨਹੀਂ ਦੇਖਣਾ ਕਿ ਬੰਦਾ ਚੰਗਾ ਜਾਂ ਮਾੜਾ, ਇਹ ਪਾਪੀ ਹੈ ਜਾਂ ਪੁੰਨੀ ਹੈ। ਅਜਾਮਲ ਪਾਪੀ ਜੱਗ ਜਾਂਦਾ ਨਿਮਖਮਾਏ ਨੇ ਸਤਾਰਾ, ਜਦੋਂ ਉਹਨੇ ਕਿਰਪਾ ਕਰਨੀ ਮਾਰੇ ਕਹਿੰਦੇ ਇਹ ਨਹੀਂ ਦੇਖਣਾ ਉਹਨੇ ਵੀ ਇਹ ਬੰਦਾ ਜਿਹੜਾ ਇਹ ਚੰਗਾ ਸੀ ਜਾਂ ਪਾਪੀ ਹੈ ਜਾਂ ਪੁੰਨੀ ਹੈ। ਅਜਾਮਲ ਦੀ ਕਹਾਣੀ ਸੁਣੀ ਆ ਨਾ, ਮੈਂ ਥੋੜ੍ਹਾ ਜਿਹਾ ਆਫ ਟੋਪਿਕ ਹੋ ਰਿਹਾ ਇਸ ਕਰਕੇ ਕਿ ਆਪਾਂ ਇਸ ਪੁਆਇੰਟ ਨੂੰ ਸਮਝ ਲਈਏ। ਅਜਾਮਲ ਪਾਪੀ ਜੱਗ ਜਾਂਦਾ, ਕਹਿੰਦੇ ਮਾੜਾ ਧੀੜਾ ਕੋਈ ਪਾਪੀ ਨਹੀਂ ਸੀ ਉਹ, ਇੱਕ ਹੁੰਦਾ ਛੋਟਾ ਮੋਟਾ ਪਾਪੀ ਪੜਦੇ ਵਿੱਚ ਰਹਿ ਜਾਂਦੀ ਹੈ ਗੱਲ, ਨਹੀਂ ਜੱਗ ਜਾਣਾ ਦੁਨੀਆਂ ਦੇ ਵਿੱਚ ਜਾਣਦੇ ਨੇ ਕਹਿੰਦੇ ਅਜਾਮਲ ਨੂੰ। ਨਿਮਖ ਮਾਹੀ ਨਿਸਤਾਰਾ, ਨਿਮਖ ਕੀ ਕਹਿੰਦੇ ਨੇ, ਜਸਟ ਅ ਬਲਿੰਕ ਆਫ ਐਨ ਆਈ, ਇੰਨੇ ਦੇ ਵਿੱਚ ਉਹਦਾ ਉਧਾਰ ਕਰ ਦਿੱਤਾ ਸਤਿਗੁਰਾਂ ਨੇ। ਸੋ ਅਸੀਂ ਵੀ ਆਪਣੇ ਚਰਨ ਜਿਹੜੇ ਹੈਗੇ ਨੇ, ਆਪਣੇ ਚਰਨ ਨਹੀਂ ਆਪਣੇ ਅਸੀਂ ਲਿਆ ਕੇ ਮਹਾਰਾਜ ਜੀ ਦੇ ਚਰਨ ਫੜੀਏ। ਸੋ ਆਓ ਹੁਣ ਸਮਾਂ ਹੋ ਚੱਲਿਆ, ਇੱਕ ਵਾਰੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੁਹਰਾ ਲਈਏ, ਦੋ ਦੋ ਪੰਕਤੀਆਂ ਆਪਾਂ ਪੜ੍ਹ ਲਈਏ ਅਤੇ ਫਿਰ ਮਹਾਰਾਜ ਜੀ ਦਾ ਆਪਾਂ ਜਿਹੜਾ ਪੁਰਬ ਹੈ ਸਾਡਾ ਮਨਾਇਆ ਸਫਲਾ ਹੋ ਜਾਏਗਾ। ਤਾਂ ਜੇ ਅਸੀਂ ਇਹ ਸ਼ਬਦ ਆਪਣੇ ਅੰਦਰ ਵਸਾ ਲਾਂਗੇ, ਇਹਨੂੰ ਆਪਾਂ ਉੱਠਦੇ ਹਾਂ, ਬਹਿੰਦੇ ਹਾਂ, ਸੌਂਦੇ ਹਾਂ, ਜਾਗਦੇ ਹਾਂ, ਕੋਸ਼ਿਸ਼ ਕਰਨੀ ਵੀ ਅਸੀਂ ਇਹ ਸ਼ਬਦਾਂ ਨੂੰ ਗਾਇਨ ਕਰ ਲਈਏ। ਸੋ ਦਿਸ ਇਜ਼ ਯੋਰ ਹੋਮਵਰਕ, ਸਾਰੇ ਜਣੇ ਆਏ ਹੋ, ਇੱਕ ਹੋਮਵਰਕ ਵੀ ਦੇਣਾ ਫਰਜ਼ ਬਣਦਾ ਕਿਉਂਕਿ ਮੈਂ ਕੋਈ ਕਥਾਵਾਚਕ ਤਾਂ ਹੈ ਨਹੀਂ, ਮੈਂ ਸਿਰਫ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਣੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਹੇ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਪਿਤਾ ਸਤਿਗੁਰੂ ਦੀਨ ਦਿਆਲ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰੋ, ਸਾਡੇ ਹਿਰਦਿਆਂ ਵਿੱਚ ਆਪ ਜੀ ਕਿਰਪਾ ਕਰਕੇ ਵਸ ਜਾਓ। ਕਿਰਪਾ ਨਿੱਧ ਵਸਾਓ ਹਿਰਦੈ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਮਹਾਰਾਜ ਆਪਣੇ ਚਰਨਾਂ ਨਾਲ ਜੋੜੋ, ਸਾਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੋ, ਸਾਡੇ ਪਰਿਵਾਰ ਦੇ, ਸਾਡੇ ਬੱਚਿਆਂ ਦੇ, ਸਾਡੇ ਭੈਣ ਭਰਾਵਾਂ ਦੇ, ਸਾਰੇ ਸਾਡੇ ਦੋਸਤਾਂ ਮਿੱਤਰਾਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਵਾਲੇ ਜੀਵਨ ਮਹਾਰਾਜ ਬਖਸ਼ਿਸ਼ ਕਰੋ। ਕਿਰਪਾ ਕਰੋ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਆਓ ਹੁਣ ਆਨੰਦ ਸਾਹਿਬ ਜੀ ਦੇ ਪਾਠ ਕਰੀਏ।

ਨਾਥ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਣਹੋ ਸੰਤ ਹੋ, ਸਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਤਿਤ ਕਾਰ ਸੁਭਾਗੈ। ਪੰਚ ਦੂਤ ਤੁਧ

ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ

ਸਲਾਹ ਕੁਰਬਾਣੀ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮੇਂ ਕਹਿ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰਤਮਦਾਸ ਰਾਮਦਾਸ ਹੋਈ ਸਹਾਇ ਆਦਿ ਜਨ ਹਰਿ ਗੋਬਿੰਦ ਨੋ ਸਿਮਰਹੁ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ ਦੇਖ ਲਾਏ ਦੇਖ ਵਾਏ ਦੇਖ ਕੇ ਅੰਡਟ ਕੀਤਾ ਜਿਹਨਾਂ ਪਿਆਰਿਆਂ ਸੱਚਿਆਈ ਦੀ ਕਮਾਈ ਦੇ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸੰਗੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਮਨ ਕਟਵਾਏ ਖੋਪੜੀਆਂ ਲਹਾਈਆਂ ਚੜਖੜੀਆਂ ਅਤੇ ਚੜੇ ਤਨ ਆਲਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਗੁਰਧਾਮਾਂ ਜੀ ਕਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤ ਆਵਨ ਕਾ ਸਤਿਕਾਰ ਸਭ ਸੁਖ ਹੋਵੈ ਜਹਾਂ ਜਾ ਖਾਲਸਾ ਜੀ ਸਾਹਿਬ ਤਹਾਂ ਧਰਿ ਛੇ ਰਿਆਇਤ ਦੇਖ ਦੇਖ ਫਤਿਹ ਹੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਔਰ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ 'ਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨੇ ਮਾਣਿਆਂ ਦੇ ਮਾਣ ਤਾਣੇ ਦੇ ਤਾਰ ਨਿਉਟੇ ਦਿਓ ਅਤੇ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਦੀਵਾਨਤੀ ਸਮਾਪਤੀ ਦੀ ਅਰਦਾਸ ਹੈ ਜੀ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਆਖਰ ਵਾਦਾ ਕਾਟਾ ਪੁਲਚਕ ਮਾਫ਼ ਕਰਨੀ ਸਬੱਤੇ ਕਾਜ ਰਾਸ ਕਰਨੀ ਸਹੀ ਪਾਰੀ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

지가 가사.

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਤੋਂ ਤਖ਼ਤਾਂ ਉੱਪਰ ਪ੍ਰਕਾਸ਼ਮਾਨ ਹੋ ਕੇ ਸੰਗ

ਹੋਈ। ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਜੀ। ਅਗਾਂਹ ਵਾਸਤੇ ਸੁਮੱਤ ਬਖਸ਼ਿਸ਼ ਕਰਨੀ ਜੀ। ਆਪ ਜੀ ਦੀ ਕਿਰਪਾ ਦੇ ਸਦਕਾ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ। ਰਹਿਣ ਆਈ ਹੈ ਸਤਿਗੁਰੂ ਜੀਓ, ਭਾਣੇ ਅੰਦਰ ਬਤੀਤ ਕਰਾਵਣੀ। ਆਪ ਜੀਆਂ ਦੇ ਸੁਖਾਸਨ ਤਿਆਰ ਹਨ, ਆਪ ਜੀਆਂ ਨੇ ਕਿਰਪਾ ਕਰਨੀ, ਚੱਲ ਕਰਕੇ ਵਿਸ਼ਰਾਮ ਕਰਨੇ, ਸਿੱਖਾਂ ਸੇਵਕਾਂ ਨੂੰ ਖੁਸ਼ੇ ਬਖਸ਼ਿਸ਼ ਕਰਨੇ, ਅੰਮ੍ਰਿਤ ਵੇਲੇ ਦੇ ਜਾਗਣੇ, ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਸਰਬੱਤ ਸਾਰ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਕਿਰਪਾ ਕਰੋ ਜੀ, ਨੇ ਜਿਸ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਵੇਲਿਆਂ ਤੇਰਾ ਨਾਮ ਚਿੱਤ ਆਵੇ।

ਧਰਮਾਦੇ ਤੁਹਾਡੇ ਦਰਬਾਰ ਕੁਝ ਦਿਨ ਸੁਰਤ ਕਰੇ ਤੂੰ ਮੇਰੀ ਦਰਸ਼ਨ ਦੀ ਜੈ ਖੋਲ ਕੇ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਉਰ ਸੇਵੀਐ ਐਨ ਸਹਿਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਨੂਰ ਵਰਸੋ ਪੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ

ਬਿਲਾਵਲ ਮਹੱਲਾ ਪਹਿਲਾ। ਮਨ ਕਾ ਕਹਿਆ ਮਨਸਾ ਕਰੈ, ਇਹੋ ਮਨ ਪੁੰਨ ਪਾਪ ਉਚਰੈ।

ਨਾਮ ਵਿਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀ ਸੁਖ ਥੀਆ। ਸੁਕਰ ਸਵਾਨ ਗਰ ਧਵ ਮੰਜਾਰਾ, ਪਸ਼ੂ ਮਲੇਸ਼ ਨੀਚ ਚੰਡਾਲਾ। ਗੁਰ

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਨ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੋ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁੱਝੈ ਤਾਂ ਮੈਂ ਕਹਿ ਨਾ ਕੋਇ ਗਾ

ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹਿ ਜੁਗਾ ਜੁਗੰਤਰ ਖਾਹੀ ਖਾਇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਹਿ ਭਾਖਿਆ ਭਾਉ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਤਰਹਿ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ ਅਰਥ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੋਰੀਸਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਮਿਣ ਭਾਣੇ ਕੇ ਨਾਹੇ ਕਰੀ ਜੇ ਤੀਸਰ ਠੋ ਪਾਈ ਵੇਖਾ ਮਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੁਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਈ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤੁਸ ਨਜ਼ਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਤਵਲਾ ਅਕਾਸ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇਨ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਹ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਸਾਹਸ ਸੁਣਿਐ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮਹਿ ਝੂਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸਿਓ ਪ੍ਰਗਟ ਜਾਏ ਮੰਨੈ ਮਗ ਨ ਚਲੈ ਪੰਥ ਮੰਨੈ

ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨ ਭਵੈ ਨਾ ਭਿੱਖ ਵੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੇ ਕਿਆਉ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਤਉ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨਸੂ ਜੇ ਕੋ ਬੁਝਾਏ ਹੋਵੈ ਸਚਿਆਰ ਤਬਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੋਰ ਜੀ ਜਾ ਤਿਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲੇ ਹੋ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆ

ਜਾਵਾ, ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਈ, ਪਾਣੀ ਧੋਤੈ ਉਤਰਸਖੇ, ਮੂਤ ਪਲੀਤੀ ਕੱਪੜੋਏ ਦੇ ਸਾਬੂਣ ਲਈਐ, ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ।

ਸੁਣਿਆ ਮੰਨਿਆ ਮਨ ਕੀਤਾ ਭਾਵੋ ਅੰਤਰਗਤ ਤੀਰਥ ਮਨ ਨਾਹੋ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਵਸਤਾਤ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਤੀ ਮਾਫ ਕਵਣ ਜਿਤ ਹੋ ਆਇਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤਵਾਰ ਨਾ ਜੋਗੀ ਜਾਣੈ ਰੁਤ ਮਾਫ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰੈ ਅੱਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪਾ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲ ਨਾ ਪਾਤਾਲ ਲੱਖ ਆਗਾ ਸਾਇ ਆਗਾ ਸੋੜ ਕੋੜ ਭਾਲ ਤੱਕੇ ਵੇਦ ਕਹਿਨ ਕਵਾਤ ਸਹਿ ਸਠਾਰਹਿ ਕਹਿਨ ਕਤੇ ਬਾਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਰਤਨਾ ਪਾਈਆ ਨਦੀਆਂ ਤੈ ਵਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹ ਸੇ ਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਬਿਸਰਹਿ ਅੰਤ ਨ ਸੇਵਤੀ ਕਹਿਣੇ ਅੰਤ ਅੰਤ ਨ ਕਰਣੇ ਦੇਣੇ ਅੰਤ ਅੰਤ ਨ ਵੇਖਣ ਸੁਣ ਨਾਂਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰੋ ਅੰਤ ਕਾਰੂ ਕੀਤੇ ਬਿਲਲਾ ਤਾ ਕੀ ਅੰਤ ਨ ਪਾਏ ਜਾ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਉੱਚਾ ਹੋਵੇ ਕੋਈ ਤਿਸ ਉੱਚੇ ਕਾਉ ਜਾਣੇ

ਆਏ ਕੀਤੇ ਮੰਗਹ ਜੋ ਦੇ ਅਪਾਰ ਕੀਤੇ ਅਗੰਟ ਨਹੀਂ ਵਿਚਾਰ ਕੀਤੇ ਖਪਤ ਟਹਿਵੇ ਕਾਰ ਕੀਤੇ ਲੈ ਲੈ ਮੁਕਰ ਪਾ ਇੱਕ ਮੂੰਹ ਕੀਤੇ ਮੂਰਖ ਖਾਹੀ ਖਾ ਕੀਤਿਆ ਦੁੱਖ ਭੁੱਖ ਸਦ ਮਾਰੇ ਭੇਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਓਹ ਜਾਣੇ ਜਿਤਿਆ ਮੋਇ ਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਭੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲ ਆਹ ਨਾ।

ਬਖਸ਼ਿਸ਼ ਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਬਰਵੇ ਆਖੇ ਇਹਦੇ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੂ ਆਖੇ ਦੇਵ ਆਖੇ ਸੁਰ ਨਰ ਮੰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇ ਭਾਵੈ ਤੇਵੜ ਹੋਈ ਨਾਨਕ ਜਾਣੇ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰੰਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵਹਿ ਤੋਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਵਰ ਵਰਮਾ ਦੇਵੀ ਸੋਨ ਸਦਾ ਸਵਾਰੇ

ਪਾਏ ਤੇਰੇ। ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹੰਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰੈ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸਿਆ ਦੇ ਸਾਧਾ ਨੀਲਾ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾ ਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗਾ ਦੇਸ ਤਸਿਆ ਦੇ ਸਾਧ ਨੀਲਾ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੇ ਤੁਸ ਭਾਵੈ ਤਵੈ ਚਲਾ

ਪਾਇਆ ਸੋਇ ਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਿਆ ਦੇਸ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਇੱਕ ਹੋਵੇ। ਇੱਕ ਦੂਜੀ ਭਉ ਲੱਖ ਹੋਹਿ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਇੱਕ ਨਾਮ ਜਗਦੀਸ ਏਤਰਾਹਿ ਪਤ ਪਵਣੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾ ਪੈ ਜਾਏ। ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋਹ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਅੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਥਾ ਘਾਟ ਘੜੀਏ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਥਾ ਘੜੀਏ ਸੁਰਤ ਮਤ ਮਨ ਬੁੱਧ ਤਥਾ ਘੜੀਏ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥਾਏ ਹੋਰ ਨਾ ਕੋਈ ਹੋਰ ਤਥਾਏ ਜੋ ਮਹਾਂਬਲ ਸੂਰਤ ਮਹਿਰਾਮ ਰਹਿਆ ਭਰਪੂਰ ਤਥੈ ਸੀ ਤੋ

ਤਿੱਥੈ ਭਗਤ ਵਸਹਿ ਕੇ ਲੋਕ ਕਰਹਿ ਆਨੰਦ ਸੁੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਰ ਨਿਹਾਲ ਤਿੱਥੈ ਖੰਡ ਮੰਡਲ ਵਰ ਭਣਜੇ ਕੋ ਕਥਾਇ ਤਯੰਤਨਾਂ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵੇਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹ।

ਢਾਲ ਘੜੀਐ ਸ਼ਬਦ ਸੱਚੀ ਟਕਸਾਲ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਸੰਤੋਏ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤਨ ਪਾਤ ਨਾ ਹਿੰਜੇ ਰੂਪ ਰੰਗਰ ਰੇਖ ਭੇਖ ਕੋ ਕਹਿ ਨਾ ਸਖਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਨ ਗਣਿਤ ਜੈ ਤ੍ਰੇਪੀ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕੈਤ ਤੁਐ ਸਰਵਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਨੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹ ਨਮਸਤਾਂ ਢਾਹ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੋਏਕਾਂ ਨਮਸਤਾਂ ਅਨੇਕਾਂ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸੇ ਨਮਸਤਾਂ ਨਿਰਭੇਸੇ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਕਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਅਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਥਾਪੇ ਨਮਸਤਾਂ ਤ੍ਰਿਮਾਨੇ ਨਮਸਤਾਂ ਨਿਧਾਨੇ ਨਮਸਤਾਂ ਅਗਾਹ ਨਮਸਤਾਂ ਬਾਹ ਨਮਸਤਾਂ ਤ੍ਰਿਵਰਗੀ ਨਮਸਤਾਂ ਸਰਗੀ ਨਮਸਤਾਂ ਪ੍ਰਭੋਗੀ ਨਮਸਤਾਂ ਸੋਜੋਗੇ ਨਮਸਤਾਂ ਰੰਗੀ ਨਮਸਤਾਂ ਭੰਗੀ ਨਮਸਤਾਂ ਗੰਮੇ ਨਮਸਤਸਤਰਮੇ ਨਮਸਤਾਂ ਜਲਾਸਰੇ ਨਮਸਤਾਂ ਨਿਰਾਸਰੇ ਨਮਸਤਾਂ ਜਾਤੇ ਨਮਸਤਾਂ ਪਾਤੇ ਨਮਸਤਾਂ ਮਜਵੇ ਨਮਸਤਸਤਾਜਮੇ ਅਦੇਸਾਂ ਦੇਸੇ ਨਮਸਤਾਂ ਭੇਸੇ ਨਮਸਤਾਂ ਨਿਰਧਾਮੇ ਨਮਸਤਾਂ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਤਾਪੇ ਨਮੋ ਸਰਵਕਾਲੇ ਨਮੋ ਸਰਵ ਪਾਲੇ ਨਮਸਤਸ ਦੇਵੇ ਨਮਸਤਾਂ ਭੇਵੇ ਨਮਸਤਾਂ ਜਨਮੇ ਨਮਸਤਾਂ ਸੁਭਨਮੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤਾਂ ਅਭਰਨੇ ਨਮਸਤਾਂ ਅਭਰਨੇ ਨਮਸਤੰ ਗਿਰਾਰੰ ਨਮਸਤੰ ਕਿਰਤਾਰੰ ਨਮੋ ਸਰਵ ਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਅਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਜਨਮ ਹੈ ਅਭਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਜੰਜ ਹੈ ਅਮੀਕ ਹੈ ਰਫੀਕ ਹੈ ਦੰਦ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਨਿਰਸਰੀਕ ਨਿਰਨੰਭ ਹੈ ਅਸੰਭ ਹੈ ਅਗੰਭ ਹੈ।

ਭੁਜੰਗ ਪਰਿਆਤ ਛੰਦ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਵਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਧਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਾਸੀ ਬੈਭੂਤੇ ਕਲੰਕੰ ਬਿਨਾਨੀ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਨ ਪਰਮ ਰੂਪੇ ਨਮੋ ਜੋਗ ਜੋਗੇ ਸੁਨ ਪਰਮ ਸਿੱਧੇ ਨਮੋ ਰਾਜ ਰਾਜੇ ਸੁਨ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸੁਨ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ

ਸੀ ਅਨੂਪੇ ਅਰੂਪੇ ਸਮਸਤੁ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਮਿਧ ਕਰਤਾ ਅਧੂਰ ਦਰਦ ਅਗੰਮ ਹੋਗ ਹਰਤਾ ਪਰਮ ਪਰਮ ਪਰਮੇਸ਼ਵਰਮ ਪੁਰਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਨ ਅਸ਼ੇਦੀ ਅਭੇਦੀ ਨਾਮ ਅਕਾਮੰ ਸਮਸਤ ਪਰਾਜੀ ਸਮਸਤ ਅਸਤਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਆਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਦਾਨੇ ਨਮਸਤੁਅੰ ਨਿਰਨਾਥੇ ਨਮਸਤੁਅੰ ਪਰਮਾਥੇ ਨਮਸਤੁਅੰ ਅਗੰਜੀ ਨਮਸਤੁਅੰ ਅਪੰਜੀ ਨਮਸਤੁਅੰ ਅਕਾਲੀ ਨਮਸਤੁਅੰ ਅਪਾਲੀ ਨਮੋ ਸਰਵਦੇਸੀ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹਿ ਨਮੋ ਮਹਮਾਹਿ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੀ ਨਮੋ ਸਰਵ ਭੋਗੀ ਨਮੋ ਸਰਵ ਜੀਤੰ ਨਮੋ ਸਰਵ ਭੀਤੰ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤਮ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾਰਿਦ ਸਿਦੰ ਨਿਵਾਸੀ ਚਰਪਟ ਛੰਦ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣ ਸਰਵੰ ਤ੍ਰਾਣ ਸਰਵੰ ਭੋਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦ ਤੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜਵਨ ਪੁਰਖ ਅਪਾਰ ਸਰਵ ਮੰਤ੍ਰ ਮਾਨ ਦੇਵ ਭੇਵੇ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ੍ਰ ਤਤ੍ਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨਾਰੇ ਖਾਦ ਪੁਰਖ ਉਦਾਰ ਮੂਰਤ ਅਜੋ ਨਾਦਾ ਸੇਖ ਦੇ ਸੌਰ ਨ ਭੇਸ ਜਾਕਰ

ਧਾਮ ਸੋ ਭਰਮ ਰਹਿ ਤਾ ਭੂਤਲ ਅੱਖ ਭੇ ਸੰਗਰਾਗ ਨਰੰਗ ਜਾ ਕਹਿ ਜਾਤ ਪਾਤਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪਾ ਮੀ ਕਨ ਉਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪਾ ਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਤੇ ਅਨਭੇਕ ਸਰਵ ਸ਼ਾਸਤ੍ਰ ਨਾ ਜਾਣੇ ਜੇ ਰੂਪ ਰਾਂਗਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਗਤ ਨੇਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਾ ਆਵਹੀ ਬਹੁ ਚਿਤ ਮਦ ਪਹਾਰ ਛੰਦ ਤਵੈ ਪ੍ਰਸਾਦ

ਚਤੁਰ ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਖਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨੀਏ, ਚਤੁਰ ਚੱਕਰ ਦਾਨੀਏ, ਚਾਚਰੀ ਛੰਦ ਨਾ ਸਤਰੈ ਨ ਮਿੱਤਰੈ ਨ ਭਰਮੰਗ ਨ ਪਿਤਰੈ ਨ ਕਰਮੰਗ ਨ ਕਾਏ ਜਨਮੰਗ ਜਾਏ ਨ ਚਿੱਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀ ਸਿਆਦਿ ਸਹਿ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੁਐ ਪ੍ਰਸਾਦ ਕਹਤੇ ਕਿ ਆਸ਼ ਜਿ ਦਿਸਿਆ ਦੇਸਾ ਕਿਆ ਭਿਜ ਭੇਸਾ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਅਵਧੂਤ ਬਰਨੇ ਕਿ ਵਿਭੂਤ ਕਰਨੇ ਕਿ ਰਾਜੰਗ ਪ੍ਰਭਾ ਧਰਮ ਤੁਜਾ ਹੈ ਕਿ ਆ ਸੋਕ ਬਰਨੇ ਕਿ ਸਰਬਾ ਭਰਨੇ ਕਿ ਜਗਤ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨਬਾਹੁਨ ਰੂਪ ਹੈ ਕਿ ਆਦਾ ਦੇਵ ਹੈ ਕਿ ਆਪ ਅਪੇਵ ਹੈ ਕਿ ਚਿਤਰੰਗ ਮਹੀਨੇ ਕਿ ਕੈ ਅਧੀਨ ਹੈ ਕਿ ਰੋਜੀ ਰਜਾਕੈ ਰਹੀਮੈ ਰਿਹਾਕ ਹੈ ਕਿ ਪਾਕ ਵੀ ਐਬ ਹੈ ਕਿ ਗੈਬੁਲ ਗੈਬ ਹੈ ਕਿ ਅਬੁਲ ਗੁਨਾਹ ਹੈ ਕਿ ਸਾਹਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨੀ ਹੈ ਕਿ ਸਰਵਤਰ ਦਾਨੀ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਪੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਕਿ ਸਰਵਤਰ ਜਾਪੀ ਹੈ ਕਿ ਸਰਵਤਰ ਥਾਪੀ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਕਲੀ ਮੇ ਕਿ ਪਰਮ ਫਹੀਮੇ ਕਿ ਆਕਲ ਅਲਾਮੇ ਕਿ ਸਾਹਿਬ ਕਲਾਮੇ ਕਿ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਹਮੇਸ਼ ਹੁਲ ਸਲਾਮ ਹੈ ਸਲੀ ਖਤਮੋ ਦਾਮੇ ਗਨੀਮ ਉਲ ਸ਼ਿਕਸਤ ਹੈ ਗਰੀਬ ਉਲ ਪਰਸਤ ਹੈ ਬਿਲੰਦ ਉਲ ਮਕਾਨ ਹੈ ਜਮੀਨ ਉਲ ਜਮਾਨ ਹੈ ਤਮੀਜ ਉਲ ਤਮਾਮੇ ਰਜੂ ਉਲ ਨਿਦਾਨ ਹੈ ਹਰੀਫ ਉਲ ਅਜ਼ੀਮ ਮੇਰੇ ਜਾਇਕ ਯਕੀਨ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਨਿਵਾਸ ਹੈ ਗਨੀ ਮੁਲਕ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਗਤ ਸੁਧਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਦਸਾਜ ਹੈ ਸਮਸਤ ਸਲਾਮ ਹੈ ਸਦੈਵ ਲਿਆ ਕਾਮ ਹੈ ਨਿਰਬਾਦ ਸਰੂਪ ਹੈ ਆਗਾਧ ਹੈ ਅਨੂਪ ਹੈ ਓਂਗਾਦ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਪਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੁ ਸਰਬਾਨੁਰਾਗੈ ਤ੍ਰਿਭੁਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਥਿਵ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਅਨੁਕਤ ਸਰੂਪ

दुकालं प्रणासी दयालं स्वरूपे

ਸੁਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੁਰ ਸੁਰਾਗਨ ਸੁੱਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂਤੇ ਏ ਕ੍ਰਤੀ ਮੈਨੂੰ ਏ ਕ੍ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿੰਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਪਹੇ ਤੋ ਕਹਾ ਪੈ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਵਦੇਸ ਦਿਸਾਨ ਕੁਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਹਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਸੇਖਾ ਹੈ ਵੇਦ ਪੁਰਾਨ ਕਤੇਬ ਪੁਰਾਨ ਜਮੀਨ ਜਮਾਨ ਸੁਬਾਨ ਕੇ ਪੇਖਾ ਹੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਵੇਕ ਨਾ ਲੇਖੈ ਸੁਧ ਸੁਪਾਹਾ ਦੁਰੰਤ ਦੁਭਾ ਸੁਸਾ ਸੁਨਾ ਦੁਰਜਾਨ ਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਵਤ ਪੰਖਾ ਲੈਣਾ ਲੈਂਗੇ ਤੋਰ ਅਰੀਨ ਮਰੋਰ ਮਵਾਸ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰੇ ਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾ ਸੁਨ ਮਾਤੇ ਗਜਾਨ ਕੀ ਮਾਨ ਮਲਈਆ ਗਾੜ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ।

ਮਹਾਦੇਵ ਨਿੰਦਨ ਸੱਚ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾ ਸਮੂਹ ਪ੍ਰਸੰਨ ਫਿਰੈ ਜਗ ਸਤ

ਇੱਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਫਾਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਦੈ ਲੇ ਹੁਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲੇਹ ਬਚਾਏ।

ਸ਼੍ਰੀ ਅਸਤੁਜਾ ਪਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਯਾਹੇ ਸੁਰਸ ਨ ਪਾਵਈ ਸੁਨੇ ਮੂੜ ਚਿਤਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਣ ਤਿਨ ਨਰ ਕੇ ਰਹੇ ਹੋ ਜੋ ਯਾ ਕੀ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਾ ਸਹਿਸ ਭਣਿਜੈ ਅਰਥ ਸਹਿਸ ਫੁਨਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵੇ।

ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰਸਾਂਤ ਸੁਖ ਮਨਾਈ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆਂ ਇਹ ਵਡਿਆਈਆ, ਕਹੇ ਨਾਮ ਸੁਣੋ ਸੰਤ ਹੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀ ਆ, ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਧੁਰ ਕਰਮ ਪਾਇਆ, ਤੁਧ ਜਿਨਕਾਓ

ਆਖ ਹੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹਿ ਨਾਨਕ ਉਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰਮੰਜਨ ਅੰਮ੍ਰਿਤ ਖੋਜਦੇ। ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ ਜੀ ਜਨ ਸਭ ਤੁੰਦ ਉਪਾਏ। ਇੱਕ ਵੇਖ ਪਰਸਨੋਂ ਆਇਆ ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਇਸ ਨੂੰ ਆਪ ਤੁਠਾਓ, ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾ ਹਕੇਰੀ ਮਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ, ਬੋਲਣਾ ਖੰਨੇ ਹੁਣ ਤਿੱਖੀ ਵਾਲ ਹੁਣ ਕੀਤ ਮਾਰਗ ਜਾਣ, ਗੁਰਪ੍ਰਸਾਦੀ ਜਿਨੀ ਆਪ ਤਜਿਆ।

ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਦਿਵੈ ਚਲਾਹੈ, ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ। ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ, ਸੁਖ ਪਾਵੇ ਕਹੈ ਨਾਨਕ ਸੱਚੇ ਸਾਹਿਬ ਜੀ, ਪਾਵੈ ਤਿਵੈ ਚਲਾਵੇ। ਇਹੋ ਸੋਹਿਲਾ ਸਤ ਸੁਹਾਵਾ, ਸਭ ਦੋ ਸੁਹਾਵਾ, ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ।

ਨਹਿ ਜਾਏ ਸਹਿ ਸਾਕ ਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ।

ਮਹਿਲਿ ਤਿਨੀ ਜਨਮ ਜੁਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਨ ਮਨੋਂ ਵਿਸਾਰਿਆ।

ਜੀਉ ਨਿਰਮਲ ਬਾਹਰੋ, ਨਿਰਮਲ ਬਾਹਰੋ ਤਨ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾ ਰੇ, ਕਹੈ ਨਾਨਕ ਜਨਮਨ ਨਿਰਮਲ ਸਦਾ ਰਹੇ, ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਨੀ, ਉਹ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ, ਅੰਤਰੇ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰਬਿਨੇ ਵਰਨਾ ਜਾਣੈ ਕੋਏ, ਕਹੈ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਮੈਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ, ਬਵੇਕੀ ਆ ਜਾਏ ਅਨੇਕ ਜੂਨੀ ਭਰਮ ਆਵੇ, ਮੈਨ ਸਤਿਗੁਰ ਮੁਕਤ ਨਾ ਪਾਵੇ।

ਸਿਰਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿਗ ਪਾਣੀ ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤਿਨ ਕਹਿ ਹਿਰਲਿਆ ਮਾਇਆ

ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਉ ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ ਆਪੇ ਹੀਰਾ ਰਤਨੋ ਆਪੇ।

ਸਿਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਾਹਿਬ ਜਹਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਸਿਓ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਗੁਰ ਕਿਰਪਾ ਤੇ ਸੇਜਨ ਜਾਗੇ, ਗੁਰ ਕਿਰਪਾ ਤੇ ਸੇਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ।

ਗਏ ਜਾਗਤ ਰਹਿਣ ਵਿਹਾਣੀ। ਮਾਤਾ ਕੀ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀ, ਸੋ ਕਿਉਂ ਮਨਹੋ ਵਿਸਾਰੀਐ, ਮਨਹੋ ਕਿਉਂ ਵਿਸਾਰੀਐ। ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਉਂ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵਿਆ ਪੇ ਲਾਏ। ਗੁਰਮੁਖ ਸਦਾ

ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ ਜਿਸ ਦਾ ਜੀ ਉਹ ਤਿਸ ਮਿਲ ਰਹੇ ਹਰ ਵਸੈ ਮਨਿਆ। ਹਾਰਿਆ ਪਾ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣਜਾਰਾ, ਹਰ ਰਾਸ ਮੇਰੀ ਮਨ ਬਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਉਹ ਜੀ ਉਹ ਲਾਹ ਖੱਟੇ ਹੋ ਦਿਹਾੜੀ, ਉਹ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ।

ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋ ਤਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ।

हर बिन यवर न देखो कोई, हर बिन यवर न देखो कोई, नदरी हर निहाल आए।

ਏ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਹੈ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਸੁਣ ਕੇ ਅਨਡਿੱਠ ਕੀਤਾ, ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ

ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ।

ਬਾਣੀ ਦੇ ਸ਼ਬਦ ਕੀਰਤਨ। ਵਾਹਿਗੁਰੂ ਸਿਮਰਨ ਜਾਪ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ, ਕਿਰਪਾ ਕਰਨੀ। ਸਮੁੱਚੇ ਸੇਵਾ ਨਿਭਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਹਜ਼ੂਰੀ ਵਿੱਚ ਵਿਚਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ। ਸਤਿਗੁਰੂ ਜੀ, ਅੱਜ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ, ਆਪ ਜੀ ਦੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ, ਕਿਰਪਾ ਕਰਨੀ। ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਗੁਰੂ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਗੁਰਬਾਣੀ ਆਸੇ ਅਨੁਸਾਰ ਜੀਵਨ ਜਿਉਣ ਦੀ ਸਮਤ ਬਖਸ਼ਣੀ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ, ਆਪਣੇ ਚਰਨਾਂ ਦੀ ਪ੍ਰੀਤ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਣਾ ਜੀ। ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਂ

ਵਾਹਿਗੁਰੂ ਸਾਹਿਬ ਜੀ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਜਿਨੀ ਨ ਸੇਵਿਓ ਸ਼ਬਦ ਨ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮ੍ਰਿਤਕ ਹੈ ਸੰਸਾਰ ਅੰਤਰ ਗਿਆਨ ਆਇਓ ਮ੍ਰਿਤਕ ਹੈ ਸੰਸਾਰ ਗੁਰੂ ਜੀ ਦੀ ਸਾਜੀ ਤਿੰਨ ਬਾਜੀ ਗੁਰੂ ਰੂਪ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ ਅੰਮ੍ਰਿਤਮਈ ਬਾਣੀ ਗਾਇਨ ਕਰ ਰਹੇ ਸੀ ਸਰਵਣ ਕਰ ਰਹੇ ਸੀ ਗੁਰਮੰਤਰ ਦਾ ਜਾਪ ਕਰ ਰਹੇ ਸੀ ਉਪਰੰਤ ਜੋ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਸਰਵਣ ਕੀਤਾ ਆਓ ਸ਼ਬਦ ਦੀ ਵਿਚਾਰ ਕਰੀਏ ਅੱਜ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ ਗੁਰਪੁਰਬ ਹੈ ਉਹ ਵੀ ਸੰਗਤਾਂ ਮਨਾ ਰਹੀਆਂ ਨੇ ਇਹ ਸਾਰੇ ਦਾ ਮਕਸਦ ਹੁੰਦਾ ਵੀ ਸਾਨੂੰ ਜੋ ਗੁਰੂ ਨੇ ਗਿਆਨ ਦਿੱਤਾ ਸਾਡੇ ਹਿਰਦੇ 'ਚ ਵੱਸ ਜਾਵੇ ਸਾਡਾ ਜੀਵਨ ਸਫਲ ਹੋ ਜਾਵੇ ਅੱਜ ਦਾ ਸ਼ਬਦ ਜੋ ਹੈ ਬਿਲਾਵਲ ਰਾਗ ਦੇ ਵਿੱਚ ਮਹੱਲਾ ਪਹਿਲਾ ਘਰ ਦਸਵਾਂ ਗਾਉਣ ਦਾ ਅਸ਼ਟਪਦੀਆਂ ਅੱਠ ਪਦਿਆਂ ਦਾ ਸ਼ਬਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਪਰਮਾਤਮਾ ਇੱਕ ਹੈ ਇੱਕ ਤੋਂ ਸ੍ਰਿਸ਼ਟੀ ਸਾਰੀ ਪੈਦਾ ਹੋਈ ਹੈ ਇਹਨੂੰ ਬੁੱਝਿਆ ਜਾ ਸਕਦਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਤੋਂ ਬਿਨਾਂ ਨਾ ਕੋਈ ਜਾਣਿਆ ਨਾ ਕੋਈ ਜਾਣ ਸਕੂਗਾ ਨਿਕਟ ਵਸੈ ਦੇਖੇ ਸਭ ਕੋਈ ਸੋਈ ਗੁਰਮੁਖ ਬਿਰਲਾ ਬੁੱਝੈ ਕੋਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਜਿਹੜਾ ਵਾਹਿਗੁਰੂ ਹੈ ਪਰਮੇਸ਼ਰ ਹੈ ਸਭ ਤੋਂ ਨੇੜੇ ਹੈ ਨਿਕਟ ਵਸੈ ਮਹਾਰਾਜ ਕਹਿੰਦੇ ਪਰ ਦੇਖਿਆ ਕਿਉਂ ਨਹੀਂ ਕਿਉਂਕਿ ਭਰਮ ਹੈ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਉਹ ਜਿਹੜਾ ਪਰਮੇਸ਼ਰ ਹੈ ਸਭ ਤੋਂ ਨੇੜੇ ਹੈ ਪਰ ਸਾਡੀ ਦ੍ਰਿਸ਼ਟੀ ਜਿਹੜੀ ਉਹ ਬੜੀ ਦੂਰ ਚਲੀ ਜਾਂਦੀ ਹੈ ਨੇਤਰ ਖੋਲਣ ਸਾਰ ਉਹ ਸਾਨੂੰ ਦੇਖਦਾ ਵੀ ਹੈ ਦੇਖ ਕੇ ਸਭ ਸੋਈ ਉਹ ਤੋਂ ਨਦਰਾਂ ਤੋਂ ਕੋਈ ਬਾਹਰ ਨਹੀਂ ਹੈਗਾ ਹੁਣ ਸਾਨੂੰ ਕਿਉਂ ਨਹੀਂ ਦੱਸਦਾ ਕਿਉਂਕਿ ਗੁਰਮੁਖ ਬਿਰਲਾ ਬੁੱਝੇ ਕੋਈ ਜਿੰਨਾ ਚਿਰ ਸਾਡਾ ਮਨ ਗੁਰੂ ਨੂੰ ਆਤਮ ਸਮਰਪਣ ਨਹੀਂ ਕਰਦਾ ਓਨਾ ਚਿਰ ਬੁੱਝਿਆ ਨਹੀਂ ਜਾ ਸਕਦਾ ਕਿਉਂਕਿ ਜਿਹੜੇ ਸਾਡੇ ਨੇਤਰ ਨੇ ਇਹ ਮਾਇਆ ਨੂੰ ਦੇਖਣ ਦੇ ਆਦੀ ਹੋ ਗਏ ਨੇ ਬ੍ਰਹਮ ਤੋਂ ਜਿਹੜੀ ਮਾਇਆ ਪੈਦਾ ਹੋਈ ਹੈ ਉਹ ਸਾਰੀ ਰੰਗਾਂ 'ਚ ਅਤੇ ਸਾਨੂੰ ਰੰਗ ਦਿਸਦੇ ਨੇ ਉਹਦਾ ਕੋਈ ਰੂਪ ਰੰਗ ਰੇਖ ਰੇਖ ਨਹੀਂ ਇਸ ਕਰਕੇ ਦਿਸਦਾ ਨਹੀਂ ਅਤੇ ਗੁਰਬਾਣੀ 'ਚ ਕਹਿੰਦੇ ਸਾਰੀ ਸ੍ਰਿਸ਼ਟੀ ਉਹਨੂੰ ਦੇਖਦੀ ਹੈ ਮਹਾਰਾਜ ਕਹਿੰਦੇ ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਇਹ ਗੁਰਬਾਣੀ ਦੀ ਵਿਚਾਰ ਗੁਰੂ ਦੀ ਮੱਤ ਸਾਡੇ ਹਿਰਦੇ 'ਚ ਨਹੀਂ ਵੱਸਦੀ ਉਹਨੂੰ ਦੇਖਦਿਆਂ ਹੋਇਆਂ ਨੇੜੇ ਹੁੰਦਿਆਂ ਹੋਇਆਂ ਸਾਨੂੰ ਪਤਾ ਨਹੀਂ ਲੱਗ ਸਕਦਾ ਕਿਉਂਕਿ ਸਾਡਾ ਜਦੋਂ ਨੇਤਰ ਖੋਲ੍ਹਦੇ ਹਾਂ ਤਾਂ ਸਾਨੂੰ ਰੰਗਾਂ ਨੂੰ ਦੇਖਣ ਦੇ ਆਦੀ ਹਾਂ ਰੰਗ ਮਾਇਆ ਬਸ ਇਹ ਜਦੋਂ ਸੋਝੀ ਆ ਗਈ ਫਿਰ ਸਾਨੂੰ ਦੇਖਣਾ ਆਜੂਗਾ ਮਹਾਰਾਜ ਕਹਿੰਦੇ ਇਹ ਸੰਸਾਰ ਰੰਗਾਂ ਦੇ ਵਿੱਚ ਹੈ ਰੰਗੀ ਰੰਗੀ ਬਾਤੀ ਕਰਕੇ ਜਿਨਸੀ ਮਾਇਆ ਜਨ ਉਪਾਈ ਅਤੇ ਅਸੀਂ ਰੰਗਾਂ ਨਾਲ ਜੁੜ ਚੁੱਕੇ ਹਾਂ ਮਾਇਆ ਨਾਲ ਜੁੜ ਚੁੱਕੇ ਹਾਂ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਜਿਹੜਾ ਨੇੜੇ ਵੱਸਦਾ ਹੈ ਉਹਨੂੰ ਦੇਖਣ ਲਈ ਸਾਨੂੰ ਭਰਮ ਦਾ ਪਰਦਾ ਪਾਸੇ ਕਰਨਾ ਪੈਂਦਾ ਜਿਹਨੂੰ ਮਹਾਰਾਜ ਕਹਿੰਦੇ ਹੋਇਓ ਕਿਰਪਾਲ ਜਦੋਂ ਗੁਰੂ ਖੁਸ਼ ਹੋ ਜੂਗਾ ਅਤੇ ਇਹ ਸਾਡਾ ਭਰਮ ਦਾ ਪਰਦਾ ਦੂਰ ਕਰ ਦਿੰਦਾ ਜਦੋਂ ਸਮਰਪਣ ਕਰ ਦਿੰਦੇ ਹਾਂ ਗੁਰੂ ਨੂੰ ਹੋਇਓ ਕਿਰਪਾਲ ਗੁਰ ਲਾਇਓ ਪਾਰ ਦੋ ਮਿਲਿਓ ਲਾਲ ਮਨ ਹਰੀਆ ਉਸ ਹਰੀ ਨੂੰ ਸਾਡਾ ਮਨ ਪ੍ਰਤੱਖ ਰੂਪ 'ਚ ਦੇਖ ਲੈਂਦਾ
ਜਿਹਨੇ ਦੇਖਿਆ ਉਹ ਕਹਿੰਦੇ ਸਭ ਤੋਂ ਨੇੜੇ ਹੈ, ਇਸ ਲਈ ਨਿਕਟ ਵਸੇ। ਦੇਖੇ ਉਹ ਸਾਨੂੰ ਦੇਖਦਾ ਵੀ ਆ। ਸਾਨੂੰ ਇਹ ਭਰਮ ਪੈ ਗਿਆ ਸਾਨੂੰ ਦੇਖਦਾ ਨਹੀਂ, ਪਰਮਾਤਮਾ ਕਿਤੇ ਦੂਰ ਹੈ ਕਿਤੇ ਹੋਰ ਹੈ। ਇਸ ਕਰਕੇ ਜਿਹੜਾ ਇਹ ਗੱਲ ਗੁਰਬਾਣੀ ਦੀ ਹਿਰਦੇ 'ਚ ਵਸਾ ਲੈਂਦਾ ਉਹ ਕੋਈ ਐਸਾ ਕੰਮ ਨਹੀਂ ਕਰਦਾ ਜਿਹਦੀ ਸਜ਼ਾ ਮਿਲੇ। ਮਹਾਰਾਜ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛਤਾਈ ਹੈ। ਇਸ ਲਈ ਉਹ ਦੇਖਦਾ ਵੀ ਹੈ ਸੁਣਦਾ ਵੀ ਹੈ। ਮਹਾਰਾਜ ਕਹਿੰਦੇ ਪੇਖਤ ਸੁਣਤ ਸਭ ਕੇ ਸੰਗੇ, ਗੁਰਮੁਖ ਬਿਰਲਾ ਬੁੱਝੇ ਕੋਈ। ਕਹਿੰਦੇ ਕੋਈ ਬਿਰਲਾ ਜੀਵ ਹੈ ਸੰਸਾਰ ਦੇ ਵਿੱਚ ਜਿਹੜਾ ਗੁਰੂ ਨੂੰ ਮਿਲਿਆ, ਜਿਵੇਂ ਤੀਜੇ ਪਾਤਸ਼ਾਹ ਦੂਜੇ ਪਾਤਸ਼ਾਹ ਦੀ ਸ਼ਰਨ 'ਚ ਗਏ। ਬੜੀ ਲਮੇਰੀ ਉਮਰ ਸੀ, ਬੜੀ ਵੱਡੀ ਉਮਰ ਸੀ, ਪਰ ਤਨ ਮਨ ਧਨ ਗੁਰੂ ਨੂੰ ਨਹੀਂ ਸੌਂਪਿਆ ਸੀ, ਗੁਰੂ ਵਾਲੇ ਨਹੀਂ ਬਣੇ ਸੀ, ਇਸ ਲਈ ਉਹਨਾਂ ਨੇ ਦੇਖਿਆ ਨਹੀਂ। ਅਤੇ ਮਹਾਰਾਜ ਕਹਿੰਦੇ ਗੁਰੂ ਉਹ ਕਰੋ ਜਿਹੜਾ ਤੁਹਾਨੂੰ ਸੱਚ ਦ੍ਰਿੜ ਕਰਾ ਦੇਵੇ, ਤੁਹਾਨੂੰ ਵਾਰ ਵਾਰ ਕਰਨਾ ਨਾ ਪਵੇ ਗੁਰੂ। ਸੋ ਗੁਰ ਕਰੋ ਜੋ ਸੱਚ ਦ੍ਰਿੜਾਏ, ਅਕਥ ਕਥਾਏ ਸ਼ਬਦ ਮਿਲਾਏ, ਜਿਹੜਾ ਤੁਹਾਡੀ ਟੁੱਟੀ ਹੋਈ ਲਹਿ ਉਸ ਸ਼ਬਦ ਨਾਲ ਉਸ ਨਾਮ ਨਾਲ ਜੋੜ ਦੇਵੇ ਅਤੇ ਤੁਹਾਨੂੰ ਸੱਚ ਦੇ ਨਾਲ ਮਿਲਾ ਦੇਵੇ, ਐਸਾ ਗੁਰੂ। ਇਸ ਕਰਕੇ ਮਹਾਰਾਜ ਗੁਰੂ ਦੀ ਮਹਿਮਾ ਗੁਰਬਾਣੀ 'ਚ ਕਰਦੇ ਨੇ। ਗੁਰਮੁਖ ਬਿਰਲਾ ਬੁੱਝੇ ਕੋਏ, ਗੁਰੂ ਵਾਲੇ ਬਣ ਕੇ ਆਤਮ ਸਮਰਪਣ ਕਰਕੇ ਮਹਾਰਾਜ ਕਹਿੰਦੇ ਬਿਰਲੇ ਬਿਰਲੇ ਗੁਰਮੁਖ ਹੈ। ਜਿਵੇਂ ਗੁਰੂ ਅਮਰਦਾਸ ਜੀ ਨੇ ਬੜੀ ਵਡੇਰੀ ਉਮਰ 'ਚ ਜਾ ਕੇ ਗੁਰੂ ਧਾਰਨ ਕੀਤਾ, ਪਰ ਉਹਨਾਂ ਨੇ ਮਿਲੇ ਪੇਖਿਆ ਪਾਇਆ, ਉਹ ਕਹਿੰਦੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪ੍ਰਤੱਖ ਰੂਪ 'ਚ ਉਹਨੂੰ ਦੇਖਿਆ ਜਾ ਸਕਦਾ ਜੇ ਅਸੀਂ ਗੁਰੂ ਦੀ ਬਾਣੀ ਨੂੰ ਸਮਝ ਲਈਏ। ਬਿਣ ਭੈ ਪੈਂ ਭਗਤ ਨਾ ਹੋਏ, ਸ਼ਬਦ ਰਤੇ ਸਦਾ ਸੁੱਖ ਹੋਈ। ਬਿਣ ਭੈ ਪੈਂ ਭਗਤ ਨਾ ਹੋਈ, ਸ਼ਬਦ ਰਤੇ ਸਦਾ ਸੁੱਖ ਹੋਈ। ਹੁਣ ਕਹਿੰਦੇ ਜਿੰਨਾ ਚਿਰ ਉਸ ਪਰਮੇਸ਼ਰ ਦਾ ਨਿਰਮਲ ਭਾਉ ਤੁਹਾਡੇ ਹਿਰਦੇ 'ਚ ਨਹੀਂ ਵੱਸਦਾ, ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਫਿਰ ਹਰੀ ਦੇ ਗੁਣ ਗਾਵੋਗੇ ਤੁਸੀਂ। ਹਰ ਵੇਖੇ ਰਾਮ ਹਦੂਰੇ, ਫਿਰ ਤੁਸੀਂ ਉਹਨੂੰ ਦੇਖੋਗੇ, ਦੇਖ ਦੇਖ ਕੇ ਗਾਵੋਗੇ। ਮਹਾਰਾਜ ਕਹਿੰਦੇ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਹਿਆ ਭਰਪੂਰੇ। ਇਸ ਲਈ ਉਹ ਜਿਹੜਾ ਆਤਮ ਰਾਮ ਸਾਰਿਆਂ ਦੇ ਅੰਦਰ ਵੱਸ ਰਿਹਾ, ਉਹ ਪਰਿਪੂਰਨ ਪਰਮਾਤਮਾ, ਕਹਿੰਦੇ ਉਸ ਪਰਮੇਸ਼ਰ ਨੂੰ ਬਿਨਾਂ ਭਗਤੀ ਤੋਂ, ਪਰਮੇਸ਼ਰ ਦੀ ਭਗਤੀ ਹੁੰਦੀ ਹੈ ਪ੍ਰੇਮਾ ਭਗਤੀ, ਪ੍ਰੇਮ। ਨਿਰਮਲ ਭਾਉ ਹੋਊਗਾ ਤਾਂ ਪ੍ਰੇਮ ਹੋਊਗਾ। ਇਸ ਕਰਕੇ ਬਿਣ ਭੈ ਪਿਆ ਭਗਤ ਨਾ ਹੋਈ, ਸ਼ਬਦ ਰਤੇ ਸਦਾ ਸੁੱਖ ਹੋਈ। ਜਿਨ੍ਹਾਂ ਦਾ ਮਨ ਸ਼ਬਦ 'ਚ ਰੰਗਿਆ ਗਿਆ, ਨਾਮ 'ਚ ਰੰਗਿਆ ਗਿਆ, ਉਸ ਪਰਮੇਸ਼ਰ ਦੇ ਨਾਮ 'ਚ ਜਦੋਂ ਰੰਗਿਆ ਜਾਂਦਾ, ਕਹਿੰਦੇ ਫਿਰ ਇਹ ਉਦੋਂ ਸੁੱਖ ਮਿਲਦਾ ਮਨ ਨੂੰ। ਦੁਨੀਆਂ 'ਚ ਕਿਤੇ ਸੁੱਖ ਨਹੀਂ ਹੈਗਾ ਜਿੰਨਾ ਚਿਰ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ 'ਚ ਨਹੀਂ ਵੱਸਦਾ, ਅਸੀਂ ਸੁੱਖ ਬਾਹਰੋਂ ਭਾਲਦੇ ਹਾਂ। ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ, ਰਸ ਰਸ ਮਾਣ ਰਹਾਓ, ਇਹ ਰਹਾਓ ਦੀ ਪੰਗਤੀ ਹੈ। ਕਹਿੰਦੇ ਐਸਾ ਗਿਆਨ ਪਦਾਰਥ ਨਾਮ, ਗਿਆਨ ਨੂੰ ਵੀ ਔਂਕੜਾ, ਨਾਮ ਨੂੰ ਵੀ ਔਂਕੜਾ, ਨਾਮ ਵੀ ਇੱਕ ਆ, ਗਿਆਨ ਵੀ ਇੱਕ ਆ। ਗਿਆਨ ਕੋਈ ਬਾਹਰਲਾ ਜਿਹੜਾ ਗਿਆਨ ਅੱਜ ਦੁਨੀਆ ਬਹੁਤਾ ਲਈ ਫਿਰਦੀ ਹੈ ਨਾ, ਤਾਂ ਹੀ ਤਾਂ ਇਹ ਝਗੜੇ ਨੇ। ਇਹਦੇ 'ਚ ਜਾ ਕੇ ਅੱਗੇ ਦੱਸਿਆ ਹੋਇਆ ਸ਼ਬਦ 'ਚ ਸੁਣ ਰਹੇ ਸੀ ਵੀ ਝਗੜਾ ਕਿਉਂ ਹੋ ਰਿਹਾ, ਕਿਉਂਕਿ ਇੱਕ ਗਿਆਨ ਨਹੀਂ ਹੈ ਅਤੇ ਇੱਕ ਨਾਮ ਨਹੀਂ ਪ੍ਰਗਟ ਹੋਇਆ। ਜਿੰਨਾ ਚਿਰ ਇਹ ਨਾਮ ਹਿਰਦੇ 'ਚ ਵੱਸਦਾ ਨਹੀਂ, ਉਨਾ ਚਿਰ ਇਹ ਗਿਆਨ ਨਹੀਂ ਪ੍ਰਗਟ ਹੁੰਦਾ, ਨਾਮ ਤੋਂ ਗਿਆਨ ਪ੍ਰਗਟ ਹੁੰਦਾ। ਆਹ ਜਿਹੜੀ ਬਾਣੀ ਹੈ ਨਾ ਮਹਾਂਪੁਰਖਾਂ ਦੀ, ਇਹ ਨਾਮ 'ਚ ਸਮਾਏ ਫਿਰ ਉਹਨਾਂ ਨੇ ਇੱਕ ਗਿਆਨ, ਸਾਰਿਆਂ ਦੀ ਬਾਣੀ ਇੱਕੋ ਹੀ ਹੈ, ਇੱਕੋ ਗੱਲ ਹੋ ਰਹੀ ਹੈ ਦੇਖੋ। ਅਤੇ ਸਾਨੂੰ ਜਦੋਂ ਇਹ ਐਸਾ ਗਿਆਨ ਉਦੋਂ ਪ੍ਰਗਟ ਹੋਣਾ ਹੈ, ਕਹਿੰਦੇ ਐਸਾ ਗਿਆਨ ਪਦਾਰਥ ਨਾਮ, ਇਹ ਨਾਮ ਪਦਾਰਥ ਜਿਹੜਾ ਹੈ ਇਹ ਅਸੀਂ ਮੰਗਾਂਗੇ ਗੁਰੂ ਤੋਂ, ਸਾਨੂੰ ਇਹ ਦੇ ਦਿੰਦੇ ਨੇ ਨਾਨਕ ਕੇ ਘਰ ਕੇਵਲ ਨਾਮ। ਇਹ ਨਾਮ ਦੀ ਦਾਤ ਜਦੋਂ ਖੁਸ਼ ਹੁੰਦਾ ਉਦੋਂ ਦਿੰਦਾ ਹੈ, ਫਿਰ ਇਸ ਨਾਮ ਦੇ ਵਿੱਚੋਂ ਗਿਆਨ ਪ੍ਰਗਟ ਹੁੰਦਾ। ਉਹ ਜਿਹੜਾ ਗਿਆਨ ਹੈ ਉਹ ਤੁਹਾਡਾ ਜੀਵਨ ਸਫਲ ਕਰ ਦਿੰਦਾ। ਜੇ ਬਾਹਰਲੀਆਂ ਕਿਤਾਬਾਂ ਪੜ੍ਹ ਕੇ, ਵਿਦਵਾਨਾਂ ਦੀਆਂ ਬਹੁਤ ਸਾਰੀਆਂ ਪੜ੍ਹ ਕੇ ਬੰਦਾ ਕਈ ਵਾਰ ਵਿਦਵਾਨ ਬਣ ਜਾਂਦਾ, ਗਿਆਨਵਾਨ ਬਣ ਜਾਂਦਾ, ਦੁਨੀਆਂ ਨੂੰ ਸਮਝਾਉਣ ਤੁਰ ਪੈਂਦਾ, ਨਾ ਆਪ ਮੁਕਤ ਹੁੰਦਾ ਨਾ ਦੁਨੀਆਂ ਨੂੰ ਮੁਕਤ ਕਰ ਸਕਦਾ। ਇਸ ਕਰਕੇ ਇਹ ਗਿਆਨ ਤੁਹਾਡੇ ਅੰਦਰ ਹਰ ਇੱਕ ਦੇ ਹੈ। ਜਦੋਂ ਸਾਡੀ ਸੁਰਤੀ ਇਹ ਨਾਮ ਜਿੱਥੇ ਹੈ ਸਾਡੇ ਅੰਦਰ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਸ ਕਾ ਵਿਸ਼ਰਾਮ, ਜਦੋਂ ਸੁਰਤੀ ਨਾਮ ਨਾਲ ਜੁੜਦੀ ਹੈ ਤਾਂ ਇਹ ਗਿਆਨ ਪ੍ਰਗਟ ਹੁੰਦਾ, ਜਿਹਨੂੰ ਗਿਆਨ ਖੰਡ ਕਿਹਾ ਗਿਆ। ਆਪਾਂ ਹਰ ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜ ਆਨੰਦ, ਉੱਥੇ ਆਨੰਦ ਹੈ। ਸੋ ਇਹ ਪੜ੍ਹਨ ਦੀਆਂ ਵਿਸ਼ੇ ਨਹੀਂ, ਇਹ ਖੋਜਣ ਦੇ ਵਿਸ਼ੇ ਆ। ਗੁਰਬਾਣੀ ਜੇ ਕੋਈ ਗੁਰੂ ਵਾਲਾ ਮਿਲ ਜਾਵੇ ਸਾਨੂੰ, ਖੋਜ ਕਰ ਲਈਏ, ਤਾਂ ਅਸੀਂ ਆਪਣੇ ਆਪ ਨੂੰ ਖੋਜਣਾ ਸੀਗਾ। ਹੁਣ ਕਹਿੰਦੇ ਇਹ ਨਾਮ ਤੁਹਾਡੇ ਅੰਦਰ ਹੈ, ਉਹ ਜਿੱਥੇ ਨਾਮ ਹੈ ਉਹ ਗਿਆਨ ਖੰਡ ਹੈ। ਉੱਥੇ ਕੀ ਨਿਸ਼ਾਨੀ ਦੱਸੀ? ਗੁਰੂ ਨਾਨਕ ਦੇਵ ਜੀ ਨੇ ਨਾਮ ਨੂੰ ਨਾਦ ਵੀ ਕਿਹਾ ਗਿਆ।
ਘੱਟ ਘੱਟ ਵਾਜੇ ਨਾਦ। ਕਹਿੰਦੇ ਇਹ ਨਾਮ ਤੁਹਾਡੇ ਅੰਦਰ ਹੈ, ਉੱਥੋਂ ਤੁਹਾਡੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਉੱਥੇ ਉਹ ਜਿਹੜਾ ਗਿਆਨ ਹੈ ਉਹ ਪ੍ਰਚੰਡ ਗਿਆਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤਿੱਥੇ ਨਾਦ, ਉੱਥੇ ਨਾਦ ਵੱਜ ਰਿਹਾ, ਘੱਟ ਘੱਟ ਵੱਜੇ ਨਾਦ, ਨਾਦ ਵਿਨੋਦ ਕੋੜ ਆਨੰਦ, ਉੱਥੇ ਆਨੰਦ ਬਿਸਮਾਦ ਹੈ, ਦੁਨੀਆਂ 'ਚ ਕਿਤੇ ਆਨੰਦ ਨਹੀਂ ਹੈਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਗੁਰਮੁਖ ਪਾਵੈ ਰਸ ਮਾਣ ਰਹਾਓ, ਇਸ ਨਾਮ ਦੇ ਵਿੱਚੋਂ ਰਸ ਪ੍ਰਾਪਤ ਹੁੰਦਾ, ਗੁਰਮੁਖ ਇਸ ਰਸ ਨੂੰ ਚੱਖ ਚੱਖ ਕੇ ਉਹਦੇ ਗੁਣ ਗਾ ਗਾ ਕੇ ਉਹਨਾਂ ਨੂੰ ਫਿਰ ਦੁਨੀਆਂ 'ਚ ਮਾਣ ਮਿਲਦਾ, ਸਤਿਕਾਰ ਮਿਲਦਾ, ਗੁਰਮੁਖਾਂ ਨੂੰ ਸਤਿਕਾਰ ਮਿਲਦਾ। ਜੇ ਅਸੀਂ ਗੁਰੂ ਵਾਲੇ ਬਣ ਜਾਵਾਂਗੇ ਸਾਡਾ ਵੀ ਸਤਿਕਾਰ ਹੋਊਗਾ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਸੋਭਾ ਹੋਵੇ, ਬੰਦੇ ਦੀ ਇੱਛਾ ਹੁੰਦੀ ਹਰ ਇੱਕ ਦੀ, ਮਹਾਰਾਜ ਕਹਿੰਦੇ ਸਾਧ ਸੰਗਤ 'ਚ ਆ ਕੇ ਆਪਾਂ ਖਤਮ ਕਰ ਦਿਓ, ਸੋਭਾ ਹੋ ਹੀ ਜਾਊਗੀ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡੀ ਸੋਭਾ ਹੋ ਰਹੀ ਹੈ ਕਿ ਗੁਰੂ ਦੀ ਹੋ ਰਹੀ ਹੈ। ਇਸ ਲਈ ਸੋਭਾ ਗੁਰੂ ਦੀ ਹੀ ਹੋਣੀ ਹੁੰਦੀ ਹੈ, ਅਸੀਂ ਆਪਦੀ ਸੋਭਾ 'ਚ ਚਾਹੁੰਦੇ ਹਾਂ, ਇਸ ਕਰਕੇ ਸਾਨੂੰ ਦੁਆਰਾ ਦੁਆਰਾ ਜਨਮ ਮਿਲ ਜਾਂਦਾ ਕਈ ਵਾਰੀ ਭਗਤੀ ਕਰਨ ਵਾਲਿਆਂ ਨੂੰ ਵੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕੋ ਆਪਣੀ ਸੋਭਾ ਲੋੜ ਹੈ, ਸਾਧ ਸੰਗ ਹਉਮੈ ਛੋੜੇ, ਹਉਮੈ ਤਾਂ ਛੱਡਦਾ ਨਹੀਂ, ਕਹਿੰਦੇ ਤੂੰ ਭਾਲਦਾ ਆਪਦੀ ਸੋਭਾ ਹੈ। ਜੇ ਕਿਸੇ ਦੀ ਇੱਕ ਸੋਭਾ ਕਰਦਾ, ਇੱਕ ਬੰਦਾ ਕੋਈ ਮਾੜਾ ਜਿਹਾ ਨੂੰ ਬਚਨ ਬੋਲ ਦੇਵੇ, ਅੱਗ ਬਬੂਲਾ ਹੋ ਜਾਂਦਾ, ਲੜ ਪੈਂਦਾ। ਇਸ ਕਰਕੇ ਇਹ ਆਪਣੀ ਸੋਭਾ ਤੋਂ ਉੱਪਰ ਦੀਆਂ ਗੱਲਾਂ। ਮਹਾਰਾਜ ਕਹਿੰਦੇ ਰਸ ਰਸ ਪਾਵੈ ਗੁਰਮੁਖ, ਜਿਹੜੇ ਗੁਰਮੁਖ ਨੇ ਇਹ ਨਾਮ ਪਦਾਰਥ ਨੂੰ ਚੱਖਦੇ ਨੇ ਅਤੇ ਰਸ ਨੂੰ ਮਾਣਦੇ ਨੇ ਅਤੇ ਉਹ ਸੰਸਾਰ ਦੇ ਵਿੱਚ ਵੀ ਸੋਭਾ ਪਾਉਂਦੇ ਨੇ, ਲੋਕ ਪਰਲੋਕ ਦਾ ਸੁੱਖ ਮਿਲ ਜਾਂਦਾ। ਰਹਾਓ ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਹੁਣ ਕਹਿੰਦੇ ਦੁਨੀਆਂ ਗਿਆਨ 'ਚ ਬੋਲਦੀ ਹੈ, ਜਿਹੜਾ ਬਾਹਰੀ ਗਿਆਨ ਹੈ ਇਹਦੀ ਗੱਲ ਆ ਗਈ। ਹੁਣ ਦੇਖੋ ਪਹਿਲਾਂ ਅੰਦਰਲੇ ਗਿਆਨ ਦੀ, ਹੁਣ ਬਾਹਰਲੇ ਗਿਆਨ ਦੀ। ਕਹਿੰਦੇ ਜਿਹੜਾ ਬਾਹਰੀ ਗਿਆਨ ਹੋਊ ਗੁਰੂ ਦੇ ਗਿਆਨ ਤੋਂ ਬਿਨਾਂ, ਉਹਦੇ 'ਚ ਬਾਦ ਹੋਊਗਾ, ਝਗੜਾ ਹੋਊਗਾ। ਅੱਜ ਆਪਣੀ ਕੌਮ 'ਚ ਕਿਉਂ ਝਗੜੇ ਆ, ਹਰ ਕੀ ਗਿਆਨੀ ਬਣ ਕੇ ਬਹਿ ਗਿਆ। ਗਿਆਨ ਗਿਆਨ ਕਥੈ ਸਭ ਕੋਏ, ਕਥ ਕਥ ਬਾਦ ਕਰੇ ਦੁੱਖ ਹੋਈ। ਗਿਆਨ ਗਿਆਨ ਕਥੇ ਸਭ ਕੋਈ, ਜਦੋਂ ਮੇਰੀ ਕਥਨੀ ਦੇ ਨਾਲ ਲੜਾਈ ਪੈਂਦੀ ਹੈ ਤਾਂ ਸਮਝ ਲਓ ਮੇਰੀ ਕਥਨੀ ਤੁਹਾਡੀ ਗੁਰੂ ਦੀ ਮੱਤ ਅਨੁਸਾਰ ਨਹੀਂ ਹੈਗੀ, ਮੇਰਾ ਬੋਲਣਾ ਥਾਂ ਨਹੀਂ ਹੈਗਾ। ਕਥ ਕਥ ਬਾਦ ਕਰੇ ਦੁੱਖ ਹੋਈ, ਅਸੀਂ ਉਹ ਗੱਲਾਂ ਜਾਣ ਕੇ ਛੇੜਦੇ ਹਾਂ ਜਿਹਦੇ ਨਾਲ ਬਾਦ ਖੜਾ ਹੋਵੇ। ਇਸ ਕਰਕੇ ਗੁਰੂ ਦੀ ਬਾਣੀ ਦੇ ਵਿੱਚ ਕਿਤੇ ਵਾਦ ਵਿਵਾਦ ਨਹੀਂ ਗਾ। ਦੇਖੋ ਜਦੋਂ ਗੁਰਬਾਣੀ ਦੀ ਵਿਚਾਰ ਕਰਾਂਗੇ ਕੋਈ ਵਾਦ ਵਿਵਾਦ ਨਹੀਂ, ਜਦੋਂ ਗੁਰੂ ਦੇ ਵਚਨ ਹੀ ਬੋਲਾਂਗੇ। ਇਸ ਕਰਕੇ ਜਿਹੜੀ ਦਸਾਂ ਗੁਰੂਆਂ ਦੀ ਬਾਣੀ ਹੈ, ਜਦੋਂ ਸਾਨੂੰ ਗਿਆਨ ਹੋਊ ਫਿਰ ਸਾਨੂੰ ਪਤਾ ਲੱਗੂ ਵੀ ਆਹ ਗੁਰੂ ਦੀ ਬਾਣੀ ਹੈ, ਅਸੀਂ ਇਹਦੇ 'ਚੋਂ ਵਿਚਾਰ ਕਰਨੀ ਹੈ। ਤਾਂ ਕਰਕੇ ਅੱਜ ਗਿਆਨ ਗਿਆਨੀ ਬਹੁਤੇ ਨੇ, ਗਿਆਨੀ ਤਾਂ ਤੁਹਾਨੂੰ ਦੇਖ ਲਓ ਵੀ ਅੱਜ ਕੱਲ੍ਹ ਥਾਂ ਥਾਂ 'ਤੇ ਫੇਸਬੁੱਕ 'ਤੇ ਇੰਨੇ ਗਿਆਨੀ ਬੈਠੇ ਨੇ ਨਾ, ਯੂਟਿਊਬ 'ਤੇ ਆਪਣੇ ਚੈਨਲ ਬਣਾ ਕੇ ਗਿਆਨੀ ਗਿਆਨੀ ਬੈਠੇ ਨੇ। ਕੋਈ ਨਹੀਂ ਸਿੱਖ ਹੈਗਾ, ਸਿੱਖ ਕੋਈ ਨਹੀਂ ਹੈਗਾ। ਹਰ ਇੱਕ ਬੰਦਾ ਕਹਿੰਦਾ ਮੈਂ, ਇਹ ਕਲਯੁੱਗ ਦੀ ਨਿਸ਼ਾਨੀ ਪਹਿਲਾਂ ਲਿਖੀ ਹੋਈ ਹੈ ਗੁਰਬਾਣੀ 'ਚ। ਕਹਿੰਦੇ ਜਦੋਂ ਕਲਯੁੱਗ ਹੋਊਗਾ ਉਦੋਂ ਕਹਿੰਦੇ ਸਭ ਕੋ ਆਪੇ ਪੂਰਾ ਹੋਵੇ, ਆਪਣੇ ਆਪ 'ਚ ਰਹੂ ਮੈਂ ਪੂਰਾ, ਪੂਰਾ ਗੁਰੂ ਆ, ਪੂਰਾ ਵਾਹਿਗੁਰੂ ਆ। ਇਸ ਕਰਕੇ ਸਭ ਕੋ ਆਪੇ ਪੂਰਾ ਹੋਵੇ, ਘੱਟ ਨਾ ਕੋਈ ਆਖਿਆ, ਕੋਈ ਘੱਟ ਨਹੀਂ ਕਹਾਊਗਾ। ਪੱਤ ਪਰਵਾਣਾ ਪਿੱਛੇ ਪਈ ਹੈ ਨਾ ਜਾਂ ਨਾਨਕ ਤੋਲਿਆ ਜਾਪੇ, ਪਤਾ ਉਦੋਂ ਲੱਗੂਗਾ, ਦੇਹ 'ਚੋਂ ਕੱਢ ਕੇ ਲੈ ਕੇ ਜਾਣਗੇ, ਫਿਰ ਪੁੱਛਣਗੇ ਕਿਹੜਾ ਗਿਆਨ ਸੀ ਹੋਵੇ। ਤਾਂ ਕਰਕੇ ਪਹਿਲਾਂ ਦੇਖੋ ਗੁਰੂ ਨਾਨਕ ਨੇ ਉਸ ਗਿਆਨ ਦਾ ਭੇਜ ਦਿੱਤਾ, ਨਾਮ ਦਾ ਭੇਜ ਦਿੱਤਾ ਜਿਹੜਾ ਸਾਡੇ ਅੰਦਰ ਹੈ। ਇਹ ਜਿਹੜਾ ਸੰਸਾਰ ਦਾ ਗਿਆਨ ਹੈ ਇਹਦੇ ਵਿੱਚ ਮਹਾਰਾਜ ਕਹਿੰਦੇ ਫਿਰ ਝਗੜੇ ਖੜੇ ਕਰ ਦਿੰਦੇ ਨੇ। ਕਥ ਕਹਿਣੇ ਤੇ ਰਹੇ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ। ਹੁਣ ਕਹਿੰਦੇ ਜਿਹਨੂੰ ਥੋੜ੍ਹਾ ਬਹੁਤਾ ਗਿਆਨ ਹੋ ਜਾਂਦਾ ਨਾ, ਉਹ ਕਹਿਣ ਤੋਂ ਬਿਨਾਂ ਰਹਿ ਨਹੀਂ ਸਕਦਾ। ਤੁਸੀਂ ਅੱਜ ਕਿਸੇ ਨਾਲ ਥੋੜ੍ਹੀ ਜਿਹੀ ਗੱਲ ਕਰਕੇ ਦੇਖਿਓ, ਕਿਤੇ ਉਹ ਤੁਹਾਨੂੰ ਮੂਹਰਿਓਂ ਆਪਣਾ ਗਿਆਨ ਸੁਣਾਉਣ ਲੱਗ ਜੂਗਾ। ਆਪਣਾ ਗਿਆਨ ਛੱਡਣਾ ਹੈ, ਬਸ ਗੱਲ ਸਮਝਣੀ ਆ, ਇਸ਼ਾਰਾ ਹੈ ਗੁਰਬਾਣੀ 'ਚ ਤਾਂ ਬਸ। ਇਹ ਬਹੁਤ ਸੌਖੀ ਗੱਲ ਆ ਗੁਰਬਾਣੀ, ਪਰ ਜਦੋਂ ਅਸੀਂ ਆਪਣਾ ਗਿਆਨ ਆਪਣੀ ਮੱਤ ਛੱਡ ਕੇ ਸ਼ਰਨ 'ਚ ਨਹੀਂ ਨਾ ਆਉਂਦੇ ਉਦੋਂ ਕੁਛ ਨਹੀਂ ਮਿਲਦਾ। ਇਹ ਗੱਲ ਬਹੁਤ ਸੌਖੀ ਹੈ ਸਮਝਣੀ। ਗੁਰਬਾਣੀ ਦੇ ਵਿੱਚ ਇੱਕ ਗੱਲ ਆ ਬਸ, ਸਾਰੀ ਗੁਰਬਾਣੀ 'ਚ ਜਿਹਨੂੰ ਕਹਿੰਦੇ ਨਾਨਕ ਲੇਖਿਆ ਇੱਕ ਗੱਲ ਹੋਰ, ਹਉਮਾ ਝੱਕਣਾ ਝਾਕ। ਗੁਰਬਾਣੀ ਵਿੱਚ ਨਾਮ ਅਤੇ ਸੱਚ ਦੀ ਮਹਿਮਾ ਹੈ, ਅਤੇ ਨਾਮ ਅਤੇ ਸੱਚ ਨੂੰ ਬੁੱਝਣਾ ਪੜ੍ਹ ਕੇ ਇੰਨਾ ਹੀ ਕੰਮ ਹੈ, ਇਹ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸੱਚੇ ਦੱਸ ਰਹੇ ਨੇ, ਮਹਾਰਾਜ ਕਹਿੰਦੇ ਜਿਹਨੂੰ ਥੋੜ੍ਹਾ ਜਿਹਾ ਗਿਆਨ ਹੋ ਜਾਂਦਾ ਉਹ ਰਹਿੰਦਾ ਨਹੀਂ, ਫਿਰ ਉਹ ਨਹੀਂ ਛੱਡਦਾ ਮੈਕ, ਝਗੜੇ ਹੋ ਜਾਂਦੇ ਨੇ ਮੈਕ ਪਿੱਛੇ। ਮਹਾਰਾਜ ਕਹਿੰਦੇ ਕਥ ਕਹਿਣੇ ਤੇ ਰਹੇ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ। ਜਿੰਨਾ ਚਿਰ ਨਾਮ ਰਸ 'ਚ ਰੰਗਿਆ ਨਹੀਂ ਜਾਂਦਾ, ਪਰਮੇਸ਼ੁਰ ਦੇ ਨਾਮ 'ਚ ਰੰਗਿਆ ਨਹੀਂ ਜਾਂਦਾ ਸਾਡਾ ਮਨ ਗੁਰੂ ਦੀ ਬਾਣੀ ਦੁਆਰਾ, ਇਸ ਕਰਕੇ ਮਹਾਰਾਜ ਕਹਿੰਦੇ ਮੁਕਤ ਨਾ ਹੋਈ। ਉਹ ਆਪ ਮੁਕਤ ਨਹੀਂ, ਦੂਜਿਆਂ ਨੂੰ ਮੁਕਤ ਕਰਨ ਦਾ ਨਹੀਂਗਾ।
ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹੁਣ ਜੇ ਬੋਲਣ ਦੇ ਨਾਲ ਝਗੜਾ ਹੁੰਦਾ ਸਮਝ ਲਓ ਉਹ ਆਪ ਮੁਕਤ ਨਹੀਂ ਹੈਗਾ। ਬੋਲਣ ਵਾਲੇ 'ਤੇ ਝਗੜਾ ਹੁੰਦਾ ਤਾਂ ਉਹ ਮੁਕਤ ਨਹੀਂ ਹੈਗਾ। ਇਹ ਪ੍ਰੈਕਟੀਕਲ ਗੱਲਾਂ ਸਾਰੀਆਂ। ਜੇ ਤੁਸੀਂ ਬੋਲ ਰਹੇ ਹੋ ਸਟੇਜ 'ਤੇ, ਤੁਸੀਂ ਉਤਰੇ ਹੋ, ਕੋਈ ਝਗੜਾ ਖਤਮ, ਦੁਨੀਆਂ ਦੇ ਝਗੜੇ ਖਤਮ ਹੋ ਜਾਣ, ਕਿਉਂਕਿ ਸੰਸਾਰ ਤਾਂ ਕਲ ਕਲੇਸ਼ 'ਚ ਪਿਆ। ਇੱਥੇ ਗੁਰਦੁਆਰਿਆਂ 'ਚ ਕਰਨ ਕੀ ਆਉਂਦੇ? ਕਲ ਕਲੇਸ਼ ਤਨ ਮਾਹੇ ਮਟਾਵੋ। ਇੱਥੇ ਤਾਂ ਅਸੀਂ ਉਹ ਖਤਮ ਕਰਨੇ ਸੀ, ਅਸੀਂ ਇੱਥੇ ਵੀ ਪਾਤੇ। ਤੇ ਇੱਕ ਕਥਾਵਾਚਕ, ਇੱਕ ਗਿਆਨੀ, ਉਹਦੀ ਡਿਊਟੀ ਆ ਝਗੜੇ ਖਤਮ ਕਰਨੇ। ਦੁਨੀਆਂ ਦੇ ਝਗੜੇ ਖਤਮ ਹੋ ਜਾਣਗੇ ਜੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਮਝ ਲਈਏ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮੁਕਤ ਨਹੀਂ ਹੈਗੇ। ਹੁਣ ਕਹਿੰਦੇ ਮੁਕਤ ਕਿਵੇਂ ਹੁੰਦੇ ਨੇ? ਦੇਖੋ ਦੋਨੇ ਭੇਦ ਦੇਈ ਜਾਣੇ ਗੁਰੂ ਨਾਨਕ ਨੇ। ਕਹਿੰਦੇ ਗਿਆਨ ਧਿਆਨ ਸਭ ਗੁਰ ਤੇ ਹੋਈ। ਕਹਿੰਦੇ ਗਿਆਨ ਵੀ ਗੁਰੂ ਤੋਂ ਹੋਊਗਾ, ਧਿਆਨ ਵੀ ਗੁਰੂ। ਦੋ ਚੀਜ਼ਾਂ ਗੁਰਬਾਣੀ 'ਚ, ਇੱਕ ਗਿਆਨ ਇੱਕ ਧਿਆਨ। ਇਹ ਜਿਹੜਾ ਗੁਰਮੁਖਾਂ ਦਾ ਗਿਆਨ ਹੈ ਕਦੋਂ ਪ੍ਰਗਟ ਹੋਇਆ? ਜਦੋਂ ਸੱਚ ਪਰਮੇਸ਼ਰ ਨਾਲ ਜੁੜੇ, ਗੁਰੂ ਦੇ ਰਾਹੀਂ ਜਦੋਂ ਸ਼ਬਦ ਨਾਲ ਜੁੜੇ, ਨਾਮ ਨਾਲ ਜੁੜੇ, ਧਿਆਨ ਲੱਗਿਆ। ਗੁਰੂ ਨੇ ਕੀ ਕੀਤਾ? ਉਹਨਾਂ ਨੂੰ ਗਿਆਨ ਦਿੱਤਾ ਅਤੇ ਧਿਆਨ ਕਰਾਇਆ। ਅੱਜ ਵੀ ਗੁਰਬਾਣੀ ਇਹੀ ਕੰਮ ਕਰਾਉਂਦੀ ਹੈ, ਗਿਆਨ ਅਤੇ ਧਿਆਨ। ਇਹ ਅਸੀਂ ਆਪਣੇ ਆਪ ਨਹੀਂ ਦੋਨੇ ਗੱਲਾਂ ਕਰ ਸਕਦੇ, ਇਹਦੀ ਰਹਿਮਤ ਨਾਲ ਹੀ ਸਭ ਕੁਛ ਹੋ ਸਕਦਾ। ਗਿਆਨ ਧਿਆਨ ਸਭ ਗੁਰ ਤੇ ਹੋਈ, ਇਹ ਗੁਰੂ ਤੋਂ ਹੋਣਾ ਦੋਨੇ ਗੱਲਾਂ। ਗਿਆਨ ਵੀ ਗੁਰੂ ਦਾ, ਧਿਆਨ ਵੀ ਗੁਰੂ ਨੇ ਕਿਰਪਾ ਕਰਨੀ ਹੈ। ਧਿਆਨ ਦੁਆਰਾ ਹੀ ਗਾਂਹ ਜਾਣਿਆ ਜਾਣਾ। ਸੱਚੀ ਰਹਿਤ ਸੱਚਾ ਮਨ ਸੋਈ, ਕਹਿੰਦੇ ਉਹੀ ਰਹਿਤ ਸੱਚੀ ਹੈ, ਉਹੀ ਮਨ ਸੱਚਾ। ਇਸ ਕਰਕੇ ਮਨ ਸੱਚਾ ਮੁਖ ਸੱਚਾ ਸੋਏ, ਅਵਰ ਨਾ ਭੇਖੇ ਇੱਕ ਸਿਵਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਇੱਕ ਤੋਂ ਬਿਨਾਂ ਕੋਈ ਦੂਜਾ ਦਿਸੇ ਹੀ ਨਾ, ਗੁਰੂ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ। ਤਾਂ ਕਰਕੇ ਮਹਾਰਾਜ ਕਹਿੰਦੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ। ਸੱਚੀ ਰਹਿਤ ਸੱਚਾ ਮਨ ਸੋਈ। ਹੁਣ ਅਸਲ ਰਹਿਤ ਇਹ ਆ, ਸਾਡੇ ਮਨ ਦੀ ਰਹਿਤ ਦੀ ਗੱਲ ਇੱਥੇ ਆ ਗਈ। ਤਨ ਦੀ ਰਹਿਤ ਆਪ ਹੀ, ਜੇ ਮਨ ਰਹਿਤ 'ਚ ਆ ਜਾਵੇ ਨਾ, ਤਨ ਦੀਆਂ ਰਹਿਤਾਂ ਤਾਂ ਆਪ ਹੀ ਆ ਜਾਂਦੀਆਂ। ਅਸੀਂ ਤਨ ਦੀ ਰਹਿਤ ਬਹੁਤ ਬਣਾ ਲਈ, ਮਨ ਦੀ ਰਹਿਤ ਕੋਈ ਨਹੀਂ ਹੈਗੀ, ਕਿਉਂਕਿ ਮਨ ਗਿਆਨ 'ਚ ਵੀ ਨਹੀਂ, ਮਨ ਧਿਆਨ 'ਚ ਵੀ ਨਹੀਂ ਗਾ। ਸੱਚੀ ਰਹਿਤ ਸੱਚਾ ਮਨ ਸੋਈ, ਕਹਿੰਦੇ ਉਹਦੀ ਰਹਿਤ ਵੀ ਸੱਚੀ ਆ, ਮਨ ਵੀ ਸੱਚਾ। ਮਨਮੁੱਖ ਕਥਨੀ ਹੈ ਪਰ ਰਹਿਤ ਨਾ ਹੋਈ। ਹੁਣ ਮਨਮੁੱਖ ਕਹਿੰਦੇ ਕਥਨੀ ਤਾਂ ਉਹ ਵੀ ਕਰਦਾ। ਦੇਖੋ ਆਪਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਲੱਗਣਾ, ਕਿਉਂਕਿ ਮੈਨੂੰ ਵੀ ਬਹੁਤ ਲੰਬਾ ਸਮਾਂ ਇਹ ਗੱਲਾਂ ਦਾ ਪਤਾ ਨਾ ਲੱਗਿਆ। ਜਦੋਂ ਪਤਾ ਲੱਗਿਆ ਅੱਜ ਸਟੇਜ 'ਤੇ ਬੋਲਣ ਵਾਲੇ ਨੂੰ ਤੁਸੀਂ ਪਛਾਣ ਸਕਦੇ ਹੋ। ਤੁਹਾਡੇ ਕੋਲ ਜਿਵੇਂ ਸੁਨਿਆਰੇ ਕੋਲ ਸੋਨਾ ਲੈ ਕੇ ਜਾਂਦੇ ਹੋ ਤੁਸੀਂ, ਉਹ ਇੱਕ ਮਿੰਟ 'ਚ ਦੱਸ ਦਿੰਦਾ ਖਰਾ ਕਿ ਖੋਟਾ। ਇੰਨੀ ਗੁਰਸਿੱਖਾਂ ਨੂੰ ਮਹਾਰਾਜ ਨੇ ਹੰਸ ਕਿਹਾ, ਗੁਰਸਿੱਖ ਬੋਲਣ ਵਾਲੇ ਨੂੰ ਪਛਾਣ ਲੈਂਦਾ ਵੀ ਇਹ ਖਰੀ ਗੱਲ ਕਰ ਰਿਹਾ ਕਿ ਖੋਟੀ ਗੱਲ ਕਰ ਰਿਹਾ, ਇਹ ਖਰਾ ਕਿ ਖੋਟਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੁਸੀਂ, ਤੁਹਾਡੀ ਰਹਿਤ ਕਦੋਂ ਆ? ਜਦੋਂ ਗੁਰੂ ਨਾਲ ਜੁੜ ਗਏ, ਤੁਹਾਡਾ ਮਨ ਗੁਰੂ ਨਾਲ ਆਤਮ ਸਮਰਪਣ ਕਰ ਦਿੰਦਾ। ਕਥਨੀ ਹੈ ਕਹਿੰਦੇ ਮਨਮੁੱਖ ਦੀ, ਦੇਖਣ ਨੂੰ ਤਾਂ ਉਹ ਵੀ ਐਂ ਬੋਲੂਗਾ ਗੁਰੂ ਦੀ ਗੱਲ ਜਿਵੇਂ ਬੋਲਦਾ ਹੁੰਦਾ, ਪਰ ਕਹਿੰਦੇ ਉਹਦੀ ਰਹਿਤ ਕੋਈ ਨਹੀਂ ਹੈਗੀ। ਕਿਤੇ ਅਪਗ੍ਰੇਡ ਹੋਜੂ, ਕਿਤੇ ਡੀ ਗ੍ਰੇਡ ਹੋਜੂ, ਕਿਤੇ ਸੀ ਗ੍ਰੇਡ ਹੋਜੂ। ਇਹੋ ਜਿਹੇ ਪ੍ਰਚਾਰਕ ਸਟੇਜਾਂ 'ਤੇ ਉਹਦੇ ਬੜੀ ਦੁਨੀਆ ਮਗਰ ਤੁਰਦੀ ਆ, ਉਹਨਾਂ ਦੇ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਅਪਗ੍ਰੇਡ ਆ ਕਿ ਡੀ ਗ੍ਰੇਡ ਕਦੋਂ ਹੋਇਆ, ਅਪਗ੍ਰੇਡ ਕਦੋਂ ਹੋ ਗਿਆ, ਫਿਰ ਅਪਗ੍ਰੇਡ ਹੋ ਗਿਆ। ਮੈਂ ਪਹਿਲਾਂ ਪ੍ਰਚਾਰ ਕਰਦਾ ਸੀ ਉਹ ਠੀਕ ਨਹੀਂ, ਹੁਣ ਕਰਦਾ ਇਹ ਠੀਕ ਆ, ਵਿਚਾਲੇ ਕੀਤਾ ਉਹ ਕਿਹੜਾ ਫਿਰ ਪ੍ਰਚਾਰ ਸੀਗਾ। ਸੋ ਇਹ ਸਾਨੂੰ ਪਤਾ ਲੱਗਣਾ ਚਾਹੀਦਾ, ਇਹ ਬਹੁਤ ਵੱਡੀ ਗੱਲ ਅੱਜ ਕਹਿ ਰਿਹਾ ਗੁਰੂ ਨਾਨਕ ਦੇਵ ਜੀ ਅੱਜ ਦੇ ਮੁੱਖ ਬਾਗ 'ਚ। ਕਿਤੇ ਸਮਝ ਆ ਗਈ ਨਾ? ਮਹਾਰਾਜ ਕਹਿੰਦੇ ਜਿਹੜਾ ਮਨਮੁੱਖ ਹੈ ਕਥਨੀ ਉਹ ਵੀ ਕਰਦਾ, ਪਰ ਉਹਦੀ ਰਹਿਤ ਕੋਈ ਨਹੀਂ ਹੈਗੀ, ਬਾਹਰੋਂ ਰਹਿਤ ਬੜੀ ਆ। ਨਾਮ ਉਹ ਭੁੱਲੇ ਥਾਂ ਨਾ ਕੋਈ, ਕਹਿੰਦੇ ਉਹਨੂੰ ਪੁੱਛੋ ਨਾਮ ਕੀ ਹੈ, ਉਹ ਤੁਹਾਨੂੰ ਨਾਮ ਦਾ ਭੇਤ ਨਹੀਂ ਦੇ ਸਕੂਗਾ। ਨਾਮ ਤੋਂ ਭੁੱਲਿਆ ਹੋਇਆ, ਖੁੰਝਿਆ ਹੋਇਆ, ਉਹਨੂੰ ਥਾਂ ਨਾ ਕੋਈ, ਉਹਨੂੰ ਲੋਕ ਅਤੇ ਪ੍ਰਲੋਕ 'ਚ ਕੋਈ ਥਾਂ ਨਹੀਂ, ਨਾ ਉਹਨੂੰ ਲੋਕ ਦਾ ਗਿਆਨ ਹੋਊ, ਨਾ ਪ੍ਰਲੋਕ ਦਾ ਗਿਆਨ ਹੋਊਗਾ। ਇਹ ਸਵਾਲ ਨੇ ਗੁਰਬਾਣੀ 'ਚ, ਦੇਖੋ ਇਹ ਸਵਾਲ ਤੁਸੀਂ ਕਰ ਸਕਦੇ ਹੋ, ਇਹ ਤੁਹਾਡੀ ਡਿਊਟੀ ਹੈ ਵੀ ਨਾਮ ਕੀ ਹੈ ਜੀ। ਫਿਰ ਜੇ ਮਹਾਰਾਜ ਨੇ ਕਿਹਾ ਨਾਮ ਉਹ ਭੁੱਲਾ ਥਾਂ ਨਾ ਕੋਈ, ਮਹਾਰਾਜ ਕਹਿੰਦੇ ਬਿਨਾਂ ਨਾਵੇ ਮੁਕਤ ਨਾ ਪਾਵੇ ਕੋਈ, ਸਿੱਧਾ ਲਿਖਤਾ ਮਹਾਰਾਜ ਨੇ ਤਾਂ। ਨਾਮ ਤੁਹਾਡੇ ਅੰਦਰ ਹੈ, ਨਾਮ ਕਿਵੇਂ ਪ੍ਰਗਟ ਹੁੰਦਾ? ਜਦੋਂ ਗੁਰੂ ਦੀ ਸ਼ਰਨ 'ਚ ਆਵਾਂਗੇ। ਜਿਹਨੂੰ ਮਹਾਰਾਜ ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲ ਯੁਗ, ਘੱਟ ਘੱਟ ਹਰ ਭਰਪੂਰ ਰਿਹਾ, ਨਾਮ ਰਤਨ ਤਿੰਨ ਹਿਰਦੇ ਪ੍ਰਗਟਿਆ ਜੋ ਗੁਰ ਸਰਨਾਈ ਭੱਜ ਪਿਆ। ਇਸ ਕਰਕੇ ਇਹ ਨਾਮ ਹਿਰਦੇ 'ਚ ਪ੍ਰਗਟ ਹੁੰਦਾ। ਮਨ ਮਾਨਿਓ ਮਨ ਮਾਇਆ ਬੰਧਿਓ ਸਰ ਜਾਲ, ਘੱਟ ਘੱਟ ਵਿਆਪ ਰਹਿਓ ਬਿਖ ਨਾਲ। ਕਹਿੰਦੇ ਹੁਣ ਮਨ ਬੰਨਿਆ ਹੋਇਆ ਕਿੱਥੇ? ਮਾਇਆ ਨੇ। ਮਨ ਮਾਇਆ ਬੰਧਿਓ, ਹੁਣ ਇੱਕ ਪਰਮਾਤਮਾ ਸੱਤ ਨਾਮ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ, ਰਾਮ ਨਾਮ, ਨਾਮ ਨਿਰੰਜਣ, ਬਹੁਤ ਸਾਰੇ ਨਾਮ, ਹਰ ਨਾਮ, ਇਹ ਸਾਰੀ ਇੱਕੋ ਗੱਲ ਹੀ ਆ। ਉਹ ਤੋਂ ਬਿਨਾਂ ਜੋ ਕੁਛ ਆ ਸਭ ਮਾਇਆ ਹੈ, ਇਹਦੇ 'ਚ ਅਸੀਂ ਬੰਨੇ ਹੋਏ। ਜੇ ਸਾਨੂੰ ਨਾਮ ਦਾ ਭੇਤ ਆ ਕੇ ਛੁੱਟ ਜਾਵਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਮਨ ਮਾਇਆ ਦੇ ਵਿੱਚ ਬੰਧਿਆ ਹੋਇਆ। ਇਹ
ਜਾਲ ਪਾਇਆ ਹੋਇਆ ਕਾਲ ਜਾਲ ਜੇਬਾ ਅਰਨੈਣੀ, ਕਾਲ ਨੇ ਸਾਡੇ ਜਾਲ ਪਾਇਆ ਹੋਇਆ ਮਨ ਦੇ ਉੱਤੇ, ਸਾਨੂੰ ਦਿਸਦਾ ਨਹੀਂ ਕੁਛ ਵੀ ਨਾ ਸੁਣਦਾ। ਕਾਲ ਜਾਲ ਜੇਬਾ ਅਰਨੈਣੀ, ਕਾਨੀ ਕਾਲ ਸੁਣੇ ਬਿਖ ਬੈਣੀ। ਇਸ ਕਰਕੇ ਮਹਾਰਾਜ ਕਹਿੰਦੇ ਇਹ ਸਰ ਉੱਤੇ ਤੁਹਾਡੇ ਜਾਲ ਪਾਇਆ ਹੋਇਆ, ਘੱਟ ਘੱਟ ਵਿਆਪ ਰਹੋ ਬਿਖ ਨਾਲ। ਕਹਿੰਦੇ ਤੁਹਾਡੇ ਸਾਰੇ ਨਿੰਦਰ ਪਰਮਾਤਮਾ ਵੀ ਆ, ਅੰਮ੍ਰਿਤ ਵੀ ਹੈ ਤੇ ਜ਼ਹਿਰ ਵੀ ਹੈ। ਹੁਣ ਤੁਸੀਂ ਅੰਮ੍ਰਿਤ ਛਾਟ ਵਿਖੇ ਵਿਖ ਖਾਈ, ਤੁਸੀਂ ਮਾਇਆ ਮੋਹ ਭਰਮ ਪੈ ਭੁੱਲੇ। ਹੁਣ ਤੁਹਾਡੇ ਅੰਦਰ ਅੰਮ੍ਰਿਤ ਵੀ ਆ, ਜਿਹਨੂੰ ਗੁਰਬਾਣੀ ਕਹਿੰਦਾ ਨਾ ਬਿਖ ਅੰਮ੍ਰਿਤ ਵਸੇ ਇੱਕ ਸੰਗਾ, ਇਹ ਸਰੀਰ ਦੇ ਵਿੱਚ ਬਿਖ ਵੀ ਆ ਅੰਮ੍ਰਿਤ ਵੀ ਆ, ਨਾਮ ਅੰਮ੍ਰਿਤ ਹੈ ਬਾਕੀ ਬਿਖ ਹੈ ਸਾਰਾ ਕੁਛ। ਇਸ ਕਰਕੇ ਮਹਾਰਾਜ ਕਹਿੰਦੇ ਘੱਟ ਘੱਟ ਵਿਆ ਰਹੋ ਬਿਖ ਨਾਲ, ਜੋ ਅੱਜ ਹੈ ਸੋ ਦੀਸੈ ਕਾਲ, ਕਾਰਜ ਸੀਧੋ ਹਿਰਦੇ ਸੰਭਾਲ। ਕਹਿੰਦੇ ਜਿਹੜਾ ਵੀ ਆ ਗਿਆ ਉਹ ਕਾਲ ਨੇ ਵੱਸ ਕਰ ਲਿਆ, ਸਭ ਜੱਗ ਵਾਧੋ ਕਾਲ ਕੋ, ਕੋਈ ਨਹੀਂ ਬਚਿਆ ਹੋਇਆ। ਕੌਣ ਬਚਿਆ ਫਿਰ? ਕੋਈ ਬਚਿਆ ਤਾਂ ਹੋਊਗਾ ਹੀ, ਸਵਾਲ ਖੜਾ ਹੋ ਜਾਊਗਾ। ਮਹਾਰਾਜ ਕਹਿੰਦੇ ਸਭ ਜੱਗ ਵਾਧਿਓ ਕਾਲ ਕੋ ਬਿਨਗੁਰ ਕਾਲ ਉਪਾਰ, ਜਿਹੜਾ ਗੁਰੂ ਵਾਲਾ ਬਣ ਗਿਆ, ਜਿਹੜਾ ਗੁਰੂ ਨੂੰ ਸਮਰਪਣ ਕਰ ਦਿੰਦਾ ਕਾਲ ਉਹਦੇ ਨੇੜੇ ਨਹੀਂ ਆ ਸਕਦਾ। ਜੋ ਅੱਜ ਸੋ ਦੀਸੇ ਕਾਲ, ਜੋ ਵੀ ਪੈਦਾ ਹੋਇਆ ਸਭ ਨੂੰ ਇੱਕ ਵਾਰ ਕਾਲ ਨੇ ਬੰਨਿਆ ਹੋਇਆ, ਗਰਸਿਆ ਹੋਇਆ। ਕਾਰਜ ਸੀ ਦੋਹਰੇ ਦੇ ਸੰਭਾਲ, ਕਹਿੰਦੇ ਤੁਹਾਡਾ ਕੰਮ ਸਿੱਧਾ ਹੋ ਜਾਊਗਾ ਜੇ ਗੁਰੂ ਦੇ ਬਚਨ ਨੂੰ ਹਿਰਦੇ 'ਚ ਵਿਛਾ ਲਓਗੇ। ਸੋ ਗਿਆਨੀ ਜਿਹਨ ਸ਼ਬਦ ਲਿਵ ਲਾਈ, ਉਹ ਗਿਆਨੀ ਹੈ ਜਿਹਨਾਂ ਨੇ ਸ਼ਬਦ ਨਾਮ ਨਾਲ ਲਿਵ ਜੋੜ ਲਈ। ਸ਼ਬਦ ਅਤੇ ਨਾਮ ਇੱਕੋ ਗੱਲ ਹੈ। ਗੁਰਬਾਣੀ ਦੁਆਰਾ ਜਿਹਨਾਂ ਨੇ ਨਾਮ ਨੂੰ ਬੁੱਝ ਲਿਆ ਉਹਦੇ ਨਾਲ ਸੁਰਤੀ ਜੁੜ ਗਈ, ਜਿੱਥੋਂ ਲਿਵ ਟੁੱਟੀ ਸੀ ਜੁੜ ਗਈ। ਮਹਾਰਾਜ ਕਹਿੰਦੇ ਮਨ ਮਖਾਓ ਮੈਂ ਪਤ ਗਵਾਈ। ਹੁਣ ਮਹਾਰਾਜ ਕਹਿੰਦੇ ਉਹ ਗਿਆਨੀ ਹੈ ਜਿਹਨੇ ਸ਼ਬਦ ਨਾਲ ਲਿਵ ਲਾ ਲਈ, ਜਿਹਨੇ ਮਨ ਨਾਮ ਨਾਲ ਨਹੀਂ ਜੁੜਿਆ ਹੋਇਆ ਕਹਿੰਦੇ ਹਉਮੈ ਦੇ ਵਿੱਚ ਹੈ ਉਹ ਅਗਿਆਨੀ ਹੈ। ਦੋ ਹੀ ਗੱਲਾਂ ਗੁਰਬਾਣੀ 'ਚ, ਇੱਕ ਮਨਮੁੱਖ ਇੱਕ ਗੁਰਮੁਖ, ਇੱਕ ਅਗਿਆਨੀ ਇੱਕ ਗਿਆਨੀ। ਹੁਣ ਮਹਾਰਾਜ ਕਹਿੰਦੇ ਵੀ ਜਿਹੜਾ ਗਿਆਨੀ ਹੈ ਉਹਦੀ ਨਿਸ਼ਾਨੀ ਕੀ ਹੈ? ਉਹ ਇੱਕ ਨੂੰ ਜਾਣਦਾ ਹੈ। ਸੋ ਗਿਆਨੀ ਜੋ ਸਿਮਰੈ ਏਕ, ਸੋ ਗਿਆਨੀ ਜੋ ਬੁੱਧ ਵਿਵੇਕ। ਹੁਣ ਗਿਆਨੀ ਕਹਿੰਦੇ ਇੱਕ ਨੂੰ ਲਿਵ ਜੋੜ ਕੇ ਰੱਖਦਾ, ਮਨਮੁੱਖ ਹਉਮੈ ਪਤ ਗਵਾਈ। ਮਨਮੁੱਖ ਆਪਦੀ ਹਉਮੈ 'ਚ ਤੁਰਿਆ ਫਿਰਦਾ, ਮੈਨੂੰ ਬਹੁਤ ਗਿਆਨ ਆ, ਮੇਰੇ ਵਰਗਾ ਕੋਈ ਹੈ ਨਹੀਂ ਗਾ, ਮੇਰੇ ਵਰਗਾ ਕੋਈ ਦੁਨੀਆਂ 'ਚ ਨਹੀਂ, ਮੈਂ ਬਹੁਤ ਸੋਹਣਾ ਗਾਉਣਾ, ਮੈਂ ਬਹੁਤ ਸੋਹਣਾ ਸੁਣਾਉਣਾ, ਇਹ ਹਉਮੈ ਆ। ਮੈਂ ਇੰਨੀ ਬਾਣੀ ਪੜ੍ਹਦਾ, ਮੈਂ ਤਾਂ ਰੋਜ਼ ਗੁਰਦੁਆਰੇ ਜਾਂਦਾ, ਸਾਰੀ ਹਉਮੈ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬੁੱਝ ਲਿਆ ਜਿਨ੍ਹਾਂ ਨੇ, ਆਪੇ ਕਰਤਾ ਭਗਤ ਕਰਾਈ, ਗੁਰਮੁਖ ਆਪੇ ਦੇ ਵਡਿਆਈ। ਕਹਿੰਦੇ ਹੁਣ ਉਹ ਕਰਤੇ ਦੇ ਹੱਥ ਆ ਸਾਰਾ ਕੁਛ ਖੇਲ, ਆਪੇ ਕਰਤਾ ਭਗਤ ਕਰਾਈ। ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆ ਕੇ ਬੇਨਤੀ ਕਰਾਂਗੇ ਵੀ ਮੈਨੂੰ ਪਤਾ ਨਹੀਂ ਜੀ, ਮੈਨੂੰ ਆਪਣੀ ਭਗਤੀ ਲਾਏ, ਮੈਨੂੰ ਆਪਣੀ ਭਗਤੀ 'ਤੇ ਲਾ ਲਓ, ਇਹ ਬੇਨਤੀ ਕਰੋ ਜਦੋਂ, ਫਿਰ ਆਪ ਹੀ ਦੱਸ ਦੂਗਾ ਭਗਤੀ ਕਿਵੇਂ ਹੈ। ਭਗਤੀ ਸ਼ੁਰੂ ਹੁੰਦੀ ਹੈ ਸਾਡੀ ਨੌ ਦਰਾਂ ਤੋਂ ਉੱਤੇ। ਆ ਸੰਸਾਰ 'ਚ ਤ੍ਰੈ ਗੁਣਾਂ 'ਚ ਭਗਤੀ ਨਹੀਂ ਹੁੰਦੀ, ਕਿਉਂਕਿ ਤ੍ਰੈ ਗੁਣਾਂ ਤੋਂ ਮੁਕਤ ਹੋਵਾਂਗੇ ਭਗਤੀ ਸ਼ੁਰੂ ਹੁੰਦੀ ਹੈ। ਮਹਾਰਾਜ ਕਹਿੰਦੇ ਤ੍ਰੈ ਗੁਣ ਮੇਟੇ ਚੌਥੇ ਚਿੱਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਇਸ ਕਰਕੇ ਆਪੇ ਆਪ ਹੀ ਜਦੋਂ ਤੂੰ ਕਿਰਪਾ ਕਰੇਗਾ ਇਹ ਜੀਵ ਭਗਤੀ 'ਤੇ ਲੱਗ ਜਾਂਦੇ ਨੇ, ਤੇਰੀ ਕਿਰਪਾ ਨਾਲ ਹੀ ਲੱਗਦੇ ਨੇ ਸਾਰੇ, ਆਪ ਹੀ ਤੂੰ ਭਗਤੀ ਕਰਾਉਣਾ। ਗੁਰਮੁਖ ਆਪੇ ਦੇ ਵਡਿਆਈ, ਤੂੰ ਆਪ ਹੀ ਗੁਰਮੁਖਾਂ ਨੂੰ ਵਡਿਆਈ ਦੇ ਦਿੰਦਾ। ਇਸ ਕਰਕੇ ਉਹ ਵਡਿਆਈ ਦੇਵੇ ਸਾਨੂੰ, ਕਿਸੇ ਬੰਦੇ ਦੀ ਕੀਤੀ ਵਡਿਆਈ ਥਾਂ ਨਹੀਂ ਪੈਂਦੀ, ਗੁਰਮੁਖਾਂ ਨੂੰ ਤੂੰ ਵਡਿਆਈ ਬਖਸ਼ਦਾ। ਆ ਜਿੰਨੇ ਵੀ ਗੁਰਮੁਖ ਦੇਖੋ ਮਹਾਂਪੁਰਖ ਬੈਠੇ ਨੇ ਗੁਰਬਾਣੀ 'ਚ, ਇਹਨਾਂ ਨੂੰ ਵਡਿਆਈ ਮਿਲ ਰਹੀ ਹੈ, ਸੋਭਾ ਹੋ ਰਹੀ ਹੈ, ਇਹਨਾਂ ਦੀ ਯੁੱਗ ਯੁੱਗ ਸੋਭਾ ਹੋਈ। ਮਹਾਰਾਜ ਕਹਿੰਦੇ ਰਹਿਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾਂ ਝੂਠੇ ਕੁਚਲ ਕਸ਼ੋਤ। ਕਹਿੰਦੇ ਇਹ ਅੰਧਿਆਰੀ ਰਾਤ ਹੈ, ਅੰਧੇਰੇ ਦੇ ਵਿੱਚ ਦੀਵਾ ਚਾਹੀਦਾ ਹੁੰਦਾ, ਚਾਨਣ ਚਾਹੀਦਾ। ਅੰਧੇਰੇ 'ਚ ਚੀਜ਼ ਰੱਖੀ ਭਾਵੇਂ ਆਪਣੀ ਓ ਰੱਖੀ ਹੋਈ ਲੱਭਦੀ ਨਹੀਂ ਗੀ, ਤੁਸੀਂ ਦੇਖ ਲਿਓ, ਚਾਨਣ ਕਰਨਾ ਪੈਂਦਾ ਨਾ। ਇਵੇਂ ਇਹ ਰਹਿਣ ਅੰਧਾਰੀ ਸਾਡਾ ਆ ਜੀਵਨ ਅੰਧੇਰੇ 'ਚ ਆ, ਮਾਇਆ ਅੰਧੇਰ ਆ। ਜਦੋਂ ਮਾਇਆ ਵਿੱਚ ਬ੍ਰਹਮ ਦਾ ਗਿਆਨ ਹੋ ਗਿਆ ਇੱਥੇ ਪ੍ਰਕਾਸ਼ ਹੋ ਜਾਣਾ। ਤਾਂ ਮਹਾਰਾਜ ਕਹਿੰਦੇ ਰਹਿਣ ਅੰਧਾਰੀ ਇਹ ਜੀਵਨ ਰੂਪ ਅੰਧੇਰੇ 'ਚ ਨਾ ਕਿਤੇ ਗੁਜ਼ਰ ਜਾਵੇ ਗੁਰੂ ਦੇ ਗਿਆਨ ਤੋਂ ਪਹਿਲਾਂ। ਨਿਰਮਲ ਜੋਤ ਤੇਰੇ ਅੰਦਰ, ਉਹ ਜੋਤ ਪਰਮੇਸ਼ਰ ਦੀ ਵਾਹਿਗੁਰੂ ਦੀ, ਉਹ ਚਾਨਣ ਕਰ ਦਿੰਦੀ ਆ ਮਹਾਰਾਜ ਸੱਚੇ ਪਾਤਸ਼ਾਹ। ਗੁਰਬਾਣੀ ਚਾਹੁੰਦਾ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਪਾਪਾਂ ਮਤ ਖਾਏ, ਨਾਮ ਬਿਨਾਂ ਝੂਠੇ ਕੁਛਲ ਕਸ਼ੋਤ। ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਝੂਠੇ ਨੇ। ਬੜੀ ਵੱਡੀ ਗੱਲ ਆ, ਕਈ ਵਾਰ ਤਾਂ ਆਪਣੇ ਆਪ ਨੂੰ ਪੜ੍ਹਦਿਆਂ ਵੀ ਮਹਿਸੂਸ ਹੁੰਦਾ, ਜਦੋਂ ਫੇਰ ਹੀ ਆ ਗੁਰੂ ਕਿਰਪਾ ਕਰਦਾ ਵੀ ਅਸੀਂ ਤਾਂ ਝੂਠੇ ਹਾਂ ਮਹਾਰਾਜ, ਅਸੀਂ ਤਾਂ ਪਾਪੀ ਹਾਂ, ਅਸੀਂ ਤੇਰੀ ਸ਼ਰਨ 'ਚ ਆਏ, ਹੁਣ ਤੂੰ ਕਿਰਪਾ ਕਰੋ, ਕਿਰਪਾ ਕਰ ਦੂਗਾ। ਇਸ ਕਰਕੇ ਨਾਮ ਬਿਨਾਂ ਝੂਠੇ ਕੁਛਲ ਕਸ਼ੋਤ, ਵੇਦ ਪੁਕਾਰੇ ਭਗਤ ਸਰੋਤ। ਕਹਿੰਦੇ ਇਹ ਧਾਰਮਿਕ ਗ੍ਰੰਥ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਭਗਤ ਸਰੋਤ, ਜਿਹੜੇ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਆ ਉਹ ਸਾਨੂੰ ਵਾਰ ਵਾਰ ਸਮਝਾ ਰਹੇ ਨੇ ਵੀ ਇਹਦੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸਭ ਝੂਠ ਹੈ, ਜਗ ਰਚਨਾ ਸਭ ਝੂਠ ਹੈ। ਉਹ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਸੁਣ ਸੁਣ ਮਾਨੇ ਵੇਖਿਆ ਜੋਤ। ਕਹਿੰਦੇ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ, ਵੇਖਿਆ ਜੋਤ, ਜੋਤ ਪ੍ਰਗਟ ਹੋ ਜਾਂਦੀ ਹੈ। ਤੀਜੇ ਪਾਤਸ਼ਾਹ ਜੋਤੀ ਜੋਤ ਦਿਵਸ ਹੈ ਨਾ, ਜੋਤੀ ਜੋਤ ਦਾ ਮਤਲਬ ਕੀ ਹੈ?
ਜੋਤੀ ਜੋਤ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ ਆ। ਤੀਜੇ ਪਾਤਸ਼ਾਹ ਨੇ ਗੁਰੂ ਦੀ ਸ਼ਰਨ 'ਚ ਜਾ ਕੇ ਇਹ ਜੋਤ ਗੁਰੂ ਦੀ ਸਿੱਖਿਆ ਨਾਲ ਪ੍ਰਗਟ ਕੀਤੀ ਅਤੇ ਜੋਤ 'ਚ ਜਾ ਕੇ ਜੋਤ ਮਿਲ ਗਈ। ਉਹਨੂੰ ਗੁਰਬਾਣੀ 'ਚ ਕਿਹਾ ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ। ਉਦੋਂ ਤੁਹਾਡਾ ਖੇਲ ਪੂਰਾ ਹੋ ਗਿਆ ਜਦੋਂ ਇਹ ਖੇਲ ਵਰਤ ਗਿਆ। ਗੁਰੂ ਅਮਰਦਾਸ ਜੀ ਜੋਤੀ ਜੋਤ ਪਹਿਲਾਂ ਹੀ ਉਸ ਪਰਮੇਸ਼ਰ 'ਚ ਬ੍ਰਹਮਲੀਨ ਸੀ। ਅੰਤ ਵੇਲੇ ਤਾਂ ਉਹਨਾਂ ਨੇ ਪੰਜ ਭੌਤਿਕ ਸਰੀਰ ਛੱਡਣਾ ਸੀ। ਛੱਡਣ ਤੋਂ ਪਹਿਲਾਂ ਦੇਖੋ ਸਾਰਿਆਂ ਨੂੰ ਇਕੱਠਿਆਂ ਕੀਤਾ, ਸਾਰਿਆਂ ਨੂੰ ਸਮਝਾਇਆ, ਗੁਰੂ ਰਾਮਦਾਸ ਜੀ ਦੇ ਪੈਰੀਂ ਪਾਇਆ ਵੀ ਅੱਜ ਤੋਂ ਬਾਅਦ ਇਹ ਉਪਦੇਸ਼ ਗੁਰੂ ਨਾਨਕ ਦਾ ਗੁਰੂ ਰਾਮਦਾਸ ਜੀ ਤੁਹਾਨੂੰ ਦੇਣਗੇ। ਇਸ ਕਰਕੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਇਸ ਤਰ੍ਹਾਂ ਦਸਾਂ ਜਾਮਿਆਂ 'ਚ ਇਹ ਜੋਤ ਵਰਤੀ। ਸੁਣ ਸੁਣ ਮਾਨੇ ਵੇਖਿਆ ਜੋਤ ਸ਼ਾਸਤਰ ਸਿਮਰਤ ਨਾਮ ਦ੍ਰਿੜਾਇਆ। ਕਹਿੰਦੇ ਧਾਰਮਿਕ ਗ੍ਰੰਥ ਨਾਮ ਦ੍ਰਿੜ ਕਰਾ ਰਹੇ ਨੇ, ਗੁਰਬਾਣੀ ਵੀ ਨਾਮ ਦ੍ਰਿੜ ਕਰਾ ਰਹੀ ਹੈ। ਗੁਰਮੁਖ ਸ਼ਾਂਤ ਉੱਤਮ ਕਰਮਾਂ ਸ਼ਾਸਤਰ ਸਿਮਰਤ ਨਾਮ ਦ੍ਰਿੜਾਵਨ ਗੁਰਮੁਖ ਸ਼ਾਂਤ ਉੱਤਮ ਕਰਾਵਨ। ਹੁਣ ਮਹਾਰਾਜ ਕਹਿੰਦੇ ਸ਼ਾਸਤਰ ਅਤੇ ਸਿਮਰਤ ਇਹ ਨਾਮ ਦ੍ਰਿੜ ਕਰਾਉਂਦੇ ਨੇ, ਗੁਰਮੁਖ ਸ਼ਾਂਤ ਉੱਤਮ ਕਰਾਵਨ। ਗੁਰਮੁਖਾਂ ਦਾ ਇਹ ਕਰਮ ਹੈ, ਇਹ ਕਰਮ ਕਰਦੇ ਨੇ ਗੁਰਮੁਖ, ਗੁਰਸਿੱਖੇ ਕਰਮ ਕਰਦੇ ਨੇ। ਉਹਨਾਂ ਦਾ ਮਨ ਦੇ ਵਿੱਚ ਉਨੇ ਸ਼ਾਂਤ ਹੋਈ ਜਾਂਦਾ ਜਿੰਨਾ ਜਿੰਨਾ ਅੰਤਰ ਧਿਆਨ ਹੁੰਦਾ ਜਾਂਦਾ। ਮਨਮੁਖ ਜੋਨੀ ਦੁੱਖ ਸੁਹਾਵਨ। ਕਹਿੰਦੇ ਮਨਮੁਖ ਇਹਦੇ ਕਰਕੇ ਦੁਖੀ ਹੈ, ਉਹਨੂੰ ਨਾਮ ਦਾ ਭੇਤ ਨਹੀਂ, ਬ੍ਰਹਮ ਦਾ ਭੇਤ ਨਹੀਂ, ਗੁਰੂ ਦਾ ਭੇਤ ਨਹੀਂ। ਜੋਨੀ ਬਾਰ ਬਾਰ ਜੋਨੀ 'ਚ ਆਉਂਦਾ, ਮਰਨ ਜਾਣਨ 'ਚ ਆਉਂਦਾ। ਬੰਧਨ ਟੁੱਟੇ ਏਕ ਨਾਮ ਵਸਾਵਨ। ਕਹਿੰਦੇ ਤੁਸੀਂ ਬੰਧਨਾਂ ਨੂੰ ਤੋੜ ਦਿਉ, ਇੱਕ ਨਾਮ ਤੁਹਾਡੇ ਹਿਰਦੇ 'ਚ ਵਸ ਜਾਊਗਾ। ਬੰਧਨ ਆ ਸੰਸਾਰ ਸਾਰਾ ਬੰਧਨ ਹੀ ਹੈ, ਬਸ ਇਹਦੇ ਵਿੱਚ ਜੋ ਕੁਛ ਹੈ ਸਭ ਬੰਧਨ। ਇਹਦੇ ਵਿੱਚ ਰਹਿੰਦਿਆਂ ਹੋਇਆਂ ਉਸ ਪਰਮਾਤਮਾ ਨਾਲ ਜੁੜ ਜਾਣਾ, ਸ਼ਬਦ ਨਾਲ ਜੁੜ ਜਾਣਾ, ਇਹ ਬੰਧਨ ਤੋੜਤੇ ਤੁਸੀਂ। ਇਸ ਕਰਕੇ ਮਹਾਰਾਜ ਗੁਰਬਾਣੀ 'ਚ ਸੁਖਮਣੀ ਸਾਹਿਬ 'ਚ ਵੀ ਦੱਸਦੇ ਨਾ, ਪੰਜਵੇਂ ਗੁਰਦੇ ਬੰਧਨ ਤੋੜ ਭਏ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ, ਲੋਕ ਸੁਖੀ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਹੁਣ ਮਹਾਰਾਜ ਕਹਿੰਦੇ ਬੰਧਨ ਟੁੱਟ ਗਏ ਜਦੋਂ ਤੁਹਾਡੇ, ਤੁਸੀਂ ਬੰਧਨ ਤੋੜਨੇ ਚਾਹੁੰਦੇ ਹੀ ਨਹੀਂ ਗੇ। ਉਂਝ ਅਸੀਂ ਕਹੀ ਜਾਂਦੇ ਤੋੜਨੇ ਚਾਹੁੰਦੇ, ਨਹੀਂ ਤੋੜਨੇ ਚਾਹੁੰਦੇ। ਜਦੋਂ ਤੋੜਨਾ ਚਾਹੁੰਦੇ ਤੁਸੀਂ ਮੁੱਠੀ ਢਿੱਲੀ ਛੱਡ ਦੋਗੇ। ਮਹਾਰਾਜ ਕਹਿੰਦੇ ਵੀ ਤੁਸੀਂ ਇਹ ਸੰਸਾਰ ਦੇ ਵਿੱਚ ਫਸੇ ਹੋਏ ਹੋ, ਸੰਸਾਰ ਨੂੰ ਆਪਣਾ ਸਮਝ ਲਿਆ, ਗੁਰੂ ਨੂੰ ਤੁਸੀਂ ਦੂਰ ਸਮਝ ਲਿਆ। ਬੰਧਨ ਟੁੱਟੇ ਏਕ ਨਾਮ ਵਸਾਵੰ। ਕਹਿੰਦੇ ਇੱਕ ਨਾਮ ਤੁਹਾਡੇ ਹਿਰਦੇ 'ਚ ਵਸ ਜੂਗਾ। ਮੰਨੇ ਨਾਮ ਸੱਚੀ ਪਤ ਪੂਜਾ। ਕਹਿੰਦੇ ਜਿਹਨਾਂ ਨੇ ਨਾਮ ਨੂੰ ਮੰਨ ਲਿਆ, ਜਿਹਨਾਂ ਦੇ ਹਿਰਦੇ 'ਚ ਵਸ ਗਿਆ। ਮੰਨੇ ਕੀ ਗੱਤ ਕਹੀ ਨੇ, ਚਾਰ ਪੌੜੀਆਂ ਪੜ੍ਹ ਲਓ ਜਪੁਜੀ ਸਾਹਿਬ ਦੇ ਵਿੱਚ। ਕਹਿੰਦੇ ਨਾਮ ਉਹਨਾਂ ਦੀ ਸੱਚੀ ਪਤ, ਉਹਨਾਂ ਦੀ ਪਤ ਹੈ, ਉਹੀ ਪੂਜਾ ਹੈ। ਇਹਦੋਂ ਬਿਨਾਂ ਕੋਈ ਪੂਜਾ ਨਹੀਂ ਦੁਨੀਆਂ ਦੇ ਵਿੱਚ, ਪੂਜਾ ਅਕਾਲ ਦੀ। ਇਸ ਕਰਕੇ ਕਿਸ ਵੇਖਾਂ ਨਾਹੀਂ ਕੋ ਦੂਜਾ। ਕਹਿੰਦੇ ਹੁਣ ਕੀ ਕਹੀਏ, ਦੂਜਾ ਤਾਂ ਕੋਈ ਹੈ ਹੀ ਨਹੀਂ ਤੇਰੇ ਤੋਂ ਬਿਨਾਂ, ਕਿਉਂਕਿ ਤੂੰ ਹੀ ਇਹਨੂੰ ਪੈਦਾ ਕੀਤਾ ਜਗਤ ਨੂੰ। ਫਿਰ ਜਦੋਂ ਗੁਰਮੁਖ ਦੇਖਦੇ ਨੇ ਨਾ, ਜਾਗਦੇ ਨੇ, ਜਿਹਨੂੰ ਕਿਹਾ ਗੁਰਬਾਣੀ 'ਚ, ਉਹਨਾਂ ਨੂੰ ਸਾਰਾ ਹਰੀ ਰੂਪ ਦਿਸਦਾ। ਭਾਈ ਘਨੱਈਆ ਜੀ ਦੀ ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ, ਸਾਖੀ ਸੁਣਦੇ ਹਾਂ ਨਾ, ਉਹ ਇੱਕ ਰੂਪ ਕਿਉਂ ਦਿਸਦਾ ਸੀ? ਉਹਨਾਂ ਨੂੰ ਦੂਜਾ ਕੁਝ ਦਿਸੇ ਨਹੀਂ, ਸਾਰਿਆਂ ਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨਾਂ ਨਹੀਂ ਕੋਏ। ਕਿਸ ਵੇਖਾਂ ਨਾਹੀਂ ਕੋ ਦੂਜਾ, ਇੱਥੇ ਦੂਜਾ ਕੋਈ ਹੈ ਨਹੀਂ। ਦੇਖ ਕਰੂੰ ਭਾਵੈ ਮਨ ਸੋਏ, ਨਾਨਕ ਕਹੈ ਅਵਰ ਨਹੀਂ ਕੋਏ। ਹੁਣ ਮਹਾਰਾਜ ਕਹਿੰਦੇ ਦੇਖ ਕਹੋ ਭਾਵੈ ਮਨ ਸੋਏ। ਹੁਣ ਕਹਿੰਦੇ ਦੇਖੋ ਫਿਰ ਕਹੋ, ਕਿਹਨੂੰ ਦੇਖਣਾ? ਹਰੀ ਨੂੰ, ਬ੍ਰਹਮ ਨੂੰ, ਸੱਚ ਨੂੰ। ਕਹਿੰਦੇ ਦੇਖੋਗੇ ਫਿਰ ਉਹ ਮਨ ਦੇ ਵਿੱਚ ਭਾ ਜਾਊਗਾ, ਮਨ ਉਹਦੇ ਵਿੱਚ ਓਤ ਪੋਤ, ਜਿਹਨੂੰ ਗੁਰਬਾਣੀ 'ਚ ਕਿਹਾ, ਤੁਸੀਂ ਉਸ ਨੂੰ ਭਾ ਜਾਵੋਗੇ। ਪਹਿਲਾਂ ਤਾਂ ਗੁਰੂ ਨੂੰ ਚੰਗੇ ਲੱਗੀਏ, ਗੁਰੂ ਦੀ ਗੱਲ ਮੰਨੀਏ, ਗੁਰਬਾਣੀ ਨੂੰ ਮੰਨੀਏ, ਸੱਤ ਸੱਤ ਕਰਕੇ ਮੰਨੀਏ, ਇਹਦੀ ਵਿਚਾਰ ਸੁਣੀਏ, ਇਹਨੂੰ ਹਿਰਦੇ 'ਚ ਵਸਾਈਏ। ਜਦੋਂ ਅਸੀਂ ਗੁਰੂ ਨੂੰ ਮੰਨਾਂਗੇ ਫਿਰ ਸਾਨੂੰ ਹਰੀ ਨੂੰ, ਅਸੀਂ ਉਹਦੇ ਬੱਚੇ ਹਾਂ ਨਾ, ਫਿਰ ਅਸੀਂ ਭਾ ਜਾਵਾਂਗੇ। ਜਦੋਂ ਉਹਨੂੰ ਭਾ ਕੇ ਦੇਖੋ ਕਹੋ ਭਾਵੈ ਮਨ ਸੋਏ, ਫਿਰ ਕਹਿੰਦੇ ਜਿਹੜਾ ਉਹਨੂੰ ਦੇਖਦਾ ਅਤੇ ਉਹਦੀ ਵਡਿਆਈ ਕਰਦਾ, ਕਿਸੇ ਦੂਜੇ ਦੀ ਨਹੀਂ ਵਡਿਆਈ ਕਰਨੀ। ਗੁਰਬਾਣੀ 'ਚ ਨਹੀਂ ਕਿਤੇ ਲਿਖਿਆ ਵੀ ਇੱਥੇ ਬੰਦਿਆਂ ਦੀ ਵਡਿਆਈ ਕਰੀ ਚੱਲਿਓ। ਕਹਿੰਦੇ ਦੇਖੇ ਕਹੋ ਭਾਵੈ ਮਨ ਸੋਏ, ਉਹ ਉਹਨੂੰ ਭਾ ਜਾਂਦੇ ਨੇ ਜਿਹੜੇ ਵਾਹਿਗੁਰੂ ਜੀ ਦੀ ਵਡਿਆਈ ਕਰਦੇ ਨੇ ਉਸ ਨਿਰੰਕਾਰ ਦੀ, ਕਿਉਂਕਿ ਵਡਿਆਈ ਵੀ ਤਾਂ ਬੰਦਾ ਨਹੀਂ ਕਰ ਸਕਦਾ, ਇਹ ਵੀ ਤੂੰ ਹੀ ਬਖਸ਼ਿਸ਼ ਕਰਦਾ। ਇਸ ਕਰਕੇ ਜਦੋਂ ਬਖਸ਼ਿਸ਼ ਕਰਦਾ ਫਿਰ ਗੁਰੂ ਕਿਰਪਾ ਕਰਦਾ, ਸ਼ਰਨ 'ਚ ਆ ਜਾਂਦਾ, ਫਿਰ ਸਾਨੂੰ ਆਪੇ ਹੀ ਆਪਦੀ ਵਡਿਆਈ 'ਤੇ ਲਾ ਲੈਂਦਾ। ਨਾਨਕ ਕਹੈ ਅਵਰ ਨਹੀਂ ਕੋਏ। ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਇੱਕ ਹੀ ਹੈ ਬਸ, ਉਦੋਂ ਬਿਨਾਂ ਕੋਈ ਦੂਜਾ ਨਹੀਂ ਹੈਗਾ ਜਿਹੜਾ ਤੁਹਾਨੂੰ ਜੀਵਨ ਮੁਕਤ ਕਰ ਦੇਵੇ। ਇੱਕ ਤੋਂ ਬਿਨਾਂ ਤੁਹਾਡਾ ਜੀਵਨ ਨਹੀਂ ਹੈ। ਇਸ ਕਰਕੇ ਜੀਵਨ ਸਾਡਾ ਕਦੋਂ ਅਮਰ? ਕਹਿੰਦੇ ਜੀਵਨ ਤੋ ਗਨੀਏ ਜੌਹਰ ਪੇਖਾਂ। ਜਦੋਂ ਤੁਸੀਂ ਆਪਣੇ ਮੂਲ ਪਰਮੇਸ਼ਰ ਬ੍ਰਹਮ ਨਾਲ ਜੁੜ ਗਏ ਉਦੋਂ ਤੁਹਾਡਾ ਜੀਵਨ ਹੈ। ਇਸ ਕਰਕੇ ਆਪਾਂ ਨੂੰ ਗੁਰਬਾਣੀ ਨੂੰ ਪੜ੍ਹਨਾ ਹੁੰਦਾ, ਖੋਜਣਾ ਹੁੰਦਾ, ਇਹ ਸਾਰਾ ਕੁਛ ਇਸ ਕਾਇਆ ਦੇ ਵਿੱਚ ਹੀ ਹੈ। ਤਾਂ ਕਰਕੇ ਮਹਾਰਾਜ ਨੇ ਕਿਹਾ ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਬਸ ਇੰਨੀ ਕੁ ਖੋਜ ਹੀ ਹੈ।
1430 ਅੰਗਾਂ ਦੇ ਵਿੱਚ ਸਕਾਇਆਂ ਦੀ ਖੋਜ ਹੈ। ਇਸ ਕਰਕੇ ਸਕਾਇਆਂ ਦੇ ਅੰਦਰ ਹੀ ਪਰਮਾਤਮਾ ਹੈ। ਇਹ ਕਿਤੇ ਫਿਰ ਸਮਾਂ ਬਣਿਆ ਫਿਰ ਵਿਚਾਰ ਕਰਨ, ਕਿਉਂਕਿ ਆਪਣਾ ਸਮਾਂ ਸਮਾਪਤ ਹੈ। ਸਮੇਂ ਦੇ ਵਿੱਚ ਰਹਿੰਦੇ ਸ਼ਬਦ ਦੀ ਵਿਚਾਰ ਕਰਨੀ ਹੁੰਦੀ ਹੈ। ਸੋ ਗੁਰਬਾਣੀ ਗਾਧ ਬੋਧ ਹੈ, ਗੁਰੂ ਕਿਰਪਾ ਕਰੇ ਅਸੀਂ ਇਹ ਖੋਜ ਕਰੀਏ। ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮਿਲੇ, ਹੋਈਆਂ ਭੁੱਲਾਂ ਚੁੱਕਾਂ ਨਾ ਚਿਤਾਰਨੀ ਹੈ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ।

ਕਹੀਅਤ ਅੰਧਾ ਸੁਨੀਅਤ ਸੁਣਿਆ ਨਾਹੀ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੀ ਸੋ ਕਿਸ਼ ਕਰ ਜਿਤ ਛੁਟੇ ਪੁਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਨੀ ਰਹਾਉ ਘੋਰ ਮਹਿਲ ਸਦਾ ਰੰਗਰਾਤਾ ਸੰਗ ਤੁਮਾਰਾ ਕਛੂ ਨਾ ਜਾਤਾ ਰਖੇ ਪੋਚਾਰ ਮਾਟੀ ਕਾ ਭਾਂਡਾ ਅਤ ਕੁਚੀ ਮਿਲੈ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਧਾ ਮਹਾਂ ਗਰਤ ਮਹਿਨ ਕਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਵਾਹਨ ਪਰ ਮੇਰੇ ਦੀਜੈ ਸੂਹੀ ਮਹੱਲਾ ਪੰਜਵਾਂ ਜੀਵਤ ਮਰੈ ਬੁਝੈ ਪ੍ਰਭ ਸੋਏ ਤਿਸ ਜਨ ਕਰ ਮੈਂ ਪ੍ਰਾਪਤ ਹੋਏ ਸੁਣ ਸਾਜਨਿਓ ਦੁੱਤ ਤਰੀਐ ਮੇਰੇ ਸਾਧੂ ਹਰ ਨਾਮ ਉਚਰੀਐ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੈ ਘਟ ਘਟ ਅੰਤਰ ਪਾ ਬ੍ਰਹਮ ਪਛਾਣੈ ਜੋ ਕਿਛ ਕਰੈ ਸੋਈ ਪਲ ਮਾਨੈ ਆਦੇ ਅੰਤ ਕੀ ਕੀਮਤ ਜਾਣੈ ਕਹੁ ਨਾਨਕ ਤਿਸ ਜਨ ਬਲਿਹਾਰੀ ਜਾ ਕੈ ਹਿਰਦੈ ਵਸਹਿ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਰ ਪਰਮੇਸੁਰ ਕਰਣਾ ਹਾਰ ਸਗੋ ਸ੍ਰਿਸ਼ਟ ਕਉ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਰਹਾ ਭਵਜ ਜੁਬ ਸਤਿਗੁਰ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੈ ਸਾਂਤ ਸਤਿਗੁਰ ਕੀ ਰੇਣ ਵਡਭਾਗੀ ਪਾਵੈ ਨਾਨਕ ਗੁਰ ਕਉ ਸਦ ਬਲ ਜਾਵੈ ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹੈ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮਾਗੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰੇ ਆਪਣੇ ਚੇਰੇ ਰਹਾਉ ਆਪਣੀ ਸਰਣ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨਾ ਵਿਲੈ ਜਾਤੇ ਸੁਨਹੁ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰਾ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣ ਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਤ ਬੰਧ ਭਾਈ ਜਤ ਕਤ ਪੇ ਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਹਰੇ ਨਾਮ ਸੁਖ ਸਹਿਜ ਆਨੰਦ ਬਿਸਰਾਮ ਰਹਾਉ ਪਾ ਬ੍ਰਹਮ ਜਪ ਪਹਿਰ ਸਨਾਹ ਕੋਟ ਆਵਤ ਤਿਸ ਬੇਦਤ ਨਾਹ ਹੈ ਚਰਨ ਸਰਣ ਗੜ ਕੋਟ ਹਮਾਰੈ ਕਾਲ ਕੰਟਕ ਜਮ ਤਿਸ ਨਾ ਬਿਦਾਰੈ ਨਾਨਕ ਦਾਸ ਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਅਨੰਦ ਬਿਨੋਦ ਮੰਗਲ ਸੁਖ ਤਾਹਾ ਚਲ ਸਖੀਏ ਪ੍ਰਭ ਰਾਵਣ ਜਾਹਾ ਸਾਜਨਾ ਕੀ ਚਰਨੀ ਪਾਹਾ ਰਹਾਉ ਕਰ ਬੇਨਤੀ ਜਨ ਧੂਰ ਬਾ ਛਾਹਾ ਜਨਮ ਜਨਮ ਕੇ ਕਿਲ ਵਿਖਲਾਹਾ ਮਨ ਤਨ ਪ੍ਰਾਣ ਜੀਉ ਅਰ ਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਦੀਨ ਦਿਆਲ ਕਰੋ ਉਤਸਾਹਾ ਨਾਨਕ ਦਾਸ ਹਰ ਸਰਣ ਸਮਾਹਾ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਵਿਰਧ ਮਾਹ ਨਿਵਾਸਾ ਸੁਣ ਮਨ ਤਨ ਤੁਜ ਸੁਖ ਦਿਖਲਾਵੋ ਹਰ ਅਨਕ ਬਿੰਜਨ ਤੁਜ ਭੋਗ ਪੰਜਾਵੋ ਰਹਾਉ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾਕੇ ਬੰਨੇ ਨਾ ਜਾਹੀ ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ ਪਾ ਬ੍ਰਹਮ ਕੀ ਸਰਨ ਜਨ ਤਾਕੀ ਜਨਮ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਹੀ ਮਹੱਲਾ ਪੰਜਵਾਂ ਅਨਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੋਖ ਮਹਾਂ ਬਿਕਰਾਲਾ ਖਿਨ ਮਹਿ ਦੂਰ ਕੀਏ ਦਿਆਲਾ ਸੋਗ ਰੋਗ ਬਿਪਤ ਅਤਿ ਭਾਰੀ ਦੂਰ ਪਈ ਜਪੇ ਨਾਮ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹਿ ਨਾਨਕ ਸਰਣ ਆਏ ਸੂਹੀ ਮਹੱਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ ਦੁਹੀ ਸਰਾਈ ਖੁਨਾ ਮੀ ਕਹਾਏ ਜੋ ਤਿਸ ਭਾਵੈ ਸੋ ਪਰਵਾਣ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕਹਿ ਤੋ ਸਹਿ ਦੁਨੀ ਨ ਜਾਏ ਸਰਬ ਨਿਰੰਤਰ ਏਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ ਅਗਮ ਅਗੋਚਰ ਸਚੋ ਸਾਹਿਬ ਮੇਰਾ ਨਾਨਕ ਬੋਲੈ ਬੋਲਾਇਆ ਤੇਰਾ ਸੂਹੀ ਮਹੱਲਾ ਪੰਜਵਾਂ ਪ੍ਰਾਤਹਿ ਕਾਲ ਹਰੇ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪਿਆ ਹਰਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਉ ਪ੍ਰਭ ਅਭਿਨਾਸੀ ਰਹਿਣ ਦਿਨ ਗਾਉ ਜੀਵਤ ਮਰਤ ਨਿਹ ਚੁਲ ਪਾਵੇ ਥਾਉ ਸੋ ਸਾਹੋ ਸੇਵ ਜਿਤ ਤੋਟਨਾ ਆਵੈ ਖਾਤ ਖਰਚਿਤ ਸੁਖ ਅਨੰਦ ਵਿਹਾਵੈ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ ਸੂਹੀ ਮਹੱਲਾ ਪੰਜਵਾਂ
ਗੁਰ ਪੂਰੇ ਜਾ ਭੈ ਦਿਆਲ, ਦੁੱਖ ਪਿੰਸੇ ਪੂਰਨ ਭਈ ਕਾਲ। ਪੇਖ ਪੇਖ ਜੀਵਾ ਦਰਸ ਤੁਮਾਰਾ, ਚਰਨ ਕਮਲ ਜਾਈ ਬਲਿਹਾਰਾ। ਤੁਝ ਬਿਨ ਠਾਕੁਰ ਕਵਨ ਹਮਾਰਾ ਰਹਾਉ, ਸਾਧ ਸੰਗਤ ਸਿਉ ਪ੍ਰੀਤ ਬਣੇ ਆਈ। ਪੂਰਬ ਕਰਮ ਲਿਖਤ ਧੁਰ ਪਾਈ, ਜਪੇ ਹਰਿ ਹਰਿ ਨਾਮ ਅਚਰਜ ਪ੍ਰਤਾਪ। ਜਲ ਨਾ ਸਾ ਕਹਿਤੀ ਨੇਤਾਪ, ਨਿਮਿਖ ਨਾ ਬਿਸਰਹੇ ਚਰਨ ਤੁਮਾਰੇ। ਨਾਨਕ ਮਾਗਿਆ ਦਾਨ ਪਿਆਰੇ, ਸੂਹੀ ਮਹੱਲਾ ਪੰਜਵਾਂ। ਸੇ ਸੰਜੋ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰਿ ਨਾਮ ਉਚਾਰੇ। ਸੁਣ ਬੇਨਤੀ ਪ੍ਰਭ ਦੀਨ ਦਿਆਲਾ, ਸਾਧ ਗਾਵੇ ਗੁਣ ਸਦਾ ਰਸਾਲਾ ਰਹਾਉ। ਜੀਵਨ ਰੂਪ ਸਿਮਨ ਪ੍ਰਭ ਤੇਰਾ, ਜਿਸ ਕਿਰਪਾ ਕਰੇ ਬਸੇ ਤੇ ਸੁਨੇਰਾ। ਜਨ ਕੀ ਭੂਖ ਤੇਰਾ ਨਾਮ ਆਹਾਰ, ਤੂੰ ਦਾਤਾ ਪ੍ਰਭ ਦੇਵਨਹਾਰ। ਰਾਮ ਰਮਤ ਸੰਤਨ ਸੁਖ ਮਾਨਾ, ਨਾਨਕ ਦੇਵਨਹਾਰ ਸੁਜਾਨਾ। ਸੂਹੀ ਮਹੱਲਾ ਪੰਜਵਾਂ, ਬਹਿਤੀ ਜਾਤ ਕਦੇ ਦ੍ਰਿਸ਼ਨਾ ਧਾਰ, ਤੇ ਮਿਥਿਆ ਮੋਹ ਬੰਦੇ ਨਿਤ ਪਾਰਚ। ਮਾਧਵੇ ਭਜ ਦਿਨ ਨਿਤ ਰੈਣੀ, ਜਨਮ ਪਦਾਰਥ ਜੀਤ ਹਰ ਸਰਣੀ। ਰਹਾਉ ਕਰਤ ਬੇਕਾਰ ਦਉ ਕਰ ਚਾਰਤ, ਰਾਮ ਰਤਨ ਰੇ ਤਿਲ ਨਹੀਂ ਧਾਰਤ। ਭਰਨ ਪੋਖਣ ਸੰਗ ਔਦ ਬੇਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਸਰਨ ਸਮਰੱਥ ਅਗੋਚਰ ਸਵਾਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ। ਸੂਹੀ ਮਹੱਲਾ ਪੰਜਵਾਂ, ਸਾਧ ਸੰਗਤ ਰੈ ਪੈ ਸਾਗਰ, ਹਰ ਹਰ ਨਾਮ ਸਿਮਰਤ ਨਾਗਰ। ਸਿਮਰ ਸਿਮਰ ਜੀਵਾ ਨਾਰਾਇਣ, ਦੁੱਖ ਰੋਗ ਸੋਗ ਸਭ ਬਿੰਸੇ। ਗੁਰਪੂਰੇ ਮਿਲ ਪਾਪਤ ਜਾਇਣ, ਰਹਾਉ ਜੀਵਨ ਪਦਵੀ ਹਰ ਕਾ ਨਾਉ। ਮਨ ਤਨ ਨਿਰਮਲ ਸਾਚ ਸੁਆਉ, ਆਠ ਪਹਿ ਪਾ ਬ੍ਰਹਮਤੇ ਆਈਐ। ਪੂਰਬ ਲਿਖਤ ਹੋਏ ਤਾਂ ਪਾਈਐ, ਸਰਨ ਪਏ ਜਬ ਦੀਨ ਦਿਆਲਾ। ਨਾਨਕ ਜਾਚਾ ਸੰਤਰ ਵਾਲਾ, ਸੂਹੀ ਮਹੱਲਾ ਪੰਜਵਾਂ। ਘਰ ਕਾ ਕਾਜ ਨਾ ਜਾਣੀ ਰੂੜਾ, ਝੂਠਾ ਤੰਦਾ ਰਚਿਓ ਮੂੜਾ। ਜਿਤ ਤੂੰ ਲਾਵੇ ਤਿਤ ਤਿਤ ਲੱਗਣਾ, ਜਾ ਤੂੰ ਦੇਹ ਤੇਰਾ ਨਾਉ ਜਪਣਾ। ਰਹਾਉ ਹਰ ਕੇ ਦਾਸ ਸੇ ਤੀਰਾ ਤੇ, ਰਾਮ ਰਸਾਇਣ ਅੰਧਨ ਮਾਤੇ। ਬਾਹਰ ਪੱਕਰ ਪ੍ਰਭ ਆਪੇ ਕਾਢੇ, ਜਨਮ ਜਨਮ ਕੇ ਟੂਟੇ ਗਾਢੇ। ਉੱਧਰ ਸਵਾਮੀ ਪ੍ਰਭ ਕਿਰਪਾ ਧਾਰੇ, ਨਾਨਕ ਦਾਸ ਹਰ ਸਰਨ ਦੁਆਰੇ। ਸੂਹੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਨਹਿ ਚੁਲ ਕਰ ਪਾਇਆ, ਸਰਬ ਸੁਖ ਫਿਰ ਨਹੀਂ ਡੋਲਾਇਆ। ਗੁਰੂ ਧਿਆਇ ਹਰ ਚਨ ਮਨ ਚੀਨੇ, ਤਾਤੇ ਕਰਤਾ ਅਸਥੁਰ ਕੀਨੇ। ਰਹਾਉ ਗੁਣ ਗਾਵਤ ਅਚੁੱਤ ਅਵਿਨਾਸੀ, ਤਾਤੇ ਕਾਟੀ ਜਮਕੀ ਫਾਸੀ। ਕਰ ਕਿਰਪਾ ਆਪਣੇ ਕਰ ਕਿਰਪਾ ਲੀਨੇ, ਲੜ ਲਾਏ ਸਦਾ ਆਨੰਦ, ਨਾਨਕ ਗੁਣ ਗਾਏ। ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੈ। ਹਰਿ ਹਰਿ ਨਾਮ ਨਿਤ ਰਸਨ ਬਖਾਨੀ। ਰਹਾਉ ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮਹਿ ਪਰਵੇਸਾ। ਸਾਧੂ ਤੁਰ ਮੁਖ ਮਸਤਕ ਲਾਏ, ਨਾਨਕ ਉਧਰੇ ਹਰ ਗੁਰ ਸਰਣਾਈ। ਸੂਹੀ ਮਹੱਲਾ ਪੰਜਵਾਂ, ਕਰ ਤੀਜਾ ਗੋਬਿੰਦਾ ਗੁਣ ਗਾਓ ਦਇਆਲਾ, ਦਰਸ਼ਨ ਦੇ ਹੋ ਪੂਰਨ ਕਿਰਪਾਲਾ। ਰਹਾਉ ਕਰ ਕਿਰਪਾ ਤੁਮਹੀ ਪ੍ਰਤ ਪਾਲਾ, ਜਿਉ ਪਿੰਡੋ ਸਭ ਤੁਮਰਾ ਮਾਲਾ। ਅੰਮ੍ਰਿਤ ਨਾਮ ਚਲਾ ਜਪ ਨਾਲਾ, ਨਾਨਕ ਜਾਚਾ ਸੰਤਰ ਵਾਲਾ। ਸੂਹੀ ਮਹੱਲਾ ਪੰਜਵਾਂ, ਤਿਸ ਬਿਨ ਦੂਜਾ ਵੋ ਨਾ ਕੋਈ, ਅਪੇ ਥੰਮੈ ਸੱਚਾ ਸੋਈ। ਹਰਿ ਹਰਿ ਨਾਮ ਮੇਰਾ ਆਧਾਰ, ਕਰਨ ਕਾਰਨ ਸਮਰੱਥ ਅਪਾਰ। ਰਹਾਉ ਸਭ ਰੋਗ ਮਿਟਾਵੇ ਨਵਾ ਨਿਰੋਆ, ਨਾਨਕ ਰੱਖਾ ਆਪੇ ਹੋਆ। ਸੂਹੀ ਮਹੱਲਾ ਪੰਜਵਾਂ, ਦਰਸ਼ਨ ਕਉ ਲੋਚਾ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ। ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉ ਆਈ, ਮਹਾ ਮੋਹਨੀ ਦੂਤਾ ਲਾਈ। ਪ੍ਰੇਮ ਬਿਛੋਹਾ ਕਰਤ ਕਸਾਈ, ਨਿਰਦੈ ਜੰਤੂ ਤਿਸ ਦਇਆ ਨਾ ਪਾਈ। ਅਨਕ ਜਨਮ ਬੀਤਿਨ ਭਰਮਾਈ, ਕਰ ਵਾਸ ਨਾ ਦੇਵੈ ਦੁੱਤਰ ਮਾਈ। ਦਿਨ ਰਹਿਣ ਆਪਣਾ ਕੀਆ ਪਾਈ, ਕਿਸ ਦੋਸ ਨਾ ਦੀਜੈ ਕਿਰਤ ਪਵਾਈ। ਸੁਣ ਸਾਜਨ ਸੰਤ ਜਨ ਭਾਈ, ਚਰਨ ਸਰਨ ਨਾਨਕ ਗਤ ਪਾਈ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਰਹਾਉ ਅਨੰਦ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ। ਜਲ ਜਾਉ ਏਹੋ ਬਟਪਨਾ, ਮਾਇਆ ਲਪਟਾਏ। ਪੀਸਨ ਪੀਸ ਓਟ ਕਾਮਰੀ, ਸੁਖ ਮਨ ਸੰਤੋਖਾਏ। ਅਸੋ ਰਾਜ ਨਾ ਕਿਤੈ ਕਾਜ, ਜਿਤ ਨਹਿ ਤ੍ਰਿਪਤਾਏ। ਨਗਨ ਫਿਰਤ ਰੰਗ ਏਕ ਕੈ, ਉਹ ਸੋਭਾ ਪਾਏ। ਪਾਠ ਪਟੰਬਰ ਬਿਰਥਿਆ ਜਿਹ ਰਚ ਲੁਭਾਏ, ਸਭ ਕਿਛ ਤੁਮਰੈ ਹਾਥ ਪ੍ਰਭ ਆਪ ਕਰੇ ਕਰਾਏ। ਸਾਸ ਸਾਸ ਸਿਮਰਤ ਰਾਹਾ, ਨਾਨਕ ਦਾਨ ਪਾਏ। ਸੂਹੀ ਮਹੱਲਾ ਪੰਜਵਾਂ, ਹਰ ਕਾ ਸੰਤ ਪ੍ਰਾਣ ਧਨ, ਤਿਸਕਾ ਪਨੇ ਹਾਰਾ। ਭਾਈ ਮੀਤ ਸੁੱਤ ਸਗਲ ਤੇ, ਜੀ ਹੂੰ ਤੇ ਪਿਆਰਾ। ਰਹਾਉ ਕੇਸਾ ਕਾ ਕਰ ਬੀਜਨਾ, ਸੰਤ ਟੋਰ ਟੁਲਾਵੋ। ਸੀਸ ਨਿਹਾਰੋ ਚਰਨ ਤਲ, ਧੂਰ ਮੁਖ ਲਾਵੋ। ਮਿਸ਼ਟ ਬਚਨ ਬੇਨਤੀ ਕਰੋ, ਦੀਨ ਕੀ ਨਿਆਈ। ਤਜ ਅਪਮਾਨ ਸਰਣੀ ਪਰੋ, ਹਰ ਗੁਣ ਨਿਧ ਪਾਈ। ਅਵਲੋਕਨ ਪੁਨਹੇ ਪੁਨਹੇ ਕਰੋ, ਜਨ ਕਾ ਦਰਸਾਰ। ਅੰਮ੍ਰਿਤ ਬਚਨ ਮਨ ਮਹਿ ਸਿੰਚੋ, ਬੰਦੋ ਬਾਰ ਬਾਰ। ਚਿਤ ਵੋ ਮਨੇ ਆਸਾ ਕਰੋ, ਜਨ ਕਾ ਸੰਗ ਮਾਗੋ। ਨਾਨਕ ਕਹੋ ਪ੍ਰਭ ਦਇਆ ਕਰ, ਦਾਸ ਚਰਨੀ ਲਾਗੋ। ਸੂਹੀ ਮਹੱਲਾ ਪੰਜਵਾਂ,
ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ ਰਾਖ ਲੇ ਹੋ ਇਹੋ ਬਿਖਈ ਜੀਉ ਦੇ ਹੋ ਆਪਣਾ ਨਾਉ ਰਹਾਉ ਜਾਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਓ ਛੋੜ ਜਾਹੇ ਜੋ ਸਗਲ ਕਹੋ ਫਿਰ ਲਪਟਾਓ ਕਰੋ ਕਿਰਪਾ ਕਰੁਣਾਪ ਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ। ਰਾਗ ਸੂਹੀ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ ਜਪ ਮਨ ਗੋਬਿੰਦ ਏਕ ਹੈ ਅਵਰ ਨਹੀਂ ਕੋ ਲੇਖ ਹੈ ਸੰਤ ਲਾਗ ਮਨਹਿ ਛਾੜ ਦੁਬਦਾ ਕੀ ਕੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟ ਵਰੀਆ ਨਿਜ ਮੰਦਿਰ ਪਿਰੀਆ ਤਹ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਜੁਰੀਆ ਬਹੁ ਬਿਧ ਫਿਰੀਆ ਪਰ ਕੋ ਹਿਰੀਆ ਵਿਖਨਾ ਕਿਰੀਆ ਅਬ ਸਾਧੂ ਸੰਗ ਪਰੀਆ ਹਰ ਦੁਆਰਾ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰੀਆ ਬੋਹਰੇ ਨਾ ਫਿਰੀਆ। ਸੂਹੀ ਮਹੱਲਾ ਪੰਜਵਾਂ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰੱਖਿਓ ਪਾ ਸਾਰਾ ਰਹਾਉ ਬਹੁ ਬਿਧ ਰੂਪ ਰੰਗ ਆਪਾਰਾ ਪੇਖੈ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸ ਨਿਰਾਰਾ ਵਰਨ ਚਹਿਨ ਨਾਹੀ ਮੁਖ ਨ ਮਾਸ ਆਰਾ ਬਾਰਨ ਚਹਿਨ ਨਾਹੀ ਮੁਖ ਨ ਮਾ ਸਾਰਾ ਕਹਿਣ ਨਾ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਨਾਰਾ। ਸੂਹੀ ਮਹੱਲਾ ਪੰਜਵਾਂ ਤੋ ਮੈਂ ਆਇਆ ਸੰਨੀ ਆਇਆ ਪਰੋਸੈ ਆਇਆ ਕਿਰਪਾ ਆਇਆ ਜਿਉਂ ਭਾਵੈ ਤਿਉਂ ਰੱਖੋ ਸਵਾਮੀ ਮਾਰਗ ਗੁਰਹੇ ਪਠਾਇਆ ਰਹਾਓ ਮਹਾਂ ਤੁੱਤਰ ਮਾਇਆ ਜੈਸੇ ਪਵਨ ਝੁਲਾਇਆ ਸੁਨ ਸੁਨ ਹਿੰਡਰਾਇਆ ਕਰੋਰੋ ਥਰਮ ਰਾਇਆ ਗ੍ਰਹਿ ਅੰਧ ਕੂਪ ਆਇਆ ਪਾਵਕ ਸਗਰ ਆਇਆ ਗਹੀ ਓਟ ਸਾਧਾਇਆ ਨਾਨਕ ਹਰ ਤਿਆਇਆ ਅਬ ਮੈਂ ਪੂਰਾ ਪਾਇਆ। ਰਾਗ ਸੂਹੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ ਤੁੱਠਾ ਸੱਚਾ ਪਾਤ ਸਾਹੋ ਤਾਪ ਗਇਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਨ ਹਾਰਾ ਰਹਾਓ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾ ਜੀਨੀਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹੋ ਕੁਰਬਾਣੀ ਤੇਰਿਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆ ਜਾ ਪਾਇਆ ਅਗਮਾ ਪਾਰਾ ਗੁਰੂ ਨਾਨਕ ਮਿਲਿਆ ਪਾ ਬ੍ਰਹਮ ਤੇਰਿਆ ਚਰਣਾ ਕੋ ਬਲਿਹਾਰਾ। ਰਾਗ ਸੂਹੀ ਮਹੱਲਾ ਪੰਜਵਾਂ ਕਰ ਸੱਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾ ਹੇ ਜਿਸਨੂੰ ਹੋਏ ਦਿਆਲਾ ਸਾਈ ਭਗਤ ਜੋ ਤੁਧ ਭਾਵੈ ਤੂੰ ਸਰਬ ਜੀਆ ਪ੍ਰਤ ਪਾਲਾ ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ ਜੋ ਤੁਧ ਭਾਵੈ ਸੋ ਪਰਵਾਨ ਮੰਤਨ ਤੂੰ ਹੈ ਆਧਾਰੀ ਰਹਾਓ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹ ਅਪਾਰ ਅਤ ਉੱਚਾ ਕੋਈ ਅਵਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀ ਸੁਖਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾ ਜੇ ਸਵਾਮੀ ਤੁਧ ਭਾਵਾ ਨਾਮ ਤੇਰਾ ਸੁਖ ਨਾਨਕ ਮਾਗੈ ਸਾਹਿਬ ਤੁਠੈ ਪਾਵਾ। ਸੂਹੀ ਮਹੱਲਾ ਪੰਜਵਾਂ ਵਿਸਰਹਿ ਨਾਹੀ ਜਿਤ ਤੂੰ ਕਬਹੂ ਸੋ ਥਾਨ ਤੇਰਾ ਕੇਹਾ ਆਟ ਪਹਿਰ ਜਿਤ ਤੁਧ ਧਿਆਈ ਨਿਰਮਲ ਹੋਵੈ ਦੇਹਾ ਮੇਰੇ ਰਾਮ ਹੋ ਸੋ ਥਾਨ ਭਾਲਣ ਆਇਆ ਖੋਜਿਤ ਖੋਜਿਤ ਭਇਆ ਸਾਧ ਸੰਗ ਤਿੰਨ ਸਰਣਾਈ ਪਾਇਆ ਰਹਾਉ ਵੇਦ ਪੜੇ ਪੜ ਬ੍ਰਹਮੇ ਹਾਰ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰਹੇ ਬਿਲਲਾ ਤੇ ਪੀ ਮੋਹੇ ਮਾਈ ਦਸ ਅਵਤਾਰ ਰਾਜੇ ਹੋਏ ਵਰਤੇ ਮਹਾਂਦੇਵ ਉਹ ਧੂਤਾ ਤਿੰਨ ਪੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬਿਭੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾ ਮਨ ਤਨ ਹਰ ਹਰ ਤੇ ਆਇਆ। ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋਤੀ ਸਿਹ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੰਤ ਹੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮਜਨ ਇਸ ਨਾਨਾ ਇਸ ਕਲ ਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮਰਤੇ ਸਭੇ ਸਾਸਤ ਇਨ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਹਵੰਨਾ ਕੋ ਸਾਜਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ ਕਟ ਕਟ ਨਾਨਕ ਮਾਝਾ। ਸੂਹੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਪਰ ਮਨ ਹੈ ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜੇਵਰ ਨਾ ਕੋਈ ਭਗਤਾ ਬਣੇ ਆਈ ਪ੍ਰਭ ਆਪਣੇ ਸਿਉਂ ਜਲ ਥਲ ਮਹੀ ਅਲ ਸੋਈ ਰਹਾਉ
ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾਕੈ ਨਿਰਣਾ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤਿੰਨ ਹਰ ਸਿਉ ਆਣ ਮਿਲਾਵੈ ਮਾਇਆ ਮੋਹ ਭਰਮ ਪਉ ਕਾਟੈ ਸੰਤ ਸਰਨ ਜੋ ਆਵੈ ਜੇ ਹ ਮਨੋਰਥ ਹੋਕਰ ਆਰਾਧੇ ਸੋ ਸੰਤਨ ਤੇ ਪਾਵੈ ਜਾਨਕੀ ਮਹਿਮਾ ਕੇ ਤਕ ਬਰ ਨੋ ਜੋ ਪ੍ਰਭ ਆਪਣੇ ਭਾਣੇ ਕੋਹ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਪਏ ਨਿਕਾਣੇ ਸੂਹੀ ਮਹੱਲਾ ਪੰਜਵਾਂ ਮਹਾਂ ਅਗਨ ਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਰਿਧਿ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿੱਤੇ ਆਇਆ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਉ ਅੰਧ ਕੂਬਤੇ ਕਾਢ ਲੀਏ ਤੁਮ ਆਪ ਪਹਿ ਕਿਰਪਾਲਾ ਸਾਰ ਸਮਾਲ ਸਰਵ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ੁਰ ਬੰਧਨ ਕਾਟ ਛੁਡਾਏ ਆਪਣੀ ਭਗਤ ਪ੍ਰਭਾਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਪੈ ਮੋਹ ਬਿਨਾਸੇ ਮਿੱਟਿਆ ਸਗਵੇ ਸੂਰਾ ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾ ਜਬ ਕਛ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰੇ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਵ ਨਿਰੰਤਰ ਸੋਈ ਰਹਾਓ ਗਣਤੀ ਗਣੀ ਨਾ ਛੂਟੈ ਕਤੂ ਕਾਚੀ ਦੇਹ ਆਣੀ ਕਿਰਪਾ ਕਰੋ ਪ੍ਰਭ ਕਰਨਾ ਹਾਰੇ ਤੇਰੀ ਬਖਸ ਨਿਰਾਲੀ ਜੀ ਜਨ ਸਭ ਤੇਰੇ ਕੀਤੇ ਘਟ ਘਟ ਤੁਸੀਂ ਧਿਆਈਐ ਤੇਰੀ ਗਤ ਮਿਤ ਤੂੰ ਹੈ ਜਾਣ ਹੈ ਕੁਦਰਤ ਕੀ ਨ ਪਾਈਐ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੈ ਤੇਰਾ ਭਾਣਾ ਸੂਹੀ ਮਹੱਲਾ ਪੰਜਵਾਂ ਭਾਗ ਠਰੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਣ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ ਕੇਸਾ ਕਾ ਕਰ ਚਵਰ ਢੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦਹੁ ਮਹਿ ਨਾਹੀ ਜਨ ਪਰੋ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੀਤੀ ਰਾਤ

ਉਸ ਵੇਲਾ ਸੁਹਾਵੀ ਜਿਤ ਤੁਮਰਾ ਦੁਆਰਾ ਆਇਆ, ਨਾਨਕ ਕਉ ਪ੍ਰਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ। ਸੂਹੀ ਮਹੱਲਾ ਪੰਜਵਾਂ, ਤੁਧ ਚਿਤਿਆਏ ਮਹਾ ਆਨੰਦਾ, ਜਿਸ ਵਿਸਰਹੇ ਸੋ ਮਰ ਜਾਏ, ਦਇਆਲ ਹੋਹੇ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ। ਮੇਰੇ ਸਾਹਿਬ ਤੂੰ ਮੈਂ ਮਾਣ ਨੇ ਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਜੀਵਾ ਤੇਰੀ ਬਾਣੀ ਰਹਾਓ। ਚਰਨ ਧੂੜ ਤੇਰੇ ਜਨ ਕੀ ਹੋਵਾ, ਤੇਰੇ ਦਰਸ਼ਨ ਕੋ ਬਲ ਜਾਈ, ਅੰਮ੍ਰਿਤ ਬਚਨ ਰਿਦਾ ਔਰ ਧਾਰੀ ਤੋ ਕਿਰਪਾ ਤੇ ਸੰਗ ਪਾਈ। ਅੰਤਰ ਕੀ ਗਤ ਤੁਧ ਪਹਿਸਾਈ, ਤੁਧ ਜੇਵੜ ਅਵ ਨ ਕੋਈ, ਜਿਸਨੂੰ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ। ਦੋਏ ਕਰ ਜੋੜੇ ਮਾਗੋ ਇੱਕੋ ਦਾਨਾ, ਸਾਹਿਬ ਤੁਠੈ ਪਾਵਾ, ਸਾਸ ਸਾਸ ਨਾਨਕ ਆਰਾਧੇ, ਆਟ ਪਹਿਰ ਗੁਣ ਗਾਵਾ। ਸੂਹੀ ਮਹੱਲਾ ਪੰਜਵਾਂ, ਜਿਸਕੇ ਸਿਰ ਉਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ, ਬੋਲਣਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੈ। ਮੇਰੇ ਰਾਮ ਰਾਹੇ ਤੂੰ ਸੰਤਾ ਕਾ ਸੰਤ, ਤੇਰੇ ਸੇਵਕਾ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ ਰਹਾਉ। ਜੋ ਤੇਰਾ ਰੰਗ ਰਾਤੇ ਸਵਾਮੀ, ਤਿਨਕਾ ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ਼ ਨਾ ਮੇਟੈ ਕੋਈ, ਸਤਿਗੁਰ ਕਾ ਦਿਲ ਆਸਾ। ਨਾਮ ਧਿਆਇਨ ਸੁਖ ਫਲ ਪਾਇਨ, ਆਟ ਪਹਿਰ ਆਰਾਧੇ, ਤੇਰੀ ਸਰਨ ਤੇਰਾ ਪਰਵਾਸੈ, ਪੰਜ ਦੁਸ ਦਾ ਸਾਧੇ। ਗਿਆਨ ਧਿਆਨ ਕਿਛੁ ਕਰਮ ਨਾ ਜਾਣਾ, ਸਾਰ ਨਾ ਜਾਣਾ, ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੂਹੀ ਮਹੱਲਾ ਪੰਜਵਾਂ, ਸਗਲ ਤਿਆਗ ਉਰ ਸਰਣੀ ਆਇਆ, ਰੱਖੋ ਰੱਖ ਨਹਾਰੇ, ਜਿਤ ਤੂੰ ਲਾਵੇ ਤਿਤ ਹਮ ਲਾਗੇ, ਕਿਆ ਇਹ ਜੰਤ ਵਿਚਾਰੇ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾ ਨਿਤ ਸੁਆਮੀ ਰਹਾਓ। ਆਟ ਪਹਿ ਪ੍ਰਭ ਆਪਣਾ ਧਿਆਈਆ, ਗੁਰ ਪ੍ਰਸਾਦ ਪਾਉ ਤਰੀਆ, ਆਪ ਤਿਆਗ ਹੋਈਆ ਸਵਰੇਣਾ, ਜੀਵ ਤਿਆਂ ਇਹੋ ਮਰੀਆ। ਸਫਲ ਜਨਮ ਤਿਸਕਾ ਜਗ ਭੀਤਰ, ਸਾਧ ਸੰਗ ਨਾ ਜਾਪੇ, ਸਗ ਮਨੋਰ ਤਿਸਕੇ ਪੂਰਨ, ਜਿਸੋ ਦਇਆ ਕਰੇ ਪ੍ਰਭ ਆਪੇ। ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ, ਤੇਰੀ ਸਰਨ ਦਿਆਲਾ, ਕਰ ਕਿਰਪਾ ਆਪਣਾ ਨਾਮ ਦੀਜੈ, ਨਾਨਕ ਸਾਧਰ ਵਾਲਾ। ਰਾਗ ਸੂਹੀ ਅਸ਼ਟਪਤੀਆਂ ਮਹੱਲਾ ਪਹਿਲਾ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਭੇ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਟੰਗ ਨਾ ਮੀਠੇ ਬੈਣਾ ਰਹਾਉ। ਸਹਿਜ ਸਿਗਾਰ ਕਾਮਣ ਕਰ ਆਵੈ, ਤਾਂ ਸੁਹਾਗਣ ਜਾਂ ਕੰਤੈ ਭਾਵੈ। ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਈ। ਸੁਰਤ ਮਤ ਨਾਹੀਂ ਚਤੁਰਾਈ, ਕਰ ਕਿਰਪਾ ਪ੍ਰਭ ਲਾਹੋ ਪਾਈ। ਖਰੀ ਸਿਆਣੀ ਕੰਤ ਨਾ ਭਾਣੀ, ਮਾਇਆ ਲਾਗੀ ਭਰਮ ਭੁਲਾਣੀ। ਹੋ ਮੈਂ ਜਾਏ ਤਾਂ ਕੰਤ ਸਮਾਈ, ਤਉ ਕਾਮਣ ਪਿਆਰੇ ਨਵ ਨਿਧ ਪਾਈ। ਅਨਕ ਜਨਮ ਬਿਸ਼ਰਤ ਦੁੱਖ ਉਪਾਇਆ, ਕਰ ਗਹਿ ਲੇਹੋ ਪ੍ਰੀਤਮ ਪ੍ਰਭ ਰਾਇਆ। ਭਣਤ ਨਾਨਕ ਸੋਹ ਹੈ ਪੀ ਹੋਸੀ, ਜੈ ਭਾਵੈ ਪਿਆਰਾ ਤੈ ਰਾਵੇਸੀ। ਸੂਹੀ ਮਹੱਲਾ ਪਹਿਲਾ, ਕਰ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੱਚਾ ਰੰਗ ਕੁਸੁੰਭਕਾ ਥੋੜੜਿਆ, ਦਿਨ ਚਾਰ ਜੀਓ ਵਿਣ ਨਾਵੈ ਭਰਮ ਭੁੱਲੀਆ, ਠੱਗ ਮੁੱਠੀ ਕੂੜੇ ਆਰ ਜੀਓ। ਸੱਚੇ ਸੀਤੀ ਰਤਿਆ ਜਨਮ ਨਾ ਦੂਜੀ ਵਾਰ ਜੀਓ, ਰੰਗੇ ਕਾਕਿਆ ਰੰਗੀਆ ਜੋ ਰਤੇ ਰੰਗ ਲਾਏ ਜੀਓ। ਰੰਗਣ ਵਾਲਾ ਸੇਵੀਆ ਸੱਚੇ ਸਿਉਂ ਚਿਤਲਾਏ ਜੀਓ ਰਹਾਉ। ਚਾਰੇ ਕੁੰਡਾ ਜੇ ਭਵੇ ਬਿਨ ਭਾਗਾ ਤਨੁ ਨਾ ਹੈ ਜੀਓ। ਅਵਗਣ ਮੁੱਠੀ ਜੇ ਫਿਰੇ ਬਦਿਕ ਥਾਏ ਨਾ ਪਾਹੇ ਜੀਓ, ਗੁਰ ਰਾਕੇ ਸੇ ਉਭਰੇ ਸਬਦ ਰਤੇ ਮਨ ਮਾਹੇ ਜੀਓ। ਚਿੱਟੇ ਜਿਣਕੇ ਕੱਪੜੇ ਮੈਲੇ ਚਿਤ ਕਠੋਰ ਜੀਓ, ਤਿੰਨ ਮੁਖ ਨਾਮ ਨਾ ਉਪਜੈ, ਦੂਜਾ ਵਿਆਪੇ ਚੋਰ ਜੀਓ। ਮੂਲ ਨਾ ਬੂਝੇ ਆਪਣਾ ਸੇ ਪਸੂਆ ਸੇ ਢੋਰ ਜੀਓ। ਨਿਤ ਨਿਤ ਖੁਸ਼ੀਆਂ ਮਨ ਕਰੇ, ਨਿਤ ਨਿਤ ਮੰਗਿਆ ਸੁੱਖ ਜੀਓ। ਕਰਤਾ ਚਿੱਤ ਨਾ ਆਵੇ ਫਿਰ ਲੱਗੇ ਦੁੱਖ ਜੀਓ। ਸੁੱਖ ਦੁੱਖ ਦਾ ਤਾਂ ਮਨ ਵਸੈ, ਤਿਤ ਤਨ ਕੈਸੀ ਭੁੱਖ ਜੀਓ। ਬਾਕੀ ਵਾਲਾ ਤਲਬਿਆ ਸਿਰ ਮਾਰੇ ਜੰਦਾਰ ਜੀਓ। ਲੇਖਾ ਮੰਗਿਆ ਦੇਵਣਾ ਪੁੱਛਿਆ ਕਰ ਵਿਚਾਰ ਜੀਓ। ਸੱਚੇ ਕੀ ਲਿਵ ਉਭਰੈ ਬਖਸੇ ਬਖਸਣਹਾਰ ਜੀਓ। ਅਨਕੋ ਕੀ ਜੈ ਮਿੱਤੜਾ ਖਾਖੁਰਲੈ ਮਰ ਜਾਏ ਜੀਓ। ਬਹੁ ਰੰਗ ਦੇਖ ਭੁਲਾਇਆ ਭੁੱਲ ਭਲਿਆ ਵੈ ਜਾਏ ਜੀਓ। ਨਦ ਪ੍ਰਭੂ ਤੇ ਛੁੱਟੀਐ ਨਦੀ ਮੇਲ ਮਿਲਾਏ ਜੀਓ। ਗਾਫਲ ਗਿਆਨ ਵੇ ਹੂਣਿਆ ਗੁਰ ਬਿਨ ਗਿਆਨ ਨਾ ਭਾਲ ਜੀਓ। ਖਿੰਚੋ ਤਾਣ ਵੇ ਗੁੱਚੀਐ ਬੁਰਾ ਭਲਾ ਦੋਏ ਨਾਲ ਜੀਓ। ਬਿਨ ਸਬਦੈ ਭੈ ਰੱਤਿਆ ਸਭ ਜੋ ਹੀ ਜਮਕਾਲ ਜੀਓ। ਜਿਨ ਕਰ ਕਾਰਨ ਧਾਰਿਆ ਸਭ ਸੈ ਦੇਹ ਆਧਾਰ ਜੀਓ। ਸੋ ਕਿਉਂ ਮਨ ਹੋਵੇ ਸਾਰੀਐ ਸਦਾ ਸਦਾ ਦਾਤਾਰ ਜੀਓ। ਨਾਨਕ ਨਾਮ ਨਾ ਵੀਸਰੈ ਨਿਧਾਰਾ ਆਧਾਰ ਜੀਓ। ਸੂਹੀ ਮਹੱਲਾ ਪਹਿਲਾ, ਕਾਫੀ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ। ਚਲੈ ਜਨਮ ਸਵਾਰ ਵਖੁਰ ਸੱਚ ਪੈ ਸੱਚ ਲੈ ਪਤ ਪਾਏ ਦਰਬਾਰ, ਸਤਿਗੁਰ ਸ਼ਬਦ ਭੈ ਰਹਾਉ। ਮਨ ਤਨ ਸੱਚ ਸ ਲਾਹੇ ਸਾਚੇ ਮਨ ਪਾਇਆ, ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ। ਹਉ ਜੀਵਾ ਗੁਣ ਸਾਰੇ ਅੰਤਰ ਤੂੰ ਵਸੈ, ਤੂੰ ਵਸੇ ਮਨ ਮਾਹੇ ਸਹਿਜੇ ਰਸ ਰਸੈ। ਮੂਰਖ ਮਨ ਸਮਝਾਏ ਆਖੋ ਕੇਤੜਾ, ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ। ਨਿਤ ਨਿਤ ਰਿਦੈ ਸਮਾਲ ਪ੍ਰੀਤਮ ਆਪਣਾ, ਜੇ ਚਲੇ ਗੁਣ ਨਾਲ ਨਾਹੀਂ ਦੁੱਖ ਸੰਤਾਪਣਾ।
ਮਨਮੁੱਖ ਭਰਮ ਭੁੱਲ।

ਪਾੜਾ ਨਾ ਤਿਸਰੰਗ ਹੈ, ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ। ਗੁਰ ਕੀ ਕਾਰ ਕਮਾਏ ਲਾਹਾ ਕਰੇ ਆਣਿਆ, ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ, ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ। ਸੂਹੀ ਮਹੱਲਾ ਪਹਿਲਾ, ਜਿਉਂ ਆਣ ਲੋਹਾ ਪਾਏ ਪੰਨ ਕਢਾਈਐ, ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਹੋਮੈ ਆਵੈ ਜਾਏ ਭਰਮ ਭੁਲਾਵਣਾ। ਰਹਾਓ ਤੂੰ ਗੁਰਮੁਖ ਰੱਖਣ ਹਾਰ, ਹਰ ਨਾਮ ਤੇ ਆਈਐ ਮੇਲ ਹਿਤੁ ਜਿਹਰ ਜਾਏ ਸਭ ਦੁੱਖ ਕਮਾਈਐ। ਤੂੰ ਕਰ ਕਰ ਵੇਖੇ ਆਪ, ਦੇਹ ਸੁਪਾਈਐ ਤੂੰ ਦੇਖੇ ਥਾਪ, ਉਹ ਥਾਪ ਦਰਿ ਭੀ ਨਾਈਐ। ਦੇਹੀ ਹੋਵ ਖਾਕ ਪਵਨ ਉਡਾਈਐ, ਇਹੋ ਕਿਥੈ ਕਰ ਉਤਾਕ, ਮਹਿਲ ਨਾ ਪਾਈਐ। ਦੇਹੋ ਦੀਵੀ ਅੰਧ ਘੋਰ, ਕਬ ਮੁਹਾਈਐ ਗਰਮ ਸੈ ਘਰ ਚੋਰ, ਕਿਸ ਰੂਆਈਐ। ਗੁਰਮੁਖ ਚੋਰ ਨ ਲਾਗ, ਹਰ ਨਾਮ ਜਗਾਈਐ। ਸਬਦ ਨਿਵਾਰੀ ਆਗ, ਜੋਤ ਦੀਪਾਈਐ। ਲਾਲ ਰਤਨ ਹਰ ਨਾਮ, ਗੁਰਸੁਰਤ ਬੁਝਾਈਐ। ਸਦਾ ਰਹਿ ਨਿਹਕਾਮ, ਜੇ ਗੁਰਮਤਿ ਪਾਈਐ। ਰਾਤ ਦੇਹੈ ਹਰ ਨਾਉ ਮਨ ਵਸਾਈਐ, ਨਾਨਕ ਮੇਲ ਮਿਲਾਏ ਜੇ ਤੁਧ ਪਾਈਐ। ਸੂਹੀ ਮਹੱਲਾ ਪਹਿਲਾ, ਮਨਹੋ ਨਾ ਨਾਮ ਵਿਸਾਰ, ਅਹਿਨ ਸਤਿਆਈਐ, ਜਿਉਂ ਰੱਖੇ ਕਿਰਪਾ ਧਾਰ, ਤਿਵੈ ਸੁਖ ਪਾਈਐ। ਮੈਂ ਅੰਦਲੇ ਹਰ ਨਾਮ ਲੁਕਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ। ਰਹਾਓ ਜਿਹ ਦੇਖੋ ਤਿਹ ਨਾਲ, ਗੁਰ ਦੇਖਾ ਲਿਆ ਅੰਤਰ ਬਾਹਰ ਭਾਲ, ਸਬਦ ਨਿਹਾਲਿਆ। ਸੇਵੀ ਸਤਿਗੁਰ ਭਾਏ ਨਾਮ ਨਿਰੰਜਨਾ, ਤੁਧ ਭਾਵੈ ਤਿਵੈ ਰਜਾਏ ਪਰਮ ਭਾਉ ਭੰਜਨਾ। ਜਨਮਤ ਹੀ ਦੁਖ ਲਾਗੈ ਮਰਣਾ ਆਏ ਕੈ, ਜਨਮ ਮਰਨ ਪਰਵਾਣ ਹਰ ਗੁਣ ਗਾਏ ਕੈ। ਹੋ ਨਾਹੀ ਤੂੰ ਹੋਵੇ ਤੁਧ ਹੀ ਸਾਜਿਆ, ਆਪੇ ਥਾਪ ਉਥਾਪ ਸਭ ਦੇ ਨਿਵਾਜਿਆ। ਦੇਹੀ ਪਸਮ ਰਲਾਏ ਨਾ ਜਾਪੀ ਕਹਿ ਗਇਆ, ਆਪੇ ਰਹਿਆ ਸਮਾਏ ਸੋ ਵਿਸਮਾਦ ਭਇਆ। ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਹ ਦੂਰੇ ਅੰਤਰ ਭੀ ਤੂੰ ਹੈ। ਮੈਂ ਦੀਜੈ ਨਾਮ ਨਿਵਾਸ, ਅੰਤਰ ਸਾਂਤ ਹੋਏ ਗੁਣ ਗਾਵੈ ਨਾਨਕ ਦਾਸ। ਸਤਿਗੁਰ ਮਤ ਦੇ ਰਾਗ, ਸੂਹੀ ਮਹੱਲਾ ਤੀਜਾ ਘਰ ਪਹਿਲਾ। ਅਸ਼ਟਪਦੀਆਂ ਇੱਕ, ਓਅੰਕਾਰ ਸਤਿਗੁਰ ਪ੍ਰਸਾਦ, ਨਾਮੈ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨਾ ਜਾਪੈ। ਕੋਡੀ ਬਦਲਾ ਜਨਮ ਗਵਾਇਆ, ਚੀਨਸ ਨਾਹੀ ਆਪੈ। ਗੁਰਮੁਖ ਹੋਵੈ ਤਾਂ ਏਕੋ ਜਾਣੈ, ਹੋਮੈ ਦੁੱਖ ਨਾ ਸੰਤਾਪੈ। ਬਲਿਹਾਰੀ ਗੁਰ ਆਪਣੇ ਵਿਟੋਂ, ਜਿਨ ਸਾਚੇ ਸਿਉਂ ਲਿਵਲਾਈ, ਸ਼ਬਦ ਚੀਨੇ ਆਤਮ ਪ੍ਰਗਾਸਿਆ। ਸਹਿਜੈ ਰਹਿਆ ਸਮਾਈ, ਰਹਾ ਗੁਰਮੁਖ ਗਾਵੈ ਗੁਰਮੁਖ ਬੂਝੈ। ਗੁਰਮੁਖ ਸ਼ਬਦ ਵਿਚਾਰੇ, ਜਿਉ ਪਿੰਡ ਸਭ ਗੁਰ ਤੇ ਪੁਜੈ, ਗੁਰਮੁਖ ਕਾਰਜ ਸਵਾਰੇ। ਮਨਮੁਖ ਅੰਧਾ ਅੰਧਾ ਅੰਧ ਕਮਾਵੈ, ਬਿਖ ਖੱਟੇ ਸੰਸਾਰੇ। ਮਾਇਆ ਮੋਹੇ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ। ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੈ ਸਤਿਗੁਰ ਭਾਏ। ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ। ਸੱਚੀ ਬਾਣੀ ਗੁਰਮੁਖ ਆਖੈ, ਹੋਮੈ ਵਿੱਚ ਹੋ ਜਾਏ। ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ। ਗੁਰਮੁਖ ਕਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ। ਸਦਾ ਅਲਿਪਤ ਸਾਚੈ ਰੰਗਰਾਤਾ, ਗੁਰ ਕੈ ਸਹਿਜ ਸੁਭਾਏ। ਮਨ ਮੁਖ ਸਤ ਹੀ ਕੂੜੋ ਬੋਲੈ, ਬਿਖ ਬੀਜੈ ਬਿਖ ਖਾਏ। ਜਮਕਾਲ ਬਾਧਾ ਤ੍ਰਿਸ਼ਨਾ ਦਾਧਾ, ਬਿਨ ਗੁਰ ਕਵਣ ਛਡਾਏ। ਸੱਚਾ ਤੀਰਥ ਜਿਤ ਸਤ ਸਰਨਾਵਣ, ਗੁਰਮੁਖ ਆਪ ਬੁਝਾਏ। ਅੱਠ ਸੱਠ ਤੀਤ ਗੁਰ ਸਭ ਦਿਖਾਏ, ਤਿਤ ਨਾਤੈ ਮਲ ਜਾਏ। ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾਮਲ ਲੱਗੈ ਨਾ ਲਾਏ। ਸੱਚੀ ਸਿਫਤ ਸੱਚੀ ਸਾਲਾਹਾ, ਪੂਰੇ ਗੁਰ ਤੇ ਪਾਏ। ਤਨ ਮਨ ਸਭ ਕਿਛ ਹਰ ਇੱਕ ਤਿਸ ਕੇਰਾ, ਦੁਰਮਤ ਕਹਿਣ ਨਾ ਜਾਏ। ਹੁਕਮ ਹੋਵੈ ਤਾਂ ਨਿਰਮਲ ਹੋਵੈ, ਹੋਮੈ ਵਿੱਚ ਹੋ ਜਾਏ। ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ। ਗੁਰ ਤ੍ਰਿਸ਼ਨਾ ਅਗਨ ਬੁਝਾਏ। ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ, ਸਹਿਜੇ ਰਹਿਆ ਸਮਾਏ। ਹਰ ਕਾ ਨਾਮ ਸਤਿਕਰ ਜਾਣੈ, ਗੁਰ ਕੈ ਪਾਏ ਪਿਆਰੇ। ਸੱਚੀ ਵਡਿਆਈ ਗੁਰ ਤੇ ਪਾਈ, ਸੱਚੈ ਨਾਏ ਪਿਆਰੇ। ਏਕੋ ਸੱਚਾ ਸਭ ਹੈ ਵਰਤਾ, ਵਿਹਲਾ ਕੋ ਵਿਚਾਰੇ। ਆਪੇ ਮੇਲ ਲੈ ਤਾਂ ਬਖਸੇ ਸੱਚੀ ਭਗਤ ਸਵਾਰੇ। ਸਭੋ ਸੱਚ ਸੱਚ ਸੱਚ ਵਰਤੈ, ਗੁਰਮੁਖ ਕੋ ਹੀ ਜਾਣੈ। ਜੰਮਣ ਮਰਨਾ ਹੁਕਮੋ ਵਰਤਾ, ਗੁਰਮੁਖ ਆਪ ਪਛਾਣੈ। ਨਾਮ ਤੇ ਆਏ ਤਾਂ ਸਤਿਗੁਰ ਭਾਏ, ਜੋ ਇੱਛਾ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕੁਛ ਹੋਵੈ, ਜੇ ਵਿੱਚੋਂ ਆਪ ਗਵਾਏ। ਸੂਹੀ ਮਹੱਲਾ ਤੀਜਾ, ਕਾਇਆ ਕਾਵਣੇ ਅਤ ਸਵਾਲਿਓ, ਪਿਰ ਵਸੈ ਜਿਸ ਨਾਲੇ। ਪਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਹਰ ਕੀ ਭਗਤ ਸਦਾ ਰੰਗਰਾਤਾ, ਹੋਮੈ ਵਿੱਚ ਹੋ ਜਾਲੇ। ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇਵ ਜੀ ਸਾਚ ਸਮਾਣੀ। ਰਹਾਓ ਕਾਇਆ ਅੰਦਰ ਸਭ ਕਿਛ ਵਸੈ, ਖੰਡ ਮੰਡਲ ਪਾ ਤਾਲਾ। ਕਾਇਆ ਅੰਦਰ ਜਗ ਜੀਵਨ ਦਾਤਾ, ਵਸੈ ਸਭਨਾ ਕਰੇ ਪ੍ਰਤਪਾਲਾ। ਕਾਇਆ ਕਾਵਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ। ਕਾਇਆ ਅੰਦਰ ਆਪੇ ਵਸੈ, ਲਖਣਾ ਲਖਿਆ ਜਾਈ। ਮਨਮੁਖ ਮੁਗਧ
ਮੁਗਦ ਬੁਝੈ ਨਾਹੀ ਬਾਹਰ ਭਾਲਣ ਜਾਏ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਏ ਕਾਇਆ ਅੰਦਰ ਰਤਨ ਪਦਾਰਥ ਭਰ ਭਗਤ ਭੰਡੇ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪੱਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ ਗੁਰ ਕੈ ਸਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ ਇਹੋ ਮਨ ਰਤਨ ਜਵਾਹਰ ਮਾਣਕ ਤਿਸਕਾ ਮੂਲ ਅਫਾਰਾ ਮੋਲ ਕਿਤਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰਮੁਖੇ ਹੋਵੈ ਸੋ ਕਾਇਆ ਖੋਜੈ ਹੋ ਸਰਬ ਭਰਮ ਭੁਲਾਈ ਜਿਸਨੂੰ ਦੇ ਸੋਈ ਜਨ ਪਾਵੈ ਹੁਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਬਿਸਨ ਬਿਹੇਸਾ ਸਭ ਉਪਤ ਜਿਤ ਸੰਸਾਰਾ ਸੱਚਾ ਆਪਣਾ ਖੇਲ ਰਚਾਇਆ ਆਵਾ ਗੁਣ ਪਾਸਾਰਾ ਪੂਰਾ ਸਤਿਗੁਰ ਆਪ ਦਿਖਾਇਆ ਸਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੈ ਸੱਚਾ ਆਪ ਸਵਾਰੀ ਵਿਣ ਨਾਵੈ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵੜਿਆਈ ਪਾਏ ਜਿਸਨੂੰ ਹਰ ਕਿਰਪਾ ਧਾਰੀ ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾ ਲਾਹੇ ਜੋ ਮਰ ਵੰਜਸੀ ਲੋਕਾਂ ਨਾ ਸਾ ਲਾਹੇ ਜੋ ਮਰ ਖਾ ਕੁਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪ੍ਰਵਾਹੋ ਰਹਾਓ ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ ਜਮ ਪੁਰੇ ਬਧੇ ਮਾਰੀਏ ਵੇਲਾ ਨਾ ਲਹਨ ਗੁਰਮੁਖ ਜਨਮ ਸਖਾਰਤਾ ਸੱਚਾ ਸ਼ਬਦ ਲਗਾਨ ਆਤਮ ਰਾਮ ਪ੍ਰਗਾਸਿਆ ਸੁਜੇ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜਾ ਭਾਏ ਰਚਾਨ ਤਿਸਨਾ ਭੁਖਨਾ ਉਤਰੈ ਅੰਧਨ ਜਲਤ ਫਿਰਾਨ ਦੋਸਤਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਉ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦ ਕਾ ਨਰਕੇ ਘੋਰ ਪਵਨ ਏਮਾ ਜੈਸਾ ਸੇਵੇ ਤੈਸਾ ਹੋਵੇ ਤੇ ਇਹ ਕਰਨ ਕਮਾਏ ਆਪ ਬੀਜ ਆਪ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਂਪੁਰਖਾ ਕਾ ਬੋਲਣਾ ਹੋਵੇ ਕਿਤੈ ਪਰਤਾਹੇ ਪਰਥਾਏ ਓਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ ਸੇਵ ਵਡਭਾਗੀ ਜੇ ਉਹਨਾਂ ਮਿਲ ਰਹੇ ਅੰਦਰ ਨਾਮ ਲੈਨ ਦੇਸੀ ਰਿਜਕ ਸੰਭਾਹੇ ਜਿਨੇ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਣੀ ਸੋ ਸੱਚ ਤੇਰਾ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸੇ ਮੇਲ ਲੈ ਸੋ ਪ੍ਰਭੂ ਸਦਾ ਸੰਭਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹੋ ਮੈਂ ਸ਼ਬਦ ਜਲਾਏ ਸੋ ਸੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਔਰ ਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਤ ਪਿਆਰ ਫਿਰ ਸਾਲਾਹੀ ਆਪਣਾ ਗੁਰ ਕਾ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਮਨ ਮੁਖ ਮਨ ਨਾ ਭਿੱਜੇ ਅਤ ਮੈਲੇ ਚਿਤ ਕਠੋਰ ਸਪੈ ਦੁੱਧ ਪੀ ਆਈਐ ਅੰਦਰ ਵਿਸ ਨਿਕੋਰ ਆਪ ਕਰੇ ਕਿਸੀ ਆਖਿਆ ਆਪੇ ਬਖਸਣਹਾਰ ਗੁਰ ਸ਼ਬਦ ਦੀ ਮੈਲ ਉਤਰੈ ਤਾਂ ਸੱਚ ਬਣਿਆ ਸੀ ਗਾਰ ਸੱਚਾ ਸਾਹੋ ਸੱਚੇ ਬਣ ਜਾ ਰੇ ਓਥੈ ਕੂੜੇ ਨਾ ਟਿਕਨ ਉਹ ਨਾ ਸੱਚ ਨਾ ਪਾਵੇ ਦੁਖੀ ਮਾਹ ਪਚਨ ਹੋਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ ਪਿਆ ਕਿਰਤ ਕਮਾਵਨਾ ਕੋਇ ਨਾ ਮੇਟਣਹਾਰ ਸੰਤਾ ਸੰਗਤ ਮਿਲ ਰਹਿਤਾ ਸੱਚ ਲੱਗਾ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚਾ ਸੱਚਿਆਰ ਗੁਰ ਪੂਰੇ ਪੂਰੀ ਮਤ ਹੈ ਇਹਨਿਸ ਨਾਮ ਧਿਆਏ ਹੋਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰੂ ਸਾਲਾਹੀ ਆਪਣਾ ਨਿਵ ਨਿਵ ਲਾਗਾ ਪਾਏ ਤਨ ਮਨ ਸੋਪੀ ਆ ਗੈ ਤਰੀ ਵਿੱਚੋਂ ਆਪ ਗਵਾਏ ਖਿੰਚੋ ਤਾਣ ਵਿਗੁੱਚੀਆ ਇੱਕ ਸੁਸਿਉਂ ਲਵਲਾਏ ਹੋ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਏ ਰਾ ਸੱਚਾ ਸਭ ਲਗਨ ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚਾ ਦੇ ਸਨ ਦਰ ਸੱਚਾ ਦੇ ਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ ਅਵਗਣ ਵੇਕਣ ਪਾਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਉਪਜੈ ਸੱਚੀ ਪਦ ਕਰੇਨ ਸੱਚ ਵੜਨ ਜਿਹ ਗੁਰ ਸ਼ਬਦ ਸਿਉ ਲਾਹ ਨਾਮ ਲੈਨ ਸੁਇਨਾ ਰੂਪਾ ਪਾਪ ਕਰ ਕਰ ਸੰਚਿਆ ਚੱਲੈ ਨਾ ਚੱਲਦਿਆ ਨਾਲ ਵਿਣ ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੋ ਸਾਹਰ ਨਾਮ ਹੈ ਹਿਰਦੈ ਰਖੋ ਸੰਭਾਲ ਇਹ ਹੋ ਖਰਚ ਅਖੁੱਟ ਹੈ ਗੁਰਮੁਖੇ ਨਿਭੈ ਨਾਲ ਇਹ ਮਨ ਮੂਲ ਹੋ ਭੁੱਲਿਆ ਜਾਸੇ ਪਤ ਗਵਾਏ ਇਹੋ ਜਗਤ ਮੋਹੇ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ ਸੋ ਸੋਹੋ ਮੇਰਾ ਰੰਗਲਾ ਰੰਗੇ ਸਹਿ ਸੁਭਾਏ ਕਾਮਣ ਰੰਗ ਤਾਂ ਚੜੈ ਜਾਂ ਪਿਰਕੈ ਅੰਕ ਸਮਾਏ ਚਿੜੀ ਵਿੱਚ ਛੁਨੇ ਭੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾ ਨਿਖੁਟਈ ਹਰ ਗੁਣ ਸਹਿਜ ਰਵਨ ਨਾ ਓਏ ਜਨਮੇ ਨਾ ਮਰੇ ਨਾ ਓਏ ਦੁੱਖ ਸਹਨ ਗੁਰੇ ਰਾਖੇ ਸੇ ਉਭਰੇ ਹਰ ਸਿਉ ਕੇਲ ਕਰਨ
ਸੱਜਣ ਮਿਲੇ ਨਾ ਵਿਛੜੇ ਜੇ ਅੰਧਨ ਮਿਲੇ ਰਹਾਨੇ ਇਸ ਜਗ ਮਹਿ ਵੇਲੇ ਜਾਣੀ ਹੈ ਨਾਨਕ ਸੱਚ ਲਹਨ ਸੂਹੀ ਮਹੱਲਾ ਤੀਜਾ ਹਰ ਜੀ ਸੂਖਮ ਅਗਮ ਹੈ ਕਿਤ ਬਿਧ ਮਿਲਿਆ ਜਾਏ ਗੁਰ ਕਾ ਸ਼ਬਦ ਭਰਮ ਕਟਿਆ ਚਿੰਤ ਵਸੈ ਮਨ ਆਏ ਗੁਰਮੁਖੇ ਹਰ ਹਰ ਨਾਮ ਜਪਨ ਹੋਂ ਤਿਨ ਕੈ ਬਲਿਹਾਰਣੈ ਮਨ ਹਰ ਗੁਣ ਸਦਾ ਰਵਨ ਰਹਾਓ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਤੇ ਆਯਨ ਰੰਗ ਸਿਉਂ ਗੁਰਮੁਖ ਨਾਮ ਲਗਨ ਧੁਰ ਪੂਰਬ ਹੋਵੈ ਲਿਖਿਆ ਗੁਰ ਭਾਣਾ ਮਨ ਲੈਨ ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੂਰਾ ਵੇਖਾ ਲਿਆ ਪ੍ਰਭਾਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਨਾ ਕੋਏ ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ ਸਭ ਅੰਤਰ ਜਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸਨੋਂ ਆਖਿਆ ਸਬਦ ਵੇਖੋ ਲਿਵ ਲਾਏ ਬੁਰਾ ਭੱਲਾ ਤਿਚੁਰ ਆਖਦਾ ਜਿਚੁਰ ਹੈ ਦੋਹ ਮਾਹੇ ਗੁਰਮੁਖ ਏਕ ਉਭਜਿਆ ਏਕ ਸਮਾਹੇ ਸਮਾਏ ਗੁਰਮੁਖ ਏਕ ਬੁਝਿਆ ਏਕ ਸਮਾਹੇ ਸਮਾਏ ਸੇਵਾ ਸਾ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਰਚਰਨੀ ਚਿਤੁ ਲਾਏ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪਹਿ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਤੇ ਆਈ ਰਹਾਓ ਜੇ ਸੁਖ ਦੇਹ ਤਾਂ ਤੁਝੇ ਆਰਾਧੀ ਦੁੱਖ ਭੀ ਤੁਝੈ ਤੇ ਆਈ ਜੇ ਭੁੱਖ ਦੇਹ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵ ਹੈ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰਾ ਹਰ ਮੇਲ ਲਹਿਓ ਵਡਿਆਈ ਅੱਖੀ ਕਾਢ ਤਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ ਜੇ ਮਾਰ ਕੱਢੇ ਪੀਤ ਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋਟ ਨਾ ਜਾਈ ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ ਦੇਵਾਨਾ ਹਰ ਤੋ ਦਰਸਨ ਕਹਿ ਤਾਈ ਝੱਖੜ ਝਾਗੀ ਮੀਹ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੈ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਏ ਜਿਉ ਧਰਤੀ ਸੋਭ ਕਰੇ ਜਲ ਬਰਸੈ ਤਿਉਂ ਸਿੱਖ ਗੁਰ ਮਿਲ ਬਿਕਸਾਏ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨਾਂਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੁਧ ਸੇਵੇ ਸੋ ਤੂੰ ਹੈ ਹੋਵੇ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਪਾਵੈ ਤਿਸ ਦੇਵਾਈ ਜਿਸ ਤੂੰ ਦੇਹ ਸੋਈ ਜਨ ਪਾਏ ਹੋ ਨਿਫਲ ਸਭ ਚਤੁਰਾਈ ਸਿਮਰੇ ਸਿਮਰੇ ਸਿਮਰੇ ਗੁਰੇ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾ ਸੁਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵੜਿਆਈ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕਿਛ ਥਾਏ ਨ ਪਾਏ ਪਾਲਾ ਕੱਕਰ ਵਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸੁ ਰਹਿਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨ ਸੁਗੁਰ ਚਰਨ ਆਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜਿਉ ਪਿੰਡ ਗੁਰੂ ਹੈ ਗੁਰ ਮੇਰ ਤ੍ਰਿਪਤ ਅਗਾਈ ਨਾਨਕ ਕਾ ਪ੍ਰਭਪੂਰ ਰਹਿਉ ਹੈ ਜਤ ਕਤ ਤਤ ਗੋਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਿਸਾਹੋ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਥਾਹੋ ਰਹਾਓ ਹੁਣ ਸਤਿਗੁਰ ਵੇਖ ਵਿਕਸਿਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆ ਨ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇ ਓ ਜੇ ਪੂਰਬ ਹੋਵੈ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏ ਓ ਸੁਤਿਆਂ ਗੁਰੂ ਸਾਹ ਲਾਹੀਆ ਉੱਠਦਿਆਂ ਪੀ ਗੁਰੂ ਆ ਲਾਓ ਕੋਈ ਆਸਾ ਗੁਰਮੁਖ ਜੇ ਮਿਲੈ ਹੋ ਤਾਂ ਕੇ ਧੋਵਾ ਪਾਓ ਕੋਈ ਐਸਾ ਸੱਜਣ ਲੋੜ ਲੋਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗੁਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ ਹੋਂ ਤਿਸ ਬਿਨ ਘੜੀ ਨਾ ਜੀਵਾਓ ਬਿਨ ਦੇਖੇ ਮਰ ਜਾਓ ਜਿਉ ਮੱਛਲੀ ਬਿਨ ਪਾਣੀਆਂ ਰਹਿ ਨਾ ਕਿਤੇ ਉਪਾਏ ਤਿਉ ਹਰ ਬਿਨ ਸੰਤ ਨਾ ਜੀਵੇ ਬਿਨ ਹਰ ਨਾਮ ਹੈ ਮਰ ਜਾਏ ਮੈਂ ਸਤਿਗੁਰ ਸੀਤੀ ਪਿਰ ਹੜੀ ਕਿਉ ਗੁਰ ਬਿਨ ਜੀਵਾ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦਿਰੜਾਏ ਜਿਸ ਪ੍ਰਾਪਤ ਸੋਲਾ ਹੈ ਗੁਰਚਰਨੀ ਲਾਗੈ ਆਏ
अकत कहानी प्रेम की को प्रीतम आखे आए तिस देवा मन अपना निब निब लागा पाए। सज्जन मेरा एक तू करता पुरख सुजान सतगुर मीत मिलाया मैं सदा सदा तेरा तान। सतगुर मेरा सदा सदा ना आवे ना जाए ओह अविनाशी पुरख है सब मैं रहे असमाए। राम नाम तन संचया सांबत साबत पूंजी रास नानक दरगहे मन्या गुरपुरे साबास। राग सूही अष्टपतियां महला पंजवां घर पहला एक ओंकार सतगुर प्रसाद। उर्ज रहो बिख्या कै संगा मनहे ब्यापत अनेक तरंगा। मेरे मन अगम अगोचर कत पाइय पूरन परमेसर। रहा मोह मगन मैं रहया ब्यापे अत तृष्णा कबू नहीं तरापे। बसे क्रोध शरीर चंडारा ज्ञान ना सूझै महा गुबारा। प्रमत ब्यापत जरे कवारा जान न पाइया प्रभ दरबारा। आसा अंदेसा बंद पराना महल न पावे फिरत बेगाना। सगल ब्याद कै वस कर दीना फिरत प्यास जो जल बिन मीना। कशु सियान पर ओ कतना मोरी एक आस ठाकुर पर तोरी। करो बेंती संतन पासे मेले लै हो नानक अरदासे। प्यो कृपाल साल संग पाया नानक तृपते पूरा पाया। रहाओ दूजा राग सूही महला पंजवां कर तीजा एक ओंकार सतगुर प्रसाद। मिथिन मोह अगन सुख सागर कर कृपा उदर हर नागर। चरण कमल सरनाए नारायण दीना नाथ भगत परायण। रहाओ अनाथा नाथ भगत पै मेटन साध संग जम दूतना भेटन। जीवन रूप अनूप दयाला रवन गुणा कटिया जम जाला। अमृत नाम रसनित जापै रोग रूप माया ना ब्यापै। जप गोबिंद संगी सब तारे पोहत नाही पंच बटवारे। मन बाच क्रम प्रभ एक त्याए सरफला सोई जन पाए। तार अनग्रह अपना प्रभ कीना केवल नाम भगत रस दीना। आद मदे अंत प्रभ सोई नानक तिस पिन अवर न कोई। राग सूही महला पंजवां अष्टपदियां कर नावा एक ओंकार सतगुर प्रसाद। जिन ठिया मन रहस्या क्यों पाईया तिन संग जियो। संत सज्जन मन मित्र से लायन प्रभ सिव रंग जियो। तिन सिव प्रीत न टुटे कबहु न होवे भंग जियो। पा ब्रह्म पर प्रभ कर दया गुण गावा तेरे नित जियो। आय मिलो संत सज्जना नाम जपे मन मित जियो। रहाओ देखै सुने न जाने माया मोहया अंध जियो। काची देह बिन सुनी कूड़ कमावै तंद जियो। नाम त्यावे से जिन चले गुरपुरे संबंध जियो। हुक्मे जुग में आया चलन हुक्म संजोग जियो। हुक्मे परपंच पसरिया हुक्म करे रस भोग जियो। जिसनों करता विसरै तिसे विछोड़ा सोग जियो। आपने पर भाणिया दरगह पैदा जाए जियो। ऐथा सुख मुख उजला इको नाम त्याए जियो। आ दुर्दिता पह ब्रह्म गुर सेविया सत पाए जियो। थं थरंत रव रहया सर्ब जिया प्रत पाल जियो। सच खजाना संचया एक नाम तन माल जियो। मन ते कभो न विसरै जा आपे होए दयाल जियो। आवण जाना रह गए मन बूठा निरंकार जियो। ताक अंत न पाइया ऊंचा अगम अगम अपार जियो। जिस प्रभु अपना विसरै सो मर जमै लखवार जियो। साच नेहो तिन प्रीत मान जिन मन बूठा आप जियो। गुण साजी तिन संग बसे आठ पह प्रभ जाप जियो। रंग रते परमेसरै बिनसे सगल संताप जियो। तू करता तू करणहार तू है एक अनेक जियो। तू समरथ तू सरमै तू है बुद्ध विवेक जियो। नानक नाम सदा जपी भगत जना की टेक जियो। राग सूही महला पंजवां अष्टपदियां कर दसवां एक ओ राग सूही महला पंजवां अष्टपदियां कर दसवां काफी एक ओंकार सतगुर प्रसाद। जे भुली जे चुकी साई पीत है जी काढ़िया। जिन्ना ने हो दूजाने लगा झूरमर हो से वाडिया। हो ना छोडो कंत पास दास दा रंगीला लाल प्यारा एहो महंजा आसरा। रहाओ सज्जन तू है सैन तू मैं तुझो उपर बोह माणिया। जा तू अंदर तू ता सुखे तू ने माणी माणिया। जे तू तुठा कृपा निदान ना दूजा वे खाल। एहा पाई मुदा तड़ी नित हिरदर खसमाल। पाव जुलाई पंध तौ नैनी दर्श देखाल। श्रवणी सुनी कहानियां जुग जे गुरथी वै कृपाल। किती लख करोड़ प्रिय रोम न पुजन तेरिया। तू साही हूँ साहू कह न सका गुण तेरिया। सहिया तो असंक मंहो हब बदानिया। हिक भोली नदर निहाल देहे दर्स रंग माणिया। जै डिठे मन धीरी है किलविख वन्यन दूरे। सो क्यों विसरै माओ मैं जो रहया पर पूरे। होए निमाणी टह पेई मिलिया सहज भाए। पूर्व लिखिया पाया नानक संत सहाए। सूही महला पंजवा
ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਮੋਹੇ ਬਾਦ ਅਹੰਕਾਰ ਸਰਪ ਰੁਨਿਆ ਸੁਖ ਨਾ ਪਾਇਨ ਮੂਲ ਨਾ ਵਿਛੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾ ਬਿਨਾਂ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕਉ ਭੈ ਦਿਆਲ ਤਿਨ ਸਾਧੂ ਸੰਗ ਪਾਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੇ ਕੋਟ ਅਸੰਕ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਹੁ ਏਹੋ ਰਾਗ ਸੂਹੀ ਮਹੱਲਾ ਪਹਿਲਾ ਕੁਚਾਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਈਓ ਕੁਚਜੀ ਅਮਾਵਣ ਡੋਸੜੇ ਹੋਂਕਿਉ ਸੋਹ ਰਾਵਣ ਜਾਓ ਜੀਓ ਇੱਕ ਦੂ ਇੱਕ ਚੜ੍ਹਨ ਦੀਆ ਕੌਣ ਜਾਣਾ ਮੇਰਾ ਨਾਉ ਜੀਓ ਜਿਨੀ ਸਖੀ ਸੋਹ ਰਾਵਿਆ ਸੇ ਅੰਬੀ ਛਾਵੜੀਏ ਹੈ ਜੀਓ ਸੇ ਗੁਣ ਮਾਈਓ ਨਾ ਆਵਣੀ ਹੋਂ ਕਹਿ ਜੀ ਦੋਸਤ ਰਹਿਓ ਜੀਓ ਕਿਆ ਗੁਣ ਤੇਰੇ ਵਿਥਰਾ ਹੋਂ ਕਿਆ ਕਿਆ ਕਿਨਾ ਤੇਰਾ ਨਾਉ ਜੀਓ ਇੱਕ ਤਟੋਲਣਾ ਅੰਬੜਾ ਹੋਂ ਸਦ ਕੁਰਬਾਣਾ ਤੇਰਾ ਜਾਓ ਜੀਓ ਸੁਹਿਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ ਸੇ ਵਸਤੂ ਸਹਿ ਦਿੱਤੀਆ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹੋਂ ਇੰਨੀ ਟੋਲੀ ਭੁੱਲੀਅਸ ਤੇ ਸਕੰਤਨਾ ਬੈਠੀ ਪਾਸ ਜੀਓ ਅੰਬਰ ਕੂੰਜਾ ਕੁਰਲੀਆ ਬੈਗ ਬੈਠੇ ਆਏ ਜੀਓ ਸਾਹ ਤਨ ਚੱਲੀ ਸਾਹੁਰਾ ਕਿਆ ਮੋਹ ਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ ਤੈ ਸਹਿ ਨਾਲ ਹੋ ਮੁੱਤੀਅਸ ਦੁੱਖਾਂ ਕੂ ਧਰੀ ਆਸ ਜੀਓ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੋ ਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੁਧ ਅੰਤਰ ਹੋਂ ਸੁਖ ਵਸਾ ਤੂੰ ਅੰਤਰ ਸਾ ਵਾਸ ਜੀਓ ਭਾਣੈ ਤਖਤ ਵਡਾਈਐ ਭਾਣੈ ਭੀਖ ਉਦਾਸ ਜੀਓ ਭਾਣੈ ਥਲ ਸਿਰ ਵਰ ਸਰ ਵਹੈ ਕਮਲ ਫੁੱਲੈ ਆਕਾਸ ਜੀਓ ਭਾਣੈ ਪਵਜਨ ਲੰਘੀਐ ਭਾਣੈ ਮੰਜ ਪ੍ਰਿਆਸ ਜੀਓ ਭਾਣੈ ਸੋ ਸੋ ਰੰਗਲਾ ਸਿਫਤ ਰਤਾ ਗੁਣਤਾਸ ਜੀਓ ਭਾਣੈ ਸੋਹ ਪਿਹਾਵਲਾ ਹੋਂ ਆਵਣ ਜਾਣ ਮੁਯਾਸ ਜੀਓ ਤੂੰ ਸੋਹ ਅਗਮ ਅਤੋਲਵਾ ਹੋਂ ਕਹਿ ਕਹਿ ਟਹਿ ਪਈਆਸ ਜੀਓ ਕਿਆ ਮਾਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ ਗੁਰਸਾਹਿਬ ਦੀ ਸੋਹ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦੀਸਾ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ ਇਹੋ ਮਨ ਤੈਂ ਕੂ ਡੇ ਵਸਾ ਮੈਂ ਮਾਰਗ ਦੇਹੋ ਬਤਾਏ ਜੀਓ ਹੋ ਆਇਆ ਦੂਰ ਹੋਂ ਚੱਲ ਕਹਿ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇਤੋਂ ਮਾਰਗ ਚੱਲੇ ਭਾਈੜੇ ਗੁਰ ਕਹਿ ਸੁਕਾਰ ਕਮਾਏ ਜੀਓ ਤਿਆਂਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਇਉਂ ਪਾਵੇ ਹਰ ਦਸਾਵੜਾ ਨਹਿ ਲੱਗੈ ਤੱਤੀ ਵਾਹੋ ਜੀਓ ਹੋਂ ਆਪ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਹਰ ਭਗਤ ਖਜ਼ਾਨਾ ਬਖਸਿਆ ਗੁਰ ਨਾਨਕ ਕੀ ਅਪਸਾਓ ਜੀਓ ਮੈਂ ਪੋਹੜਨਾ ਤ੍ਰਿਸ਼ਨਾ ਭੁੱਖੜੀ ਹੋਂ ਰੱਜਾ ਤਿਰਤ ਅਗਾਏ ਜੀਓ ਜੋ ਗੁਰ ਦੀ ਸੈ ਸਿੱਖੜਾ ਤਿਸ ਨਿਵ ਨਿਵ ਲਾਗਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਰਾਗ ਸੂਹੀ ਛੰਤ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਾਰ ਜੋਬਨ ਮੈਂ ਮਤ ਪਈੜੈ ਕਰ ਪਾਹੁਣੀ ਬਲਰਾਮ ਜੀਓ ਮੈਂ ਲਈ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣਸਾਰ ਨ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਰ ਕਰ ਦਰ ਦਰਸਨ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛਣਾ ਮਾਰਗ ਚਾਲੀ ਸੁੱਤੀ ਰਹਿਣ ਵਿਹਾਣੀ ਨਾਨਕ ਬਾਲਤਣ ਰਾਹ ਡੇਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰਦੇ ਹੇ ਮੈਂ ਹਰ ਵਰ ਪਾਵੈ ਤਿਸ ਕੀ ਬਲਰਾਮ ਜੀਓ ਰਵ ਰਹਿਆ ਜੁਗ ਚਾਹ ਤਿਰ ਪਵਨ ਬਾਣੀ ਜਿਸ ਕੀ ਬਲਰਾਮ ਜੀਓ ਤੇ ਪਵਨ ਕੰਦਰ ਵੈ ਸੋਹਾ ਗਣ ਅਗ ਅਵਗਣਵੰਤੀ ਦੂਰੇ ਜਾਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰ ਪੂਰੇ ਹਰ ਕੀ ਨਾਰ ਸੋ ਸਰਵ ਸੁਹਾ ਗਣ ਰਾਣਾ ਮੈਂ ਨਾਵੇ ਸੇ ਨਾਨਕ ਵਰ ਸਾਚਾ ਪਾਵੈ ਜੁਗ ਜੁਗ ਪੀਤਮ ਤਾਸੇ ਬਾਬਾ ਲਗਨ ਗੜਾਏ ਹਮ ਪੀ ਵਈਆ ਸਾਹੋ ਰਹਿ ਬਲਰਾਮ ਜੀਓ ਸਾਹ ਹੁਕਮ ਨਾ ਜਾਏ ਹੁਕਮ ਰਜਾਏ ਸੋਨਾ ਟੱਲੈ ਜੋ ਪ੍ਰਭ ਬਲਰਾਮ ਜੀਓ ਕਿਰਤ ਪਿਆ ਕਰਤਾ ਕਰ ਪਾਇਆ ਮੇਟ ਨਾ ਸਕਾ ਕੋਈ ਜਾਈ ਨਾਉ ਨਰੇ ਨਿਹ ਕੇਵਲ ਰਵ ਰਿਹਾ ਤਿਹੋ ਲੋਈ ਮਾਏ ਨਿਰਾਸੀ ਰੋਏ ਵਿੱਚ ਹੁਨੀ ਬਾਲੀ ਬਾਲਾ ਹੇ ਤੇ ਨਾਨਕ ਸ਼ਬਦ ਨਾਨਕ ਸਾਚ ਸ਼ਬਦ ਸੁਖ ਮਿਲੀ ਗੁਰਚਰਨੀ ਪ੍ਰਭ ਚੇਤੇ ਬਾਬਲੋ ਦਿੱਤਰੀ ਦੂਰ ਨਾ ਆਵੈ ਕਰ ਪਈਆ ਬਲਰਾਮ ਜੀਓ ਰਹਿਸੀ ਵੇਖ ਹਦੂਰ ਪਿਰ ਰਾਵੀ ਕਰ ਸੋਹੀ ਹੈ ਬਲਰਾਮ ਜੀਓ
साचे पिर लोड़ी प्रीतम जोड़ी मत पूरी प्रधाने संजोगी मेला थान सोहेला गुणवंती गुर ज्ञाने सत संतोख सदा सच पल्लै सच बोलै पिर पाए नानक विछड़ ना दुख पाए गुरमते अंक समाए राग सूही महला पहला छंत घर दूजा एक ओंकार सतगुर प्रसाद हम कर साजने आए साचा मेल मिलाए सहज मिलाए हर मन पाए पंच मिले सुख उपाया साई वस्तु प्राप्त हुई जिस सेती मन लाया अंदन मेल पया मन मान्या कर मंदर सोहाए पंच शब्द तुन अनहद वाजे तुम तुन अनहद वाजे हम कर साजने आए आवहो मीत प्यारे मंगल गावहो नारे सच मंगल गावहो ता प्रभु पावहो सोहरा जुग चारे अपने कर आया थान सोहाया कार्य शब्द सवारे ज्ञान महारस नेत्री अंजन त्रे पवन रूप देखाया सखी मिलहो रस मंगल गावहो हम कर साजने आया मन तन अमृत पिन्ना अंतर प्रेम रतन्ना अंतर रतन पदार्थ मेरा परम तत्व विचारो जंत पेख तू सफल दाता सिर से दे बनहारो तू जान ज्ञानी अंतर जामी आपे कारण की ना सुनो सखी मन मोहन मोहया तन मन अमृत पीना आत्म राम संसारा साचा खेल तुम्हारा सच खेल तुम्हारा अगम अपारा तुझ बिन कौन कौन बुझाए सिद्ध साधक सियाने केते तुझ बिन कवन कहाए काल बेकाल पहे देवाने मन राख्या गुर ठाए नानक अवगुण शब्द जलाए गुण संगम प्रभ पाए राग सूही महला पहला कर तीजा एक ओंकार सतगुर प्रसाद आहो सजना हो देखा दर्शन तेरा राम करे अपनना खड़ी तक्का मैं मंचाओ कनेरा राम मंचाओ कनेरा सुन पर मेरा मैं तेरा परवासा दर्शन देख पई नहीं केवल जन्म मरण दुख नासा सगली जोत जाता तू सोई मिलिया पाए सुभाए नानक साजन को भल जाइए साच मिले करे आए करे आयड़े साजना ता तन खरी सर सी राम हरे मोहड़ी साच शब्द ठाकुर देख रहंसी राम गुण संग रहंसी खरी सर सी जा रावी रंग रातै अवगण मार गुणी कर छाया पूरा पुरख बिधाता तस्कर मार बसी पंचायन अदल करे विचारे नानक राम नाम निस्तारा गुरमत मिले प्यारे भर पायड़ा बालड़िए आसा मनसा पूरी राम पेरे रावेड़ी शब्द रली रव रहे अनह दूरी राम प्रभ दूना होई कट कट सोई दिसकी नार सबाई आपे रसिया आपे रावे ज्यों तिस्ती बड़ियाई अमर अडोल अमोल अपारा गुर पूरा सच पाइया नानक आपे जोग सजोगी नदर करे लिवलाइया फिर उचड़िया मारड़िया तिहु लोआ सिरता जा राम हों बिसम पेई देख गुणा अनहद शब्द अगा जा राम शब्द विचारी करनी सारी राम नाम निसानो नाम बिना खोटे नहीं ठाहर नाम रतन परवानो पाते मत पूरी पूरा परवाना ना आवै ना जासी नानक गुरमुख आप पछाणै प्रभ जासे अविनासी एक ओंकार सतगुर प्रसाद राग सूही छंत महला पहला कर चौथा जिन किया तिन देखिया जग तंदड़ा लाया दान तेरा कट चांदना तन चंदो दीपाया चंदो दीपाया दान हर कै दुख अंधेरा उठ गया गुण जंग लाड़े नाल सो है परख मुहनिया लिया विवाह हुआ सो बसीती पंच शब्दी आया जिन किया तिन देखिया जग तंदड़ा लाया हों बलिहारी साजना मीता अवरीता इहो तन जिन स्यों गाड़िया मन लियड़ा दीता दिया ता दिया मान जिन स्यों सज्जन जिन स्यों दिया ता दिया मान जिन स्यों से सज्जन क्यों विसरहे जिन दिस आया होहे रलिया जी सेती गह रहे है सगल गुण अवगुण न कोई होहे नीता नीता हों बलिहारी साजना मीता अवरीता हूँ गुणा क होवै वासला कड वास ली जै जे गुण होवन साजना मिल साज करीजै गुण है केड़ी छोड़ अवगण चलिए पहरे पटंबर कर अडंबर अपना पिड़ मलिया जिथै जाए बहिया भलिया कहिया जिथै जाए बहिया भला कहिया झोल अमृत पीजै गुणा का होवै वासला कड वास लीजै आप करे किसी आखे होर करे ना कोई आखण ताको जाइए जे भूलड़ा होई जे होए भूला जाए कहिए आप करता क्यों भुलै सुने देखे बाज कहिया दान अणमंग्या दिवै दान दे दाता जग बेदाता नानका सच सोई आप करे किसी आखे होर करे ना कोई सूही महला पहला मेरा मन राता गुण रवै मन पावै सोई गुर की पौड़ी साच की साचा सुख होई सुख सहज आवै साच पावै साच की मत क्यों टल्लै इस नान दान सुग्यान मजन आप अछल्यों क्यों छल्लै
ਪਰ ਪੰਚ ਮੋਹ ਬੇਕਾਰ ਥਾ ਕੇ ਕੂੜ ਕਵਟ ਨਾ ਦੋਈ। ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ, ਸਾਹਿਬ ਸੋ ਸਾ ਲਾਹੀਆ ਜਿਨ ਕਾਰੁਣ ਕੀਆ। ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ, ਮਥ ਅੰਮ੍ਰਿਤ ਪੀਆ ਇਹੋ ਮਨ ਦੀਆ। ਗੁਰ ਪਹਿ ਮੋਲ ਕਰਾਇਆ ਆਪਣਾ ਪ੍ਰਭ ਸਹਿਜ ਪਛਾਤਾ, ਜਾ ਮਨ ਸਾਚਾ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ, ਕਿਉਂ ਮਿਲੈ ਹੋਏ ਪਰਾਇਆ। ਸਾਹਿਬ ਸੋ ਸਾ ਲਾਹੀਆ ਜਿਨ ਜਗਤ ਉਹ ਪਾਇਆ, ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ। ਪ੍ਰੀਤਮ ਸਿਉ ਮਨ ਮਾਨਿਆ ਸੇ ਧੀ ਰਾਤਾ, ਸਾਹਿਬ ਰੰਗ ਰਾਤਾ ਸੱਚ ਕੀ ਬਾਤਾ। ਜਿਨ ਬਿੰਬ ਕਾ ਕੋਟ ਉਸਾਰਿਆ, ਪੰਚ ਪੂ ਨਾਇਕੋ ਆਪ ਸਿਰਿੰਦਾ, ਜਿਨ ਸੱਚ ਕਾ ਪਿੰਡ ਉਸਵਾਰਿਆ। ਹਮ ਅਵਗਣ ਯਾਰੇ ਤੂੰ ਸੁਣ ਪਿਆਰੇ, ਤੁਤ ਭਾਵੈ ਸੱਚ ਸੋਈ। ਆਵਣ ਜਾਣਾ ਨਾ ਥੀਆ ਸਾਚੀ ਮਤ ਹੋਈ, ਅੰਜਨ ਤਾਸਾ ਅੰਜੀਐ ਜੈਸਾ ਪਿਰ ਭਾਵੈ, ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ। ਆਪ ਜਾਣਾਵੈ ਮਾਰਗ ਪਾਵੈ, ਆਪੇ ਮਨੂਆ ਲੇਵੇ ਕਰਮ ਸੁ ਕਰਮ ਕਰਾਏ, ਆਪੇ ਕੀਮਤ ਕੌਣ ਅਪੇ ਵੇ। ਤੰਤ ਮੰਤ ਪਾਖਣ ਨਾ ਜਾਣਾ, ਰਾਮ ਰਿਧੈ ਮਨ ਮਾਨਿਆ, ਅੰਜਨ ਨਾਮ ਤਿਸੈ ਤੇ ਸੂਝੈ, ਗੁਰਸਬ ਦੀ ਸੱਚ ਜਾਣਿਆ। ਸਾਜਨ ਹੋਵੇ ਨਾ ਆਪਣੇ ਕਿਉਂ ਪਰ ਕਰ ਜਾਹੀ, ਸਾਜਨ ਰਾਤੇ ਸੱਚ ਕੇ ਸੰਘੇ ਮਨ ਮਾਹੀ। ਮਨ ਮਾਹੇ ਸਾਜਨ ਕਰੇ ਲਲੀਆ, ਕਰਮ ਧਰਮ ਸਭਾਇਆ, ਅੱਠ ਸੱਠ ਤੀਰਥ ਪੁੰਨ ਪੂਜਾ, ਨਾਮ ਸਾਚਾ ਪਾਇਆ। ਆਪ ਸਾਜੇ ਥਾਪ ਵੇਖੈ ਤੇ ਸਹਿ ਭਾਣਾ ਪਾਇਆ, ਸਾਜਨ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ। ਅੰਧਾ ਆਗੂ ਜੇ ਥੀਆ ਕਿਉਂ ਪਾਧੁਰ ਜਾਣੈ, ਆਪ ਮੁਸੈ ਮਤ ਹੁਛਿਆ ਕਿਉਂ ਰਾਹੋ ਪਛਾਣੈ। ਕਿਉਂ ਰਾਹੇ ਜਾਵੈ ਮਹਿਲ ਪਾਵੈ, ਅੰਧ ਕੀ ਮਤ ਅੰਧਲੀ, ਵਿਣ ਨਾਮ ਹਰ ਕੇ ਕੱਛ ਨਾ ਸੂਜੈ, ਅੰਧ ਬੂਢੋ ਧੰਦਲੀ। ਦਿਨ ਰਾਤ ਚਾਨਣ ਚਾ ਉਪਜੈ, ਸਬਦ ਗੁਰ ਕਾ ਮਨ ਵਸੈ, ਕਰ ਜੋੜ ਗੁਰ ਪਹਿ ਕਰ ਬੇਨੰਤੀ, ਰਾਹ ਪਾਧੁਰ ਗੁਰ ਦੱਸੈ। ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ, ਕਿਸ ਪਹਿ ਖੁੱਲੋ ਗੰਠੜੀ ਦੁਖੀ ਪਰੇ ਆਇਆ। ਦੁਖੀ ਪਰੇ ਆਇਆ ਜਗਤ ਸਵਾਇਆ, ਕੌਣ ਜਾਣੈ ਬਿਧ ਮੇਰੀਆ। ਆਵਣੇ ਜਾਵਣੇ ਖਰੇ ਡਰਾਵਣੇ, ਤੋਰਨਾ ਆਵੈ ਫੇਰੀਆ। ਨਾ ਵੇ ਹੁਣੇ ਊਣੇ ਝੂਣੇ, ਨਾ ਗੁਰਸ਼ਬਦ ਸੁਣਾਇਆ। ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ, ਗੁਰ ਮਹਿਲੀ ਕਰੇ ਆਪਣਾ ਸੋ ਭਰ ਪੀਣਾ। ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ, ਸਬਦੇ ਭਤੀਜਾ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ। ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ, ਗੁਰਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ। ਗੁਰ ਮਹਿਲੀ ਕਰੇ ਆਪਣਾ ਸੋ ਭਰ ਪੁਰ ਲੀਣਾ, ਕੀਤਾ ਕਿਆ ਸਾ ਲਾਹੀਐ ਕਰ ਵੇਖੈ ਸੋਈ, ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ। ਕੀਮਤ ਸੋ ਪਾਵੈ ਆਪ ਜਾਣਾ ਆਵੈ, ਆਪ ਭੁੱਲ ਨਾ ਭੁੱਲੇ, ਜੈ ਜੈਕਾਰ ਕਰੇ ਤੁਧ ਪਾਵੇ ਗੁਰ ਕੈ ਸ਼ਬਦ ਅਮੁੱਲੇ। ਹੀਣੋ ਨੀਚ ਕਰੋ ਬੇਨੰਤੀ, ਸੋ ਸੱਚ ਨਾ ਛੋਡ ਭਾਈ, ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ। ਰਾਗ ਸੂਹੀ ਛੰਤ ਮਹੱਲਾ ਤੀਜਾ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਖ ਸੁਹਰਾ ਹਰ ਧਿਆ ਬਹੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ। ਜਨਮ ਜਨਮ ਕੇ ਦੁਖ ਨਿਵਾਰੇ, ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਕਾਰਜ ਸਭ ਸਵਾਰੇ। ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ। ਨਾਨਕ ਕਹਿ ਸੁਣੋ ਜਨ ਭਾਈ, ਸੁਖ ਸੁਹਰਾ ਹਰ ਧਿਆਵੋ। ਸੁਣ ਹਰ ਗੁਣ ਪੀਨੇ ਸਹਿਜ ਸੁਭਾਏ, ਗੁਰਮਤਿ ਸਹਿਜ ਨਾਮ ਧਿਆਏ। ਜਿਨ ਕਉ ਤੁਰ ਲਿਖਿਆ ਤਿੰਨ ਗੁਰ ਮਿਲਿਆ, ਤਿੰਨ ਜਨਮ ਮਰਨ ਪਾਉ ਭਾਗਾ, ਅੰਦਰੋਂ ਦੁਰਮਤ ਦੂਜੀ ਖੋਈ, ਸੋ ਜਨ ਹਲ ਲਾਗਾ। ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ, ਤਿੰਨ ਅੰਧਨ ਹਰ ਗੁਣ ਗਾਏ। ਸੁਣ ਮਨ ਪੀਨੇ ਸਹਿਜ ਸੁਭਾਏ, ਜੁਗ ਮਹਿ ਰਾਮ ਨਾਮ ਨਿਸਤਾਰਾ, ਗੁਰ ਤੇ ਪੁਜੈ ਸ਼ਬਦ ਵਿਚਾਰਾ। ਗੁਰਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ। ਸਹਿਜੇ ਗੁਣ ਗਾਵੈ ਦਿਨ ਰਾਤੀ, ਕਿਲ ਵਿਖ ਸਭ ਗਵਾਏ। ਸਭ ਕੋ ਤੇਰਾ ਤੂੰ ਸਭ ਨਾ ਕਾ, ਹੋ ਤੇਰਾ ਤੂੰ ਹਮਾਰਾ। ਜੁਗ ਮਹਿ ਰਾਮ ਨਾਮ ਨਿਸਤਾਰਾ, ਸਾਜਨ ਆਏ ਉੱਠੇ ਕਰਮਾਹੀ। ਹਰ ਗੁਣ ਗਾਵੇ ਤ੍ਰਿਪਤ ਅਗਾਹੀ, ਹਰ ਗੁਣ ਗਾਏ ਸਦਾ ਤ੍ਰਿਪਤਾ ਸੀ। ਫਿਰ ਭੁੱਖ ਨਾ ਲਾਗੈ ਆਏ, ਦਹਿ ਦਸ ਪੂਜ ਹੋਵੈ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ। ਨਾਨਕ ਹਰ ਆਪੇ ਜੋਰ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ। ਸਾਜਨ ਆਏ ਉੱਠੇ ਕਰ ਮਾਹੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਤੀਜਾ, ਘਰ ਤੀਜਾ ਭਗਤ ਜਨਾ ਕੀ ਹਰ ਜੀਓ ਰੱਖੈ, ਜੁਗ ਜੁਗ ਰੱਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੈ, ਹੋਮੈ ਸ਼ਬਦ ਜਲਾਇਆ ਰਾਮ। ਹੋਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ, ਜਿਸ ਦੀ ਸਾਚੀ ਬਾਣੀ। ਸੱਚੀ ਭਗਤ ਕਰੇ ਦਿਨ ਰਾਤੀ, ਗੁਰਮੁਖ ਆਖ ਵਖਾਣੀ। ਭਗਤਾ ਕੀ ਚਾਲ ਸੱਚੀਅਤ ਨਿਰਮਲ, ਨਾਮ ਸੱਚਾ ਮਨ ਨਾਮ ਸੱਚਾ ਮਨ ਪਾਇਆ। ਨਾਨਕ ਭਗਤ ਸੋਹੇ ਦਰ ਸਾਚੈ, ਜਿਨੀ ਸੱਚੋ ਸੱਚੋ ਕਮਾਇਆ। ਹਰ ਭਗਤਾ ਕੀ ਜਾਤ ਪਤ ਹੈ, ਪਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ। ਹਰ ਭਗਤ ਕਰਹੇ ਵਿੱਚੋਂ ਆਪ ਗਵਾਵੇ, ਜਿਨ ਗੁਣ ਅਵਗਣ ਪਛਾਣੇ ਰਾਮ। ਗੁਰ ਔਗਣ ਪਛਾਣੇ ਹਰ ਨਾਮ ਵਖਾਣੈ, ਪੈ ਭਗਤ ਮੀਠੀ ਲਾਗੀ। ਅੰਦਿਨ ਭਗਤ ਕਰਹੇ ਦਿਨ ਰਾਤੀ, ਕਰਹੀ ਮਹਿ ਬੈਰਾਗੀ।
ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕਹਿ ਦਰ ਸਾਚੇ ਅੰਦਰ ਨਾਮ ਸੰਭਾਲੇ ਮਨ ਮੁਖ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹੋਮੈ ਮਾਇਆ ਰੋਗ ਵਿਆਪੇ ਮਰ ਜਨਮੇ ਦੁੱਖ ਹੋਈ ਰਾਮ ਮਰ ਜਨਮੇ ਦੁੱਖ ਹੋਈ ਦੂਜੈ ਪਾਏ ਪਰ ਚ ਵਿਗੋਈ ਵਿਣ ਗੁਰ ਤੱਤ ਨ ਜਾਣਿਆ ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਇਆ ਪਛਤਾਨਿਆ ਕੋਟ ਮਦੇ ਕਿਨੈ ਪਛਾਣਿਆ ਹਰ ਨਾਮਾ ਸਚ ਸੋਈ ਨਾਨਕ ਨਾਮ ਮਿਲੈ ਵਡਿਆਈ ਦੂਜੈ ਭਾਏ ਪਤ ਖੋਈ ਭਗਤਾਂ ਕਹਿ ਕਰ ਕਾਰਜ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸਚ ਪਾਇਆ ਸਦਾ ਅਖੁੱਟ ਸਦਾ ਅਖੁੱਟ ਕਦੇ ਨਾ ਨਿਖੁੱਟੈ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸਬਦ ਸੁਹਾਇਆ ਨਾਨਕ ਆਪੇ ਬਖਸ ਮਿਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸਬਦ ਸੱਚੈ ਸੱਚ ਸੁਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ ਹੋਮੈ ਸਭ ਕਿਲ ਵਿਖ ਕਾਟੇ ਸਾਚ ਰੱਖਿਓ ਔਰ ਧਾਰੇ ਰਾਮ ਸੱਚ ਰੱਖਿਓ ਔਰ ਤਾਰੇ ਦੁੱਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾ ਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਾਰਾ ਹੋਈ ਸਾਚਾ ਸਤਿਗੁਰ ਸੱਚ ਬੁਝਾਇਆ ਪਤਰਾਖੈ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚਾ ਨਾਮ ਸੁਖ ਹੋਈ ਰਾਮ ਸਾਚੈ ਨਾਮ ਸੁਖ ਹੋਈ ਮਰੈ ਨਾ ਕੋਈ ਗਰਮ ਨਾ ਜੂਨੀ ਵਾਸਾ ਜੋਤੀ ਜੋਤਿ ਮਿਲਾਈ ਸੱਚ ਸਮਾਈ ਸੱਚ ਨਾਹੇ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਇੰਦਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੋਹਿਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾ ਤਹ ਸੱਚ ਪਸਰਿਆ ਅਵਨਾ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹੇ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸਾਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚ ਰੱਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਪਵੈ ਬਿਨ ਸਤਿਗੁਰ ਸੁਹਾਗ ਨ ਹੋਈ ਰਾਮ ਨਿਹਚਲ ਰਾਜ ਸਦਾ ਹਰਕੇਰਾ ਤਿਸ ਬਿਨ ਅਵ ਨ ਕੋਈ ਰਾਮ ਤਿਸ ਬਿਨ ਅਵ ਨ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਨ ਫਿਰ ਮੇਲਾ ਵਾ ਹੋਆ ਗੁਰਮਤੀ ਮਨੁ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨ ਹੋਈ ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀਏ ਹਰ ਵਰ ਪਾਵੇ ਸੋਈ ਰਾਮ ਸਦਾ ਹੋਵੇ ਸੋ ਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੁੱਝੈ ਕੋਈ ਹੋਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸਬਦ ਸਮਾਵੈ ਅੰਤਰ ਏ ਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮੇਰੇ ਪ੍ਰੀਤਮ ਸੁਖ ਪਾਏ ਰਾਮ ਮੇਰੇ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ ਸਾ ਤਨ ਬਾਲੀ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਕਟ ਚਾਨਣ ਹੋਆ ਪ੍ਰਭ ਰਵ ਰਹੇ ਆ ਸਭ ਥਾਈ ਰਾਮ ਪ੍ਰਭ ਰਵ ਰਹੇ ਸਭ ਥਾਈ ਮਨ ਵਸਾਈ ਪੂਰਵ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭਾਣੀ ਸੱਚ ਸਿਗਾਰ ਬਣਾਇਆ ਕਾਮਣ ਨਿਰਮਲ ਹੋ ਮੈਂ ਮਲ ਖੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵੈ ਨਿਧ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅੰਦਿਨੋ ਸ਼ਬਦ ਰਵੋ ਅਨਹ ਸ਼ਬਦ ਵਜਾਏ ਰਾਮ ਅਨਹ ਸ਼ਬਦ ਵਜਾਏ ਹਰ ਜੀਉ ਕਰੇ ਆਏ ਹਰ ਗੁਣ ਗਾਵੋ ਨਾਰੀ ਅੰਦਿਨ ਭਗਤ ਕਹੇ ਗੁਰ ਆਗੈ ਸਾ ਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟ ਅੰਤਰ ਸੇਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦਹੀ ਸੁਹਿਲਾ ਹਰ ਕਰ ਕਿਰਪਾ ਕਰੇ ਆਏ ਭਗਤਾ ਮਨ ਆਨੰਦ ਪਇਆ ਹਰ ਨਾਮ ਰਹੇ ਲਿਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਨ ਨਿਸਤਰੇ ਘਟ ਘਟ ਸਬਦ ਸਮਾਣੀ ਤੇਰੇ ਗੁਣ ਗਾਵੇ ਸਹਿਜ ਸਮਾਵੇ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਪਇਆ ਹਰ ਹਰ ਨਾਮ ਸਮਾਏ ਰਾਮ ਗੁਰ ਕੈ ਸਬਦ ਸਤ ਜੀਵਨ ਮੁਕਤ ਪਏ ਹਰ ਕੈ ਨਾਮ ਲਿਵਲਾਏ ਰਾਮ
ਹਰੇ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਆ ਰਤਾ ਹਰਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅੰਦਰ ਨਾਮ ਸੰਭਾਲੇ ਗੁਰ ਸਭ ਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਤਹੀ ਸੁਹਲਾ ਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ ਭਰਮ ਪੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਰ ਮਨ ਪਾਇਆ ਸਦਾ ਗਾਵੇ ਰੰਗਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਤਹੀ ਜਾਤੇ ਸਾਚੀ ਭਗਤ ਕਰੇ ਦਰ ਜਾਪੇ ਕਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸਭ ਦੇ ਹੀ ਸੁਖ ਹੋਈ ਸੂਹੀ ਮਹਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾ ਗੁਰ ਚਰਨੀ ਚਿਤ ਲਾਹੇ ਰਾਮ ਸਦਾ ਹੋਵੇ ਸੋ ਹਾਗਣੀ ਹਰ ਜੀ ਉਮਰੈ ਨਾ ਜਾਏ ਰਾਮ ਹਰ ਜੀ ਉਮਰੈ ਨਾ ਜਾਏ ਗੁਰ ਕੈ ਸਹਿਬ ਸੁਭਾਏ ਸਾਤਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਉਹ ਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਅੰਦਰ ਸਹਿਜੇ ਮਾਤੀ ਰਾਮ ਗੁਰਮਤੀ ਮਨ ਅੰਦ ਭਇਆ ਤਿਤ ਤਨ ਮਹਿਲ ਨਾ ਰਾਤੀ ਰਾਮ ਤਿਤ ਤਨ ਮਹਿਲ ਨਾ ਰਾਤੀ ਹੈ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਦਿਨ ਰਾਵੇ ਹੈ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲਾ ਵੜਿਆਏ ਪ੍ਰਭ ਰਾਵੇ ਰੰਗ ਰਾਤੀ ਪਿਰ ਰਾਵੇ ਰੰਗ ਰਾਤੜੀਏ ਪਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸੋਹਤ ਨਿਮਲ ਜਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਘਾਮਣ ਹਰ ਕਾਮਣ ਮਨ ਪਾਣੀ ਅੰਦਿਨ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕ ਵਰਤੈ ਬਿਨ ਗੁਰ ਕਿਨਹਿ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਸੇਤੀ ਚਿਤ ਲਾਇਆ ਕਾਮਣ ਮਨ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰ ਧਾਰੇ ਰਾਮ ਹਰ ਰਾਖੇ ਉਰ ਤਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹੇ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਰੇ ਲਈ ਗੁਰ ਆਪਣੈ ਗੁਰ ਕੈ ਸ਼ਬਦ ਸਵਾਰੇ ਸੂਹੀ ਮਹੱਲਾ ਤੀਜਾ ਸੋਹਿਲੜਾ ਹਰ ਰਾਮ ਨਾਮ ਗੁਰਸਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਪੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨੰਦ ਸੁਰਤ ਸਮਾਣੀ ਹਰ ਹਰ ਏਕ ਉਪਾਇਆ ਹੈ ਪ੍ਰਭ ਨਾਨਕ ਕਿਰਪਾ ਧਾਰੇ ਸੋਹਿਲੜਾ ਹਰ ਰਾਮ ਨਾਮ ਗੁਰਸਬਦੀ ਵਿਚਾਰੇ ਹਮ ਨੀਵੀ ਪ੍ਰਭ ਅਤ ਉਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕੈ ਸ਼ਬਦ ਸੁਭਾਏ ਰਾਮ ਮੇਲੋ ਸ਼ਬਦ ਸੁਭਾਏ ਆਪ ਗਵਾਏ ਰੰਗ ਸਵਰ ਲਿਆ ਮਾਣੇ ਸੇਜ ਸੁਖਾਲੀ ਜਾ ਪ੍ਰਪਾਇਆ ਹਰ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾਹ ਬਟ ਭਾਗੀ ਜੇ ਚੱਲੈ ਸਤਿਗੁਰ ਪਾਏ ਹਮ ਨੀਵੀ ਪ੍ਰਭ ਅਤ ਉਚਾ ਕਿਉਂ ਕਰ ਮਿਲਿਆ ਜਾਏ ਰਾਮ ਕੱਟ ਕੱਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਵਸਿਆ ਇੱਕ ਨਾ ਮਨ ਆਧਾਰੋ ਰਾਮ ਇੱਕ ਨਾ ਮਨ ਆਧਾਰੋ ਸੇ ਜਨਹਾਰੋ ਵਡਭਾਗੀ ਗੁਰ ਪਾਇਆ ਕੱਟ ਕੱਟ ਹੈ ਪ੍ਰਭ ਏਕੋ ਸਵਾਮੀ ਗੁਰਮੁਖ ਲਖਾਇਆ ਸਹਿਜੇ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਕੱਟ ਕੱਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਰਾਮ ਸਮਾਇਆ ਰਾਮ ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਤ ਕਰਾਇਆ ਅਬ ਗਵਾਏ ਨਿਜ ਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤਿ ਨਾ ਪ੍ਰਗਾਸਾ ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹੱਲਾ ਚੌਥਾ ਛੰਤ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਗੁਰਬਾਣੀ ਸਤ ਮੀਠੀ ਲਾਗੀ ਪਾਪ ਵਿਕਾਰ ਗਵਾਇਆ ਹੋਮੈ ਰੋਗ ਗਇਆ ਪਉ ਭਾਗਾ ਸਹਿਜ ਸਹਿਜ ਮਿਲਾਇਆ ਕਾਇਆ ਸਹਿਜ ਗੁਰਸਬਦ ਸੁਖਾਲੀ ਗਿਆਨ ਤਤ ਕਰ ਭੋਗੋ ਅੰਦਿਨ ਸੁਖ ਮਾਣ ਨੇ ਤਰ ਲਿਆ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰਗਾਈ ਪਰਮ ਗਤ ਪਾਈ ਪੰਜ ਮਿਲੇ ਸੋਹਾਇਆ ਗਇਆ ਕ੍ਰੋਧ ਮਮਤਾ ਤਨ ਨਾਠੀ ਪਾ ਖੰਡ ਭਰਮ ਗਵਾਇਆ ਹੋ ਮੈਂ ਪੀਰ ਗਏ ਸੁਖ ਪਾਇਆ ਰੋਗਤ ਪੈ ਸਰੀਰਾ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂੜ ਕੂੜ ਵੇ ਹਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੈ ਮਹਾਂ ਦੁੱਖ ਪਾਵੈ ਬਿਨ ਸਤਿਗੁਰ ਮਗ ਨਾ ਪਾਇਆ ਉੱਜੜ ਪੰਥ ਭਰਮੈ ਗਾਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਏ ਹਿਰਦੈ ਤਨ ਉਹ ਮਹੀਆ ਬਲਰਾਮ ਜੀਓ
पंडित पादे आन पति बह वाचा यह बलराम जियो पति वाचाई मन भजी वधाई। जब साजन सुने करे आए गुणी ज्ञानी बह मता पकाया फेरे तत दिवाए। वर पाया पुरख अगम अगोचर सद सद नवतन बाल सखाई। नानक कृपा कर कै मेले विछिड़ कदे न जाई। सूही महला चौथा। हर पहदड़ी लाभ परवृत्ति करम दृढ़ आया बलराम जियो। बाणी ब्रह्मा वेद धर्म दृढ़ हो पाप तजाया बलराम जियो। धर्म दृढ़ हो हर नाम ते आव हो सिमृत नाम दृढ़ाया। सतगुर गुर पूरा आराध हो सबके लिख पाप गवाया। सहज आनंद हुआ बड़ भागी मन हर मीठा लाया। जन कह नानक लाभ पहलिया रंभ काज रचाया। हर दूजड़ी लाभ सतगुर पुरख मिलाया बलराम जियो। निरभउ पै मन होए हुमै मल गवाया बलराम जियो। निर्मल भउ पाया हर गुण गाया हर वेख्या राम हदूरे। हर आत्म राम पसारिया स्वामी सर्व रहया पर पूरे। अंतर बाहर हर प्रभ मेल एको मिल हर जन मंगल गाए। जन नानक दूजी लाभ चलाई अनहल शब्द बजाए। हर तीजड़ी ला मन चाव पया बैरा गिया बलराम जियो। समझना हर मेलो हर पाया बड़बा गिया बलराम जियो। निर्मलो हर पाया हर गुण गाया मुखे बोली हर बाणी। संजना बड़पागी पाया हर कथिया कथ कहानी। हृदय हर हर हर धुनि उपजी हर जपिया मस्तक भाग जियो। जन नानक बोले तीजी लावै हर उपजै मन बैराग जियो। हर चौथड़ी ला मन सहज पया हर पाया बलराम जियो। गुरमुख मिलिया सुपाए हर मन धन मीठा लाया बलराम जियो। हर मीठा लाया मेरे पर पाया अंधन हर लिवलाई। मन चिंदिया फल पाया स्वामी हर नाम भजी भदाई। हर पर ठाकुर का जो रचाया तन हृदय नाम विगासी। जन नानक बोले चौथी लावै हर पाया प्रभ अविनासी। एक ओंकार सतगुर प्रसाद राग सूही छंत महला चौथा। कर दूजा गुरमुख हर गुण गाए हृदय रसन रसाए। हर रसन रसाए मेरे हर पाए मेरे प्रभ पाए मिलिया सह सुपाए। अंदन भोग भोगे सुख सोवै शब्द रह लिवलाए। वड्डा भाग गुर पूरा पाइए अंदर नाम ते आए। सहजे सहज मिलिया जग जीवन नानक सुन समाए। संगत संत मिलाए हर सह निर्मल नाए। निर्मल जल नाय मैल गवाए पहे पवित शरीरा। दुर्मत मैल गई परम पागा हूँ मैं बिनथी पीरा। नद प्रभु सत संगत पाई निज कर हो वासा। हर मंगल रस रसन रसाए नानक नाम प्रगासा। अंतर रतन बिचारे गुरमुख नाम प्यारे। हर नाम प्यारे शब्द निस्तारे ज्ञान अधेर गवाया। ज्ञान पर ज्ञान प्रचंड बलिया घट चानण कर मंदिर सोहाया। तन मन अर्प सी गार बनाए हर प्रभ साचे पाया। जो प्रभ कह सोई पर कीजै नानक अंक समाया। हर प्रभ का जो रचाया गुरमुख वियाहण आया। वियाहण आया गुरमुख हर पाया सा तन कंत प्यारी। संजना मिल मंगल गाए हर जीव आप सवारी। सुर नर गण गंधर्प मिल आए अपूर्व जन्य बनाई। नानक प्रभ पाया मैं साचा ना कदे मरै ना जाई। राग सूही छंत महला चौथा। कर तीजा एक ओंकार सतगुर प्रसाद। आप हो संत जन हो गुण गावे गोविंद के रे राम। गुरमुख मिल रही है कर वाजे शब्द कनेरे राम। शब्द कनेरे हर तेरे तू करता सब थाई। एहनेस जपी सादा सालाही साज शब्द लिवलाई। अंदन सहज रह रंग राता राम नाम हृद पूजा। नानक गुरमुख एक पछाणे अब न जाने दूजा। सब मह रब रहा सो प्रभ अंतर जामी राम। गुर शब्द रवै रब रहा सो प्रभ मेरा स्वामी राम। प्रभ मेरा स्वामी अंतर जामी कट कट रव्या सोई। गुरमत सच गुरमत सच पाइए सहज समाइए तिस बिन अब न कोई। सहजे गुण गावा जे प्रभावा आपे ले मिलाए। नानक सो प्रभ सब दे जा पाए एहनेस नाम त्याए। इहो जगो दुत्तर मनमुख पार न पाई राम। अंतरे हुमै ममता काम क्रोध चतुराई राम। अंतर चतुराई थाए न पाई बिरथा जन्म गवाया। जम मग दुख पावै चोटा खावै अंत गया पछताया। बिन नावै को बेली नाही पुत कुटुंब सुत पाई। नानक माया मोह पसारा आगै साथ न जाई। हों पूछो अपना सतगुर दाता किन बिद दुत तरिया राम। सतगुर पाए चलो जीवत्या मरिया राम। जीवत्या मरिया भोजल तरिया गुरमुख नाम समावै। पूरा पुरख पाया बड़पागी सच नाम लिव लावै। मत प्रगास पई मन मान्या राम नाम बढ़ियाई। नानक प्रभ पाया शब्द मिलाया ज्योति ज्योते मिलाई। सूही महला चौथा। कर पंजवा एक ओंकार सतगुर प्रसाद।
ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਹੋਮ ਮਨ ਤਨ ਸੇਵਾ ਸਤਿਗੁਰ ਹੈ ਮੈਂ ਮੇਲੇ ਪ੍ਰਭ ਗੁਣਤਾ ਸੇ ਧਨ ਧਨ ਗੁਰੂ ਵਡ ਪੁਰਖ ਹੈ ਮੈਂ ਦੱਸੇ ਹਰ ਸਾਹਿਬ ਆਸੇ ਵਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਘਰ ਆਵਹਚਰੀ ਵਿਛੁੰਨਿਆ ਮਿਲ ਸ਼ਬਦ ਗੁਰੂ ਪ੍ਰਮਨਾਹਾ ਹੋਂ ਤੁਝ ਬਾਜ ਹੋ ਖਰੀ ਓਡੀਣੀਆ ਜਿਉ ਜਲ ਬਿਨ ਮੀਨ ਮਰਾਹਾ ਵੜ ਭਾਗੀ ਹਰ ਤਿਆਇਆ ਜਨ ਨਾਨਕ ਨਾਮ ਸਮਾਹਾ ਮਨ ਦਹਿ ਦਿਸ ਚਲ ਚਲ ਪਰਮਿਆ ਮਨ ਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿੱਤ ਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਨਤਾ ਤੰਤਰ ਦੱਬਿਆ ਫਿਰ ਬਿਖ ਭਾਲਣ ਗਾਇਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੈ ਪਚ ਪਚ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨਾ ਸਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਦ ਮਨ ਸਾਧਾਰਿਆ ਵਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਛੰਤ ਮਹੱਲਾ ਚੌਥਾ ਮਾਰੇ ਹਿਸ ਵੇ ਜਨ ਹੋਮੈ ਵਿਖਿਆ ਜਿਨ ਹਰ ਪ੍ਰਭ ਮਿਲ ਨਾ ਦਿੱਤੀਆ ਦੇਹ ਕੰਚਨ ਵੇ ਬੰਨੀਆ ਇਨ ਹੋਮੈ ਮਾਰ ਵੇ ਗੁੱਤੀਆ ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨਮੁਖ ਮੂੜ ਸਜੁੱਤੀਆ ਜਨ ਨਾਨਕ ਗੁਰਮੁਖ ਉਭਰੇ ਗੁਰ ਸਭ ਦੀ ਹੋਮੈ ਛੁੱਟੀਆ ਵਸ ਆਣੇ ਹੋਵੇ ਜਨ ਇਸ ਮਨ ਕੋ ਮਨ ਵਾਸੇ ਜਿਉ ਨਿਤ ਭੋਂਦਿਆ ਦੁੱਖ ਰਹਿਣ ਵੇ ਵਿਹਾਣੀਆਂ ਨਿਤ ਆਸਾ ਆਸ ਕਰੇ ਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੁਰੀ ਹਰ ਚੋਦਿਆ ਜਨ ਨਾਨਕ ਪ੍ਰਭ ਦੇਹੋ ਮੱਤੀ ਛੱਡ ਆਸਾ ਨਿਤ ਸੁਖ ਸੋਦਿਆ ਸਾ ਧਨ ਆਸਾ ਚਿਤ ਕਰੇ ਰਾਮ ਰਾਜਿਆ ਪ੍ਰਭ ਸਿਜੜੀਆ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲੇ ਹੋ ਮਿਲਾਈ ਮੇਰਾ ਮੰਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹੈ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿ ਸੁਭਾਈ ਇੱਕ ਤਸੇਜ ਹੈ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇ ਹੋਂ ਗੁਰ ਵਿਟੋਂ ਕੋਲ ਕਮਾਇਆ ਰਾਮ ਰਾਜਿਆ ਜਿਉ ਸਤਿਗੁਰ ਆਗੈ ਦੇਈ ਗੁਰ ਤੁਠਾ ਜਿਉ ਰਾਮ ਰਾਜਿਆ ਜਨ ਨਾਨਕ ਹਰ ਮੇਲੇ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਏ ਦੇਖ ਭੁੱਲਾਨਾ ਸੁਣ ਬਾਵਰੇ ਦੇਹ ਕੂੜਾ ਲਾਇਓ ਕੁਸਮ ਵਰਗਾਨਾ ਕੂੜੀ ਦੇਖ ਭੁੱਲੋ ਅੜ ਲਹਿ ਨਾ ਮੁੱਲੋ ਗੋਬਿੰਦ ਨਾਮ ਮਜੀਠਾ ਥੀ ਵਹਿ ਲਾਲਾ ਤੂੰ ਗੁਲਾਲਾ ਸਬਦ ਚੀਨ ਗੁਰ ਮੀਠਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਬਰੇ ਦੇਵ ਠਾਕਰ ਨਾਥ ਪੁਰਾਣਾ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਨਿਹਚਲ ਹਬ ਵੈਸੀ ਸੁਣ ਪਰ ਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈਐ ਭਾਗੀ ਸੁਣ ਪੈ ਰਾਗੀ ਚਰਨ ਪ੍ਰਭੂ ਕਹਿ ਰਹੀ ਹੈ ਇਹੋ ਮਨ ਦੀਜਾ ਸੰਕਨਾ ਕੀਜਾ ਗੁਰਮੁਖਤਾ ਚ ਬਹੁ ਮਾਣਾ ਨਾਨਕ ਦੀਨ ਭਗਤ ਪਵਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਬਰੇ ਕਿਆ ਕੀਜਾ ਕੂੜਾ ਮਾਨੋ ਸੁਣ ਬਾਬਰੇ ਹਬ ਵੈਸੀ ਗਰਭ ਗੁਮਾਨੋ ਨਿਹਚਲ ਹਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਆ ਪਹੁੰਚਲ ਉਤਰੀਆ ਜੇ ਥੀਵੈ ਕਰਮ ਲਿਖਿਆ ਸਾ ਗੁਰੂ ਸੇ ਬੀਜੈ ਅੰਮ੍ਰਿਤ ਪੀਜੈ ਜਿਸ ਲਾਭੇ ਸਹਿਜ ਧਿਆਨੋ ਨਾਨਕ ਸਰਣ ਪਿਆ ਹਰਦੁਆਰੈ ਹੋਂ ਬਲ ਬਲ ਸਤ ਗੁਰਬਾਨੋ ਸੁਣੇ ਬਾਬਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣੇ ਬਾਬਰੇ ਥਿਓ ਰੇਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿੰਨ ਸੁਖ ਪਾਇਆ ਵਡਭਾਗੀ ਦਰ ਸੁਣ ਪਾਈਐ ਥਿਓ ਨਿਮਾਣਾ ਸਤ ਗੁਰਬਾਣਾ ਸਗਲਾ ਆਪੇ ਮਿਟਾਈਐ ਉਹ ਧਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵੇਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਰਾਖ ਲਾ ਜਪਨਾਇਆ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤਿਸ ਕਹਿ ਬਲਰਾਮ ਜੀਉ ਹਰ ਅੰਮ੍ਰਿਤ ਭਰੇ ਭੰਡਾਰ ਸਭ ਕੁਛ ਹੈ ਕਰ ਤਿਸ ਕਹਿ ਬਲਰਾਮ ਜੀਉ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁੱਖ ਕੋਈ ਨਾ ਲਾਗੈ ਭੌਜਲ ਭਾਰੇ ਉਤਾਰਾ ਆਦਿ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅੰਦਰ ਮਨ ਤਨ ਪੀਵਾ ਹਰੇ ਆਪੇ ਲੈ ਮਿਲਾਏ ਕਿਉਂ ਵੇ ਛੋੜਾ ਥੀ ਵੇ ਬਲਰਾਮ ਜੀਓ ਤੇ ਜਿਸਨੋਂ ਤੇਰੀ ਟੇਕ ਸਦਾ ਜਿਸਨੋਂ ਤੇਰੀ ਟੇਕ ਸੋ ਸਦਾ ਸਦ ਜੀ ਵੇ ਬਲਰਾਮ ਜੀਓ ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣ ਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਅਸਤ ਮਾਰੀ
ਸਫਲ ਦਰਸ ਭੇਟਿਆ ਗੁਰ ਭੇਟਿਆ ਗੁਰ ਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸੱਚ ਥਾਨ ਮਨ ਮਹਿਤ ਸੱਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਿਆਲ ਗੁਣ ਅਭਿਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੇ ਵਾਜੇ ਅਨਹਦਾ ਝੁਣ ਕਾਰੇ ਸੁਣ ਪੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨ ਹਾਰੇ ਉਪਜਿਆ ਤਤ ਗਿਆਨ ਸਹੁਰਿਆ ਪਈਆ ਇੱਕ ਹਰ ਬਲਰਾਮ ਜੀਓ ਬ੍ਰਹਮ ਹੈ ਬ੍ਰਹਮ ਮਿਲਿਆ ਕੋਈ ਨਾ ਸਾਖੈ ਭਿੰਨ ਕਰ ਬਲਰਾਮ ਜੀਓ ਬਿਸਮ ਪੇਖੈ ਬਿਸਮ ਸੁਣੀਆ ਬਿਸਮਾਧੁ ਨਦਰੀ ਆਇਆ ਜਲ ਥਲ ਮਹੀਅਲ ਪੂਰਨ ਸੁਆਮੀ ਘਟ ਘਟ ਰਹਿਆ ਸਮਾਇਆ ਜਿਸ ਤੇ ਉਪਜਿਆ ਤੇ ਸਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਲ ਨਾ ਜਾਹੀ ਲੱਖਣੇ ਨਾਨਕ ਤਿਸੇ ਧਿਆਏ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰੰਗੇ ਅੰਦਰ ਜਾਗੇ ਹਰੰਗ ਜਾਗੇ ਪਾਪ ਪਾਗੇ ਮਿਲੇ ਸੰਤ ਪਿਆਰਿਆ ਗੁਚਨ ਲਾਗੇ ਪਰਮ ਪਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡਭਾਗੈ ਬਿਨਵੰਤ ਨਾਨਕ ਸਰਨ ਸੁਆਮੀ ਜੀਓ ਪਿੰਡ ਪ੍ਰਭ ਆਗੈ ਅਨਹ ਸ਼ਬਦ ਸੁਹਾਵਾ ਸੱਚ ਮੰਗਲ ਹਜ ਗਾਵਾ ਗੁਣ ਗਾਏ ਹਰ ਦੁੱਖ ਨਾਸੇ ਰਹਿਸ ਉਪਜੈ ਮਨ ਕਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਭਾਣਾ ਨਾਮ ਪ੍ਰਭ ਕਾ ਮੁਖ ਭਾਣਾ ਹੋਏ ਰਹਿਣ ਸਾਧੂ ਪ੍ਰਭ।

0: ਖੱਲਿਆ ਸੋ ਪ੍ਰਭ ਆਪਣਾ ਸਦਾ ਧੀ ਆਈਐ ਸੋ ਤੇ ਬੈਸਤ ਖੱਲਿਆ ਗੁਣ ਨਿਦਾਨ ਸੁਖ ਸਾਗਰ ਸੁਆਮੀ ਜਲ ਥਲ ਮਹੀ ਅਲ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਅਵ ਨਾ ਕੋਈ ਮੇਰਾ ਘਰ ਬੰਨਿਆ ਬਨ ਤਾਲ ਬੰਨਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਬਜਿਆ ਬਹਾਧਾਈਆ ਕਰੀ ਨਦਰ ਸੁਆਮੀ ਸੁਖੇ ਗਾਮੀ ਹਲਤ ਪਲਤ ਸਵਾਰਿਆ ਮੇਰਵੰਤ ਨਾਨਕ ਨਿਤ ਨਾਮ ਜਪਿਆ ਜੀਓ ਪਿੰਡ ਜਿਨ ਧਾਰਿਆ ਸੂਹੀ ਮਹੱਲਾ ਪੰਜਵਾਂ ਪੈ ਸਾਗਰੋ ਪੈ ਸਾਗਰ ਤਰਿਆ ਹਰ ਨਾਮ ਤੇ ਆਏ ਰਾਮ ਬੋਹਿਤ ਰਹ ਚਨ ਅਰਾਧੇ ਮੇਰੇ ਸਤਿਗੁਰ ਪਾਰ ਲਗਾਏ ਰਾਮ ਗੁਰਸਬਦੀ ਤਰੀਐ ਬੋੜੇ ਨਾ ਮਰੀਐ ਚੂਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਪਲ ਮਾਨੋ ਤਾਂ ਮਨ ਸਹਿਜ ਸਮਾਣਾ ਦੁਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗਰਾਤਾ ਮਨ ਕੀ ਚਿੰਤ ਮਿਟਾਏ ਸੰਤਨਾ ਹਰ ਮੰਤੁਰ ਦ੍ਰਿੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪਣਾ ਮਨ ਆ ਗਿਆ ਮਨ ਆ ਗਿਆ ਧਰਿਆ ਸਭ ਠਾਕਰ ਦੀਨੇ ਰਾਂ ਕਪਨੀ ਕਰੇ ਆਪਣੀ ਦਾਸੀ ਮਿਟੀ ਉਦਾਸੀ ਹਰਿਮੰਦਰ ਥਿਤ ਪਾਈ ਆਨੰਦ ਬਿਨੋਦ ਸਿਮਰੋ ਪ੍ਰਭੁ ਸਾਚਾ ਵਿਛੜ ਕਬਹੂ ਨਾ ਜਾਈ ਸਾਵੜ ਭਾਗਣ ਸਦਾ ਸੁਹਾਗਣ ਰਾਮ ਨਾ ਗੁਣ ਚੀਨੇ ਕੋਹ ਨਾਨਕ ਰਭੇ ਰੰਗਰੇ ਰਾਤੇ ਪ੍ਰੇਮ ਮਹਾਰਸ ਪੀਨੇ ਆਨੰਦ ਬਿਨੋਦ ਪੈ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ਆਪਣੈ ਪ੍ਰਭ ਆਪ ਸਿਗਾਰੀ ਸੋਭਾਵੰਤੀ ਨਾਰੇ ਰਾਮ ਸਹਿਸ ਪਾਏ ਪੈ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨੇ ਆਪਣੇ ਰਾਮ ਨਾਮ ਔਰ ਧਾਰਿਆ ਮਾਨ ਮੁਹੰਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੋ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਹੋ ਨਿਤ ਸਕੀ ਹੋ ਸਗੋ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕ ਅੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਮੰਡਲ ਛਾਇਆ ਬ੍ਰਹਮ ਉਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਅਲ ਪੂਰੇ ਪੂਰਨ ਤਿਸ ਬਿਨਾ ਨਹੀਂ ਜਾਏ ਪੇਖ ਦਰਸੁਨ ਨਾਨਕ ਬਿਕਸੇ ਆਪ ਲੈ ਮਿਲਾਏ ਸੂਹੀ ਮਹੱਲਾ ਪੰਜਵਾਂ ਅਬਜਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਦ ਸੁਖ ਪਾਇਆ ਰਾਮ ਮਨ ਇੱਛੇ ਸਹੀ ਫਲ ਪਾਏ ਕਰਤਾ ਆਪ ਵਸਾਇਆ ਰਾਮ ਕਰਤਾ ਆਪ ਵਸਾਇਆ ਸਰਬ ਸੁਖ ਪਾਇਆ ਬੁਧ ਭਾਈ ਸਿੱਖ ਬੇਗਾਸੇ ਗੁਣ ਗਾਵੇ ਪੂਰਨ ਪਰਮੇਸੁਰ ਕਰ ਜੋ ਆਇਆ ਰਾਸੇ ਪ੍ਰਭੇ ਆਪ ਸਵਾਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨੂੰ ਸੁਹਾਇਆ ਘਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੇ ਕਟੀਆ ਜਮਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਵਿਨਾਸੀ ਹਰ ਹਰ ਨਾਮ ਧਿਆਏ ਸਗੋ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਨ ਹਿਰਲਿਆ ਦੁੱਖ ਦਰਦ ਭ੍ਰਮ ਨਾਸੀ ਸਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਤ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜ੍ਹੈ ਸਵਾਈ ਰਾਮ ਪਾਪ ਬ੍ਰਹਮ ਕਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦਿ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭਾ ਦਿਆਲਾ ਜੀਏ ਜਨ ਸਭ ਸੁਖੀ ਵਸਾਏ ਪ੍ਰਭ ਆਪ ਕਰੇ ਪ੍ਰਤ ਪਾਲਾ ਦਹਿ ਦਸ ਪੂਰ ਰਿਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨੇ ਅਬਜਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ੁਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਪਵ ਪੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਤ ਨਿਤ ਹੋਵੈ ਹਰ ਨਾਮ ਅਰਾਧੇ ਮਹਿਲ ਸਭ ਕਾਠੇ ਕਿਲਵਿਕ ਸਗਲੇ ਖੋਵੈ ਤਹਿ ਜਨਣਾ ਮਰਣਾ ਆਵਣ ਜਾਣਾ ਬੋਹਣਾ ਪਾਈਐ ਜੋਨੀਐ ਨਾਨਕ ਗੁਰ ਪਰਮੇਸੁਰ ਪਾਇਆ ਜਿਸ ਪ੍ਰਸਾਦ ਇਸ਼ ਪੁੰਨੀਐ ਸੂਹੀ ਮਹੱਲਾ ਪੰਜਵਾਂ ਸੰਤਾ ਕੇ ਕਾਰਜੇ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੁੰਨ ਸਾਜ ਕਰਾਇਆ ਸਗਮ ਨੋਰਥ ਪੂਰੇ ਜੈ ਜੈਕਾਰ ਭਇਆ ਜਗਲ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁੱਤ ਅਭਿਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਧ ਸਿੱਧ ਰਿਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ ਖਾਤ ਖਰਚਤ ਬਿਲ ਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨੇ ਖੁੱਟ ਨਾ ਜਾਈ ਅੰਤਰਜਾਮੀ ਪਾਇਆ ਕੋਟ ਬਿਘਨ ਸਗਲੇ ਉੱਠੇ ਨਾਠੇ ਦੁੱਖ ਨਾ ਨੇੜੈ ਆਇਆ ਸਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵੜਿਆਈ ਰਾਮ ਜਿਸਕਾ ਕਾਰਜ ਤਿਨਹੀ ਕੀਆ ਮਾਨ ਸੁਖਿਆ ਵੇ ਚਾਰਾ ਰਾਮ ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਨੰਤ ਉਪਜੇ ਸਾਧ ਸੰਗਤ ਸੰਗ ਬਣੀ ਜਿਨੇ ਉਦਮ ਕੀਆ ਤਾਲ ਕੇਰਾ ਤਿਸਕੀ ਉਪਮਾ ਕਿਆ ਗਨੀ ਅੱਠ ਸੱਠ ਤੀਰਥ ਪੁੰਨ ਕਰਿਆ ਮਹਾਂ ਨਿਰਮਲ ਚਾਰਾ ਪਤਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਅਧਾਰਾ ਗੁਣ ਨਿਦਾ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ ਸੰਤਾ ਕੀ ਬੇਨਾਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀਜੈ ਦਾਨ ਕੀਜੈ ਬਿਸਰੇ ਨਾਹੀ ਇੱਕ ਖਿਨੋ ਗੁਣ ਗੋਪਾਲ ਚੁਰ ਰਸਨਾ ਸਦਾ ਗਾਈਐ ਅੰਧਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀ ਜੈ ਬਿਨਵੰਤ ਨਾਨਕ ਇਛ ਪੁੰਨੀ ਪੇਖ ਦਰਸਨ ਜੀਜੈ ਰਾਗ ਸੂਹੀ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੈ ਕੋਰਾ ਕੋੜਾ ਬੋਲਣਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਪਤਿਤ ਪਾਵਨ ਹਰ ਬਿਦ ਸਦਾਏ ਇੱਕ ਤੈਨੂੰ ਨਹੀਂ ਭੰਨੈ ਘਾਲੇ ਘਟ ਘਟ ਵਾਸੀ ਸਰਵ ਨਿਵਾਸੀ ਨੇਰਾ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਪਈ ਜੀ ਹਰ ਦਰਸਨ ਦੇਖ ਅਪਾਰਾ ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮ ਪਗ ਛਾਰਾ ਪਰ ਪੇਵਕਤ ਜੀਵਾ ਠੰਡੀ ਥੀਵਾ ਤਿਸ ਜੇਵੜੇ ਅਭਰ ਨ ਕੋਈ ਆਦੇ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀ ਅਲ ਸੋਈ ਚਰਨ ਕਮਨ ਜਪ ਸਾਗਰ ਤਰਿਆ ਪਵਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ੁਰ ਤੇਰਾ ਅੰਤ ਨ ਪਾਰਾ ਵਾਰਾ ਹਉ ਨਿਮਿਕਨਾ ਛੋਡਾ ਜੀ ਹ ਪ੍ਰੀਤਮ ਪ੍ਰਾਨ ਆਧਾਰੋ ਗੁਰ ਸਤਿਗੁਰ ਕਹਿਆ ਜੀ ਸਾਚਾ ਆਗਮ ਵਿਚਾਰੋ ਮੇਰੇ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾ ਠੇ ਸਹਿਜ ਸੂਖ ਆਨੰਦ ਕਨੇਰੇ ਹੋ ਮੈਂ ਬਿੰਠੀ ਗਾਠੇ ਸਭ ਕਹਿ ਮਦ ਸਭ ਹੂੰ ਤੇ ਬਾਹਰ ਰਾਗ ਦੁੱਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਨਾਈ ਪ੍ਰੀਤਮ ਮਨੇ ਸਧਾਰੋ ਮੈਂ ਖੋਜਤ ਖੋਜਤ ਜੀ ਹਨੇ ਚਲੋ ਸੋ ਕਰ ਪਾਇਆ ਸਭ ਅਧਰਵ ਅਧਰਵ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਮਨਾਸੀ ਹੋ ਤਿਸਕੀ ਦਾਸੀ ਮਰੈ ਨਾ ਆਵੈ ਜਾਏ ਧਰਮ ਅਰਥ ਕਾਮ ਸਭ ਪੂਰਨ ਮਚਿੰਦੀ ਇੱਛ ਪੁਜਾਏ ਸੁਰਤ ਸਿਮਰਤ ਗੁਣ ਗਾਵੇ ਕਰਤੇ ਸਿੱਧੇ ਸਾਧਕ ਮੁਨ ਜਨ ਧਿਆਇਆ ਨਾਨਕ ਸਨ ਕਿਰਪਾ ਨਿਧ ਸੁਆਮੀ ਵਡਭਾਗੀ ਹਰ ਹਰ ਗਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹਾ ਵੇਸ ਦੋਹਾ ਗਣੀ ਪਰ ਪੇ ਰਾਵਣ ਜਾਏ ਫਿਰ ਛੋੜਿਆ ਕਰੇ ਆਪਣਾ ਮੋਹੀ ਦੂਜਾ ਭਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਸੁੱਧ ਪਤਾਰ ਹੈ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੈ ਸੋ ਪਲਟਿਆ ਰਾਤੀ ਸਾਜ ਸਿਗਾਰ ਸਹਿਜ ਸੱਚ ਪਿਰ ਰਾਵੇ ਹਰਨਾਮਾ ਉਰ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮਿਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਹ ਵੀਏ ਨੇ ਮਾਣੀਏ ਸੋ ਸੁਹ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁਲਪੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਏ ਉਹਨੂੰ ਆਕਾਸ ਪਤਾਲਾ ਹੁਕਮੇ ਧਰਤੀ ਸਾਜੀ ਉਹਨੇ ਸੱਚੀ ਧਰਮਸਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਹੇ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਸਲੋਕ ਮਹੱਲਾ ਤੀਜਾ ਸੁਹਬਤਾ ਸੁਹਾਗਣੀ ਜਾਮਨ ਲਹਿ ਸਟਨਾਓ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਧਾਗਲਾ ਦੂਜਾ ਨਾਹੀ ਥਾਓ ਐਸਾ ਸਿਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇਈ ਇਹਨ ਇਸ ਲਾਗੈ ਪਾਓ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹਿ ਸਮਾਏ ਮਹੱਲਾ ਤੀਜਾ ਲੋਕਾ ਵੇ ਹੋ ਸੁਹਵੀ ਸੁਹਾ ਵੇਸ ਰਹੀ ਕਰੀ ਵੇਸੀ ਸੋਹ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੀ ਸੋਹ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਦ ਕੰਤ ਮਿਲੀ ਪੌੜੀ
1: ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਪਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲੱਖ ਅਪਾਰਾ ਇੱਕ ਨਾ ਨੋ ਤੂੰ ਮੇਲ ਲਹਿ ਗੁਰ ਸਬਦ ਵਿਚਾਰਾ ਸੱਚ ਰਤੇ ਸੇ ਨਿਰਮਲੇ ਹੋਮੈ ਤਜ ਵੇਕਾਰਾ ਜਿਸ ਤੂੰ ਮਿਲੇ ਸੋ ਤੁਦ ਮਿਲੈ ਸੋਈ ਸਚਿਆਰਾ ਸਲੋਕ ਮਹੱਲਾ ਤੀਜਾ ਸੁਹਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨ ਮਹਿ ਝੂਠ ਸਭ ਬਿਨ ਸਜਾਏ ਜਿਉ ਟਿਕੈ ਨ ਬਿਰਖ ਕਿਛਾਉ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸੱਚੜਾ ਉਲਟੀ ਸਖਤ ਸਿਵੈ ਕਰੇ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰੇ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੇ ਪਾਏ ਮੁੰਦ ਇਆਣੀ ਦੁੰਮਣੀ ਸੂਹੈ ਵੇਸ ਲੁਭਾਏ ਸਬਦ ਸੱਚੈ ਰੰਗ ਲਾਲ ਕਰ ਭੈ ਭਾਏ ਸਿਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਭਾਏ ਪੌੜੀ ਆਪੇ ਆਪ ਪਾਏ ਨਾ ਆਪ ਕੀਮਤ ਪਾਈ ਤਿਸਦਾ ਅੰਤ ਨਾ ਜਾਪਈ ਗੁਰਸ਼ਬਦ ਵਜਾਈ ਮਾਇਆ ਮੋਹ ਗੁਬਾਰ ਹੈ ਦੂਜੇ ਪਰਮਾਈ ਮਨ ਮੁਕਟੋਰ ਨਾ ਪਾਈ ਨੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋ ਥੀਐ ਸਭ ਚੱਲੈ ਰਜਾਈ ਸਲੂਕ ਮਹੱਲਾ ਤੀਜਾ ਸੂਹੈ ਵੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੈ ਪਤਾਰ ਸੂਹਾ ਵੇਸ ਸਭ ਉਤਾਰ ਧਰੇ ਗੱਲ ਪਹਿਰੈ ਖਿਮਾ ਸਿਗਾਰ ਪਈਐ ਸੋਹਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿਸਾਰ ਉਹ ਰਲਾਈ ਕਿਸਹਿ ਦੀ ਨਾਰ ਲੈ ਜਿਸ ਰਾਵੇ ਸਿਰਜਨ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਿਨਾਸੀ ਪੁਰਖ ਪਰਤਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੈ ਨਿਸੀ ਬਿਨਤਾਗੇ ਗੱਲ ਹਾਰ ਸੱਚਾ ਰੰਗ ਮਜੀਠ ਕਾਬਰ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰੇ ਆਈ ਆਚਾਰ ਪੌੜੀ ਇਹੋ ਜਗ ਆਪ ਉਪਾਯੁਨ ਕਰ ਚੋਜ ਵਿਡਾਨ ਪੰਚ ਧਾਤ ਸਭ ਬੁਰੇ ਪੰਚ ਧਾਤ ਵਿੱਚ ਪਾਈਅਨ ਮੋਹ ਝੂਠ ਗੁਮਾਨ ਆਵੈ ਜਾਏ ਪੁਆਈਐ ਮਨਮੁਖ ਅਗਿਆਨ ਇੱਕ ਨਾ ਆਪ ਬੁਝਾਇਓਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੂਹ ਵੀਏ ਸੂਹਾ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੂਹੈ ਵੇਸ ਪਿਰ ਕਿਨੇ ਨਾ ਪਾਇਓ ਮਨਮੁਖ ਦੱਜ ਮੋਈ ਗਾਵਾਰ ਸਤਿਗੁਰ ਮਿਲਿਆ ਸੂਹਾ ਵੇਸ ਗਿਆ ਹੋਮੈ ਵਿੱਚੋਂ ਮਾਰ ਮੰਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸਿਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰੱਖਿਆ ਉਰ ਧਰ ਮਹੱਲਾ ਤੀਜਾ ਸੂ ਮੁੰਦੇ ਸੂਹਾ ਪਰ ਹਰੋ ਲਾਲ ਕਰੋ ਸਿਗਾਰ ਆਵਣ ਜਾਣਾ ਵਿਸਰੈ ਗੁਰਸਬਦੀ ਵਿਚਾਰ ਮੁੰਦ ਸੁਹਾ ਵੀ ਸੋਹਣੀ ਜਿਸ ਘਰ ਸਹਿਜ ਪਤਾਰ ਨਾਨਕ ਸਾ ਧਨ ਰਾਵੀ ਹੈ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੋਗਧ ਰਤਾ ਹੋਮੈ ਮੇਰਾ ਘਰ ਮੋਏ ਕਿਸ ਸਾਥ ਨ ਲਿੱਤਾ ਸਿਰ ਉੱਪਰ ਜਮਕਾਲ ਨ ਸੁਜਈ ਦੂਜੈ ਪਰਮਿਤਾ ਫਿਰ ਵੇਲਾ ਹੱਥ ਨ ਆਵਈ ਜਮਕਾਲ ਵਸ ਕੀਤਾ ਜਿਹਾ ਧੁਰ ਲਿਖ ਪਾਇਓਨ ਸੇ ਕਰਮ ਕਮਿਤਾ ਸਲੋਕ ਮਹੱਲਾ ਤੀਜਾ ਸਤੀਆ ਇਹ ਨਾ ਆਕੀਅਨ ਜੋ ਮੜਿਆ ਲੱਗ ਜਲਨ ਨਾਨਕ ਸਤੀਆ ਜਾਣੀਅਨ ਜੇ ਬਿਰਹਿ ਚੋਟ ਮਰਨ ਮਹੱਲਾ ਤੀਜਾ ਪੀਸੋ ਸਤੀਆ ਜਾਣੀਅਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾ ਨਾਲ ਮਹੇਲੀਆ ਸਤੀ ਅੱਗ ਜਲਾਹੇ ਜੇ ਜਾਣੈ ਪਿਰੇ ਆਪਣਾ ਤਾਂ ਤਨ ਦੁੱਖ ਸਹਾਏ ਨਾਨਕ ਕੰਤ ਨ ਜਾਣੀ ਸੇ ਕਿਉ ਅੱਗ ਜਲਾਹੇ ਭਾਵੈ ਜੀਵੋ ਕਹਿ ਮਰੋ ਦੂਰੋ ਹੀ ਭਜ ਜਾਹੇ ਪੌੜੀ ਤੁਧ ਸੁਖ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੈ ਲਿਖਿਆ ਨਾਵੈ ਜੇਵੜ ਹੋਰ ਦਾਤ ਨਾਹੀ ਤੇ ਸਰੂਪ ਨ ਰਖਿਆ ਨਾਮ ਉਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉ ਕਰੈ ਬੇਤਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਰ ਮਹੱਲਾ ਦੂਜਾ ਰਾਤ ਕਾਰਨ ਧਨ ਸਾਂਚੀ ਹੈ ਭਲਕੇ ਚੱਲਣ ਹੋਏ ਨਾਨਕ ਨਾਲ ਨ ਚੱਲੇ ਫਿਰ ਪੁੱਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਅਟ ਤਿਰਪ ਨ ਜੇ ਪਈ ਜੇ ਬਹੁਤਾ ਕਾਲੇ ਤਿਰਪ ਜਣੈ ਸਤ ਭਾਉ ਦੇ ਜਨ ਨਾਨਕ ਸਬਦ ਵਿਚਾਰੇ ਤਿਰਫ ਤਰਫ ਜਣੈ ਸਤ ਭਾਉ ਦੇ ਜਨ ਨਾਨਕ ਸਬਦ ਵਿਚਾਰੇ ਪੌੜੀ ਕਰਤੈ ਕਾਰਨ ਜਿਨਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਹ ਪਾਈਅਨ ਆਪੇ ਫੁਨਗੋਈ ਜੁਗ ਚਾਰੇ ਸਭ ਭਵ ਤਕੀ ਕਿਨਕੂ ਕੀਮਤ ਹੋਈ ਸਤਿਗੁਰ ਏਕ ਵਿਕਾਲਿਆ ਮਨ ਤਨ ਸੁਖ ਹੋਏ ਗੁਰਮੁਖ ਸਦਾ ਸਲਾਹੀ ਹੈ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨ੍ਹਾਂ ਭਉ ਤਿੰਨ ਨਾਹੇ ਭਉ ਮੁੱਚ ਭਉ ਨਿਵਾਹ ਨਾਨਕੇ ਹੋ ਪਟੰਤਰਾ ਤਿਤ ਦੀਬਾਣ ਗਏ ਆਹਾ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੈ ਉੱਡਤੇ ਕੋ ਉੱਡਤਾ ਜੀਵਤੇ ਕੋ ਜੀਵਤਾ ਮਿਲੈ ਮੂਹੇ ਕੋ ਮੂਹਾ ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀ ਆ ਪੌੜੀ ਸੱਚ ਧਿਆਨ ਸੇ ਸੱਚੇ ਗੁਰਸਬ ਦੇ ਵਿਚਾਰੀ ਹੋਮੈ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ ਕੋਟੇ ਮੰਡਪ ਮਾੜੀਆ ਲੱਗ ਪਏ ਗਾਵਾਰੀ ਜਿਨ ਕੀਏ ਤਿਸੇ ਨ ਜਾਣਨੀ ਮਨ ਮੁੱਖ ਗੋਬਾਰੀ ਜਿਸ ਪੁਜਾਏ ਸੋ ਬੁੱਝ ਸੀ ਸੱਚਿਆ ਕਿਹਾ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇਜੈ ਕੰਤ ਨਾ ਆਵੇ ਇਹ ਵੈ ਬਿਰਤਾ ਜਾਏ ਕਾਮਣ ਪਿਰ ਮਨ ਮਾਨਿਆ ਤੋ ਬਣਿਆ ਸਿਗਾਰ ਕੀਆ ਤੋ ਪ੍ਰਵਾਨ ਹੈ ਜਾ ਸੋ ਧਰੇ ਪਿਆਰ ਭਉ ਸਿਗਾਰ ਤਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕਉ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸਿਗਾਰ ਸੇਜੈ ਕੰਤ ਨਾ ਆਇਓ ਇਵੇ ਭਇਆ ਵੇਕਾਰ ਮਹੱਲਾ ਤੀਜਾ ਧਨ ਪਿਰ ਇਹ ਨ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪੌੜੀ ਪੈਵਨ ਭਗਤ ਨਾ ਹੋਵੇ ਨਾਮ ਨ ਲੱਗੈ ਪਿਆਰ ਸਤਿਗੁਰ ਮਿਲਿਆ ਭਉ ਉਪਜੈ ਭੈ ਭਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮਰਾਰ ਪਉ ਪਾਉ ਸਭ ਤਿਸਦਾ ਸੂ ਸਚ ਵਰਤੈ ਸੰਸਾਰ ਸਲੂਕ ਮਹੱਲਾ ਪਹਿਲਾ ਵਾਹੁ ਕਸਮ ਤੂੰ ਵਾਹੁ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦਰ ਸਰ ਵੇਲ ਵਰਸ ਵਰਾਹੁ ਆਪ ਖੜੂ ਵੈ ਆਪ ਕਰ ਅਪੀਣੈ ਆਪ ਆਹੁ ਗੁਰਮੁਖ ਸੇਵਾ ਥਾਇ ਪਵੈ ਉਨਮਨ ਤਤ ਕਮਾਹੁ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੁ ਨਾਨਕ ਪੁਰ ਦਰ ਵੇ ਪ੍ਰਵਾਹ ਤੋ ਦਰ ਊਣਾ ਨਾਹੇ ਕੋ ਸੱਚਾ ਵੇ ਪ੍ਰਵਾਹੁ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੋਪ ਸਰੀਰ ਗੁਰਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਿਹਾ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਘਰ ਗੁਣੀ ਗਹੀਰ ਸਲੂਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪੌਦੀ ਜਾਲ ਪਰਾਲ ਪਿੱਛੇ ਹੱਥ ਨ ਅੰਬੜੈ ਤਿੱਤ ਨਵੰਧੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ ਕਿੱਤੀ ਲਹਾ ਸਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਏ ਉਨ ਕਰ ਸੱਚ ਫੁਰਮਾਨ ਸਦਾ ਨਿਹਚਲ ਰਵ ਰਿਹਾ ਸੋ ਪੁਰਖ ਸੁਜਾਨ ਗੁਰਸਬ ਦੀ ਸੇਵੀ ਗੁਰਪ੍ਰਸਾਦ ਦੀ ਸੇਵੀ ਹੈ ਸੱਚ ਸਭ ਦੇ ਨਿਸ਼ਾਨ ਪੂਰਾ ਤਟ ਬਣਾਇਆ ਰੰਗ ਗੁਰਮਤ ਮਾਣ ਅਗਮ ਅਗੋਚਰ ਅਲੱਖ ਹੈ ਗੁਰਮੁਖ ਹਰ ਜਾਣ ਸਲੂਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਆਂ ਸਾਹਿਬ ਕਹਿ ਦੀ ਬਾਣ ਮਹੱਲਾ ਪਹਿਲਾ ਨਾਵਣ ਚੱਲੇ ਤੀਰਤੀ ਮਨ ਖੋਟੈ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜੀਐ ਸੋ ਹੋਰ ਬਾਹਰ ਧੋਤੀ ਤੂੰਬੜੀ ਅੰਦਰ ਬਿਸਨ ਕੋਰ ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਦੇਸੇ ਹੋ ਮਨ ਧਾਵਦਾ ਗੁਰ ਠਾਕਰ ਹਾਇਆ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ ਸਲੂਕ ਮਹੱਲਾ ਪਹਿਲਾ ਦੋਏ ਦੀਵੇ ਚੌਦਾ ਹੱਟ ਨਾਲੇ ਜੇਤੇ ਜੀ ਤੇ ਤੇਵਣ ਜਾਰੇ ਖੁੱਲੇ ਹੱਟ ਹੋਆ ਵਾਪਾਰ ਜੋ ਪਹੁੰਚਿਆ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਹਾ ਪਰਵਾਨ ਘਰ ਆਏ ਵਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆ ਸੁਪੇਦਾ ਸੇਵਨ ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬੇ ਨਾ ਪਾਵੈ ਮਾਨ ਪੌੜੀ ਅਕਾਇਆ ਕੋਟ ਰਚਾਇਆ ਹਰ ਸੱਚੈ ਆਪੇ ਇੱਕ ਦੂਜੈ ਭਾਏ ਖੁਆਏ ਨਾ ਹੋਮੈ ਵਿੱਚ ਬਿਆਪੇ ਇਹੋ ਮਾਨਸ ਜਨਮ ਦੁਲੰਭ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਏ ਓਨ ਸਭ ਵਰਤੈ ਆਪੇ ਸਲੂਕ ਮਹੱਲਾ ਪਹਿਲਾ ਚੋਰਾ ਯਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਣੀ ਸਦਾ ਵਸੈ ਸੈਤਾਨ ਗਦਹੋ ਚੰਦਨ ਕੋਲੀਐ ਭੀ ਸਾਹੂ ਸਿਓ ਪਾਣ ਨਾਨਕ ਕੂੜੈ ਕੱਤਿਆ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਚੀਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾਂ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾ ਤੇ ਇੱਕ ਮੰਗ ਤੇ ਨਾਮ ਤੇਰਾ ਪਰਵਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿੰਨਾ ਬਿੱਟੂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹੋਮੈ ਝਗੜਾ ਪਾਏ ਉਨ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਏ ਉਨ ਇੱਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਲੂਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹਉਮੈ ਗਰਭ ਨਿਵਾਰੀ ਹੈ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰਜਾਲੀਐ ਨਾਮ ਮਿਲੈ ਆਧਾਰ ਅਹਿਨਸ ਨਪਤ ਨਿਰਮਲਾ ਮੈਲਾ ਕਬੂ ਨਾ ਹੋਏ ਨਾਨਕ ਇਹ ਬਿਦ ਛੁੱਟੀਐ ਨਦਰ ਤੇਰੀ ਸੁੱਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰੱਤੀਆ ਪੁੱਛੈ ਬਾਤੜੀਆ ਮਹੱਲਾ ਪਹਿਲਾ ਸਭੇ ਕੰਤੈ ਰੱਤੀਆ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਇਤੜੇ ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹੋ ਬਲਿਹਾਰੀ ਤਿੰਨ ਕਹੋ ਸਿਫਤ ਜਨਾਂ ਦੈ ਬਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚਿਆ ਦਾਨ ਹਰ ਕਿਰਪ ਦੀਜੈ ਕਿਰਪਾ ਕਰ ਗੁਰਮੁਖ ਲਿਹੋ ਮਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸਲੂਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਣਿਆ ਘਰ ਕਾ ਪਹੁਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੋ ਉਲਾਮੇ ਦਿਨੈ ਕੇ ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਅਵਤਾਰਿਆ ਦਾ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ ਸਲੋਕ ਮਹਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਕਾਏ ਉਗਵੈ ਸੂਰ ਨ ਜਾਪੈ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਿਟ ਅੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁੱਖ ਪਾਏ ਮੇਲ ਭਇਆ ਚਰੀ ਬਚੁੰਨਿਆ ਗੁਰਪੁਰਖ ਮਿਲਾਏ ਮਨ ਮਹਿਲਾ ਇਵ ਸੁਧ ਹੈ ਹਰ ਨਾਮ ਤੇ ਆਏ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁੰਪਸ ਮਾਲ ਇੰਨੀ ਫੁੱਲੀ ਰੋ ਕਰੇ ਅਵਰੇ ਕੇ ਚੁਣੀਆਂ ਢਾਲ ਮਹੱਲਾ ਦੂਜਾ ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਤਿਨਕੇ ਕੰਤ ਦਿਸਾ ਪੁਰੀ ਜੇ ਤਿੰਨ ਜਿਨਕੇ ਕੰਤ ਦਿਸਾ ਪੁਰੀ ਸੇ ਅਹਿਨਸ ਫਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਧਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਣੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੈ ਸੋ ਪਲ ਪਾਏ ਸੀ ਸਭ ਕਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲਿਆ ਤਿਸੇ ਨਾ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀ ਹੈ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲਿਆ ਮਿਲਿਆ ਜੇ ਹੋਏ ਅੰਤਰਾਤਮੈ ਜੋ ਮਿਲੇ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀ ਹੈ ਸੱਚ ਕਰ ਕਮਾਵੈ ਦੂਜੇ ਘਰ ਲੱਗਿਆ ਪ੍ਰਜੋਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀ ਹੈ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵ ਹੈ ਫਲ ਪਾਵੈ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮਨ ਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚਿੱਤ ਨਾ ਆਵਹੀ ਮਹੱਲਾ ਦੂਜਾ ਜਾਂ ਸੁੱਖ ਤਾਂ ਸਹੁਰਾਵਿਓ ਦੁੱਖ ਭੀ ਸੰਭਾਲਿਓ ਇਹ ਨਾਨਕ ਕਹੇ ਸਿਆਣੀਏ ਇਹ ਉਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਅਪ ਲਹਿ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਣਾਗਤੀ ਤਿਨ ਲਹਿ ਚੜਾਈ ਨਾਨਕ ਵੇ ਪਰਵਾਹੋ ਹੈ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨਾ ਕਬੂਲੀਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜਾਏ ਬੇ ਕਹੋ ਕਿਆ ਕਰੋ ਅਭਾਗੇ ਰਹਾਓ ਦੁੱਖ ਸੁੱਖ ਕਰ ਕੈ ਕੁਟੰਬ ਜੀਵਾਇਆ ਮਰਤੀ ਬਾਰ ਇੱਕ ਸਰ ਦੁੱਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸੁਮਾਰਾ ਸੂਹੀ ਕਬੀਰ ਜੀਓ ਥਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਓ ਕਾਚਿਆ ਕਰਵੈ ਰਹੇ ਨਾ ਪਾਣੀ ਹੰਸ ਚੱਲਿਆ ਕਾਇਆ ਕੁਮਲਾ ਨੀ ਕੁਆਰ ਕੰਨਿਆ ਜੈਸੇ ਕਰਤੀ ਸੀ ਗਾਰਾ ਕਿਉ ਰਲੀਆ ਮਾਨੈ ਬਾਜ ਪਤਾਰਾ ਕਾਗ ਉਡਾਵਤ ਪੂਜਾ ਪਿਰਾਨੀ ਕਹਿ ਕਬੀਰੇ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਣਾ ਆਏ ਕਠਨ ਜੂ ਦੂਤ ਜੰਮ ਲੈਣਾ ਕਿਆ ਤੈ ਖੱਟਿਆ ਕਹਾ ਗਵਾਇਆ ਚਲੋ ਸੇ ਤਾਬ ਦੀਵਾਨ ਬੁਲਾਇਆ ਚੱਲ ਦਰ ਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰ ਗਹਿਕਾ ਆਇਆ ਰਹਾਓ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਛ ਭੀ ਖਰਚ ਤੁਮਾਰਾ ਸਾਰੋ ਸੁਬਹਿ ਨਵਾਜ ਸਰਾਏ ਗੁਜਾਰੋ ਸਾਧ ਸੰਗ ਜਾ ਕਹੋ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਪਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬਿਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀਓ ਲਲਿਤ ਥਾਕੇ ਨੈਣ ਸਰਬਨ ਸੁਨ ਥਾਕੇ ਤਾਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਥਾਕੀ ਏਕ ਨਾ ਥੱਕ ਸਮਾਇਆ ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ ਬਿਰਤਾ ਜਨਮ ਗਵਾਇਆ ਰਹਾਓ ਜਬ ਲਗ ਪ੍ਰਾਣੀ ਤਿਸੈ ਸਰੇਵੋ ਜਬ ਲਗ ਘੱਟ ਮਹਿਸਾਸਾ ਜੇ ਘੱਟ ਜਾਏ ਤਾਂ ਭਾਉ ਨ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਵਸਾਵੇ ਅੰਤਰ ਚੁੱਕੇ ਤਿਸੈ ਪਿਆਸਾ ਹੁਕਮੈ ਬੂਝਾ ਚੌਪੜ ਕੇ ਲੈ ਮਨ ਜਣ ਢਾਲੇ ਪਾਸਾ ਜੋ ਜਨ ਜਾਨ ਭਜੈ ਅਬਗਤ ਕਹੋ ਤਿਨਕਾ ਕਛੂ ਨ ਨਾਸਾ ਕਹੋ ਕਬੀਰ ਤੇ ਜਨ ਕਬਹੁ ਨਾ ਹਾਰੈ, ਢਾਲ ਜੋ ਜਾਨੈ ਪਾਸਾ ਸੂਹੀ ਲਲਿਤ ਕਬੀਰ ਜੀਓ। ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਮੀ ਨਾਹੀਂ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ, ਉਪਰ ਪੁਜਾ ਕਰ ਮੈਂ ਗੁਰ ਪਹਿ ਪੁਕਾਰਿਆ, ਤਿਨ ਹੋ ਲੀਆ ਉਹ ਬਾਰੀ ਰਹਾਓ, ਨੌ ਡਾਢੀ ਦਸ ਮੁਨਸਪ ਧਾਵੈ ਰਈਅਤ ਬਸਨ ਨਾ ਦੇਹੀ, ਡੋਰੀ ਪੂਰੀ ਮਾਪੇ ਨਾਹੀਂ ਬਹੁ ਬਿਸ ਟਾਲਾ ਲੇਹੀ, ਬਹੱਤਰ ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਕਾਈ, ਸੰਤਾਂ ਕਹੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਬੇਕੋ। ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣੈ, ਤਜ ਅਭਮਾਨ ਸੁਖ ਰਲੀਆ ਮਾਨੈ, ਤਨ ਮਨ ਦੇਹ ਨ ਅੰਤਰ ਰੱਖੈ, ਅਵਰਾ ਦੇਖ ਨ ਸੁਣੈ ਅਪਾਖੈ, ਸੋ ਕਤ ਜਾਣੈ ਪੀਰ ਪਰਾਈ, ਜਾ ਕੈ ਅੰਤਰ ਦਰਦ ਨਾ ਪਾਈ ਰਹਾਉ। ਦੁਖੀ ਦੁਹਾਗਣ ਦੋਏ ਪੱਖਹੀਨੀ, ਜਿਨ ਨਾ ਨਿਰੰਤਰ ਭਗਤ ਨਾ ਕੀਨੀ, ਪੁਰਸ ਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ, ਦੁਖੀਆ ਦਰਦ ਵੰਦ ਦਰਿਆਇਆ, ਬਹੁਤ ਪਿਆਸ ਜੁਬਾਬ ਨਾ ਪਾਇਆ, ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉ ਜਾਨੋ ਕਿਉ ਜਿਉ ਜਾਨੋ ਤਿਉ ਕਰ ਗਤ ਮੇਰੀ ਸੂਹੀ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹੰਪੀ ਚਲਨਾ, ਦੂਰ ਗਬਨ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗ ਏਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਉ, ਜਿਨ ਜੀਉ ਦੀਆ ਸੋ ਰਿਜਕ ਅੰਬਰ ਆਵੈ, ਸਭ ਘਟ ਭੀਤਰ ਹਟ ਚਲਾਵੈ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸੁਮਾਰ ਸਵੇਰਾ, ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਭਰੀ ਦੈ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੇਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ, ਸੂਹੀ ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫੁਨ ਰਹਿਣ ਨਾ ਹੋਏ, ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ ਰਹਾਓ, ਭਾਈ ਬੰਧ ਕੁਟੰਬ ਸਿਹਰਾਓ, ਪੀ ਲਾਗੇ ਕਾੜ ਸਵੇਰਾ, ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ, ਕਹਿ ਰਵਿਦਾਸ ਸਭੈ ਜਗ ਲੁਟਿਆ, ਹਮ ਤੋ ਏਕ ਰਾਮ ਕਹਿ ਛੁਟਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਹੇ ਲੋਹੇ ਆਤਮ ਰੋਰੋ, ਬਾਬਲ ਹੋਈ ਸੋ ਸੋਹ ਲੋਰੋ, ਤਹਿ ਸਹਿ ਮਨ ਮਹਿ ਕੀਆ ਰੋਸ, ਮੁਝ ਅਵਗਨ ਸਹਿ ਨਾਹੀ ਦੋਸ, ਤਹਿ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਚੈ ਪੁੱਛਤਾ ਨੀ ਰਹਾਓ, ਕਾਲੀ ਕੋਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ, ਬਿਰਹਿ ਬਿਹੂਨ ਕਿਤੇ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ, ਬਿੱਧਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਸਾਧ ਸੰਗ ਮੇਲੀ, ਜਾ ਫਿਰ ਦੇਖਾ ਤਾਂ ਮੇਰਾ ਅਲੋਹ ਬੇਲੀ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਭੇਣੀ, ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸੁਮਾਰ ਸਵੇਰਾ, ਸੂਹੀ ਲਲਿਤ ਬੇੜਾ ਬੰਧ ਨ ਸਕਿਓ, ਬੰਧਨ ਕੀ ਵੇਲਾ, ਭਾਰ ਸਰਬਰ ਜਬ ਉਚਲੈ ਤਬ ਤਰਨ ਦੁਹੇਲਾ, ਹੱਥ ਨਾ ਲਾਏ ਕੁਸੰਬੜੈ ਜਸ ਜਾਸੀ ਢੋਲਾ, ਰਹਾਉ ਇੱਕ ਅਪੀਨੈ ਪਤਲੀ, ਸਹਿ ਘੇਰੇ ਬੋਲਾ ਦੁੱਧਾ ਤਣੀ, ਨਾ ਆਵੇ ਫਿਰ ਹੋਏ ਨਾ ਮੇਲਾ, ਕਹੇ ਫਰੀਦ ਸਹੇਲੀਓ ਸਹੋ ਅਲਾਇ ਸੀ, ਹੰਸ ਚੱਲ ਸੀ ਡੁੰਮਣਾ, ਇਹ ਤਨ ਢੇਰੀ ਥੀ ਸੀ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਰਾਗ ਬਿਲਾਵਲ ਮਹੱਲਾ ਪਹਿਲਾ, ਚੌਪਦੇ ਕਰ ਪਹਿਲਾ, ਤੂੰ ਸੁਲਤਾਨ ਕਹਾ ਹੋ ਮੀਆ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, ਤੇਰੇ ਗੁਣ ਗਾਵਾਂ ਦੇ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ, ਰਹਾਉ ਜੋ ਕਿਚੋ ਆ ਸਭ ਕਿਚ ਤੁਜਤੇ, ਤੇਰੀ ਸਭ ਸੁਣਾਈ, ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਦਲੇ ਕਿਆ ਚੁਤਰਾਈ, ਕਿਆ ਹੋ ਕਥੀ ਕਥੇ ਕਤ ਦੇਖਾਂ, ਮੈਂ ਅਕਤ ਨਕਤ ਨ ਜਾਈ, ਜੋ ਤੁਧ ਭਾਵੈ ਸੋਈ ਆਖਾ, ਤਿਲ ਤੇਰੀ ਵਡਿਆਈ, ਏਤੇ ਕੂਕਰ ਹੋ ਬੇਗਾਨਾ, ਭੁੱਖਾ ਇਸਤੰਤਾਈ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨੋ ਨਾ ਜਾਈ, ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ ਕਲੰਦਰ, ਘਾਟੀ ਤੀਰਥ ਨਾਵਾ, ਇੱਕ ਸ਼ਬਦ ਮੇਰਾ ਪ੍ਰਾਨ ਵਸਦਾ ਹੈ, ਬਹੁੜ ਜਨਮ ਨਾ ਆਵਾ, ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ, ਰਹਾਓ ਅਗਮ ਅਗੋਚਰ ਅਲਖ ਅਪਾਰਾ, ਚਿੰਤਾ ਕਰੋ ਹਮਾਰੀ, ਜਲ ਥਲ ਮਹੀਅਲ ਭਰਪੁਰ ਲੀਣਾ, ਘਟ ਘਟ ਜੋਤ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਚਾਵਾ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾ ਨਿਤ ਤੇਰੇ, ਜੀ ਜੰਤ ਸਭ ਸਰਣ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਬਿਲਾਵਲ ਮਹੱਲਾ ਪਹਿਲਾ, ਆਪੇ ਸਬਦ ਆਪੇ ਨਿਸ਼ਾਨ, ਆਪੇ ਸੁਰਤ ਆਪੇ ਜਾਨ, ਆਪੇ ਕਰ ਕਰ ਵੇਖੈ ਤਾਣ, ਤੂੰ ਦਾਤਾ ਨਾਮ ਪਰਵਾਨ, ਐਸਾ ਨਾਮ ਨਿਰੰਜਨ ਦੇਓ, ਹੋ ਜਾ ਚਿਕ ਤੂੰ ਅਲਖ ਅਪਿਓ ਰਹਾਓ। ਮਾਇਆ ਮੋਹ ਤਰਕਟੀ ਨਾਰ, ਭੂੰਡੀ ਕਾਮਣ ਕਾਮਣਿਆਰ, ਰਾਜ ਰੂਪ ਝੂਠਾ ਦਿਨ ਚਾਰ, ਨਾ ਮਿਲੈ ਚਾਨਣ ਅੰਧਿਆਰ, ਚੱਕ ਛੋਡੀ ਸਹਿਸਾ ਨੇ ਕੋਏ, ਬਾਪ ਦੇ ਸਹਿਵੇ ਜਾਤ ਨਾ ਹੋਏ, ਏਕੇ ਕੋ ਨਾਹੀ ਪੋ ਕੋਏ, ਕਰਤਾ ਕਰੇ ਕਰਾਵੈ ਸੋਏ, ਸ਼ਬਦ ਮੋਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸੱਚੈ ਤਾਰਿਆ, ਅਵਰ ਨਾ ਸੂਝੈ ਗੁਰ ਕੋ ਵਾਰਿਆ, ਨਾਨਕ ਨਾਮ ਰੱਤੇ ਨਿਸਤਾਰਿਆ। ਬਿਲਾਵਲ ਮਹੱਲਾ ਪਹਿਲਾ, ਗੁਰ ਸਬਦੀ ਗੁਰ ਬਚਨੀ ਮਨ, ਸਹਿਤਿਆਂ ਨੇ ਹਰ ਕੈ ਰੰਗ ਰੱਤਾ, ਮਨ ਮਾਨੇ ਗੋ ਮਨਮੁਖ ਭਰਮ ਭੁੱਲੇ ਬੋਰਾ ਨੇ, ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ, ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਰਾ ਰਹਿ ਨ ਸਕੈ, ਖੇਨ ਸਤਿਗੁਰ ਬੂਝ ਬੁਝਾਈ ਰਹਾਉ, ਮੇਰਾ ਪ੍ਰਭ ਵਿਸਰੈ ਹੋ ਮਰੁਦ ਕਾਲੀ, ਸਾਸ ਗਿਰਾਸ ਜਪੋ ਆਪਣੇ ਹਰ ਭਾਲੀ, ਸਦ ਬੈਰਾਗਨ ਹਰ ਨਾਮ ਨਿਹਾਲੀ, ਅਬ ਜਾਨੇ ਗੁਰਮੁਖ ਹਰ ਨਾਲੀ, ਅਕਤ ਕਥਾ ਕਹੀਆ ਗੁਰ ਪਾਏ, ਪ੍ਰਭ ਅਗਮ ਗੋਚਰ ਦੇ ਦਿਖਾਏ, ਬਿਨ ਗੁਰ ਕਰਨੀ ਕਿਆ ਕਾਰ ਕਮਾਏ, ਹੋਮੈ ਮੇਟ ਚੱਲੈ ਗੁਰ ਸ਼ਬਦ ਸਮਾਏ, ਮਨਮੁਖ ਵਿਛੜੈ ਕੋਟੀ ਰਾਸ, ਗੁਰਮੁਖ ਨਾਮ ਮਿਲੈ ਸਾਬਾਸ, ਹਰ ਕਿਰਪਾ ਧਾਰੀ ਦਾ ਸੰਦਾਸ, ਜਾਂ ਨਾਨਕ ਹਰ ਨਾਮ ਧਨ ਰਾਸ। ਬਿਲਾਵਲ ਮਹੱਲਾ ਤੀਜਾ, ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿੱਤ ਹੁਣ ਖਸਮ ਨ ਪਾਇਆ, ਪੌੜੀ ਛੁੜਕੀ ਫਿਰ ਹੱਥ ਨਾ ਆਵੈ, ਅਹਿਲਾ ਜਨਮ ਗਵਾਇਆ, ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ, ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈ ਦੁਖ ਨਿਵਾਰੇ ਰਹਾਉ, ਤੂੰ ਦਇਆਲ ਦਇਆ ਪਤ ਦਾਤਾ, ਕਿਆ ਇਹ ਜੰਤ ਵਿਚਾਰੇ, ਮੁਕਤ ਬੰਧ ਸਭ ਤੁਜਤੇ ਹੋਏ, ਐਸਾ ਅੱਖ ਵਖਾਣੇ, ਗੁਰਮੁਖੋ ਵੈਸੋ ਮੁਕਤ ਕਹੀਐ, ਮਨਮੁਖ ਬੰਧ ਵਿਚਾਰੇ, ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ, ਤਿਨ ਕੀ ਗਹਿਣ ਗਤ ਕਹੀ ਨਾ ਜਾਈ, ਸੱਚਾ ਆਪ ਸਵਾਰੇ, ਪਰ ਪੁਲਾਣੇ ਸੇ ਮਨਮੁਖ ਕਹੀਐ, ਨਾ ਉਰਵਾਰ ਨਾ ਪਾਰੇ, ਜਿਸਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ, ਹਰ ਜਨ ਮਾਇਆ ਮਾਏ ਨਿਸਤਾਰੇ, ਹਰ ਜਨ ਮਾਇਆ ਮਾਹੇ ਨਿਸਤਾਰੇ, ਨਾਨਕ ਭਾਗ ਹੋਵੇ ਜਿਸ ਮਸਤਕ, ਕਾਲੈ ਮਾਰ ਬਿਦਾਰੇ। ਬਿਲਾਵਲ ਮਹੱਲਾ ਤੀਜਾ, ਅਤੁੱਲ ਕਿਉ ਤੋਲਿਆ ਜਾਏ, ਦੂਜਾ ਹੋਏ ਤਾਂ ਸੋਜੀ ਪਾਏ, ਤਿਸ ਤੇ ਦੂਜਾ ਨਾ ਹੀ ਕੋਏ, ਤਿਸ ਦੀ ਕੀਮਤ ਕੀਕੂ ਹੋਏ, ਗੁਰਪ੍ਰਸਾਦ ਵਸੈ ਮਨੇ ਆਏ, ਤਾਕੂ ਜਾਣੇ ਦੁਬਦਾ ਜਾਏ ਰਹਾਉ, ਆਪ ਸਰਾਪ ਕਸਵੱਟੀ ਲਾਏ, ਆਪੇ ਪਰਕੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣਾ ਇੱਕੋ ਸੋਏ, ਮਾਇਆ ਕਾ ਰੂਪ ਸਭ ਤਿਸਤੇ ਹੋਏ, ਜਿਸਨੂੰ ਮੇਲੇ ਸੋ ਨਿਰਮਲ ਹੋਏ, ਜਿਸਨੂੰ ਲਾਏ ਲੱਗੈ ਤਿਸਾਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਆਪੇ ਲਿਵਤਾ ਤੈ ਆਪੇ ਆਪ ਬੁਝਾਏ, ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ, ਨਾਨਕ ਆਖ ਸੁਣਾਏ ਆਪੇ। ਬਿਲਾਵਲ ਮਹੱਲਾ ਤੀਜਾ, ਸਾਹਿਬ ਤੇ ਸੇਵਕ ਸੇਵ, ਸਾਹਿਬ ਤੇ ਕਿਆ ਕੋ ਕਹੇ ਬਹਾਨਾ, ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਇੱਕ ਸਮਾਨਾ, ਸਤਿਗੁਰ ਪਰਚਿਆ ਹਰਨਾਮ ਸਮਾਨਾ, ਜਿਸ ਕਰਮ ਹੋਵੈ ਸੋ ਸਤਿਗੁਰ ਪਾਏ, ਅੰਦਿਨ ਲਾਗੈ ਸਹਿਤਿਆ ਨਾ ਰਹਾਉ, ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਮਾਨਾ, ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਦਾਨਾ, ਜੋ ਆਪ ਚਲਾਏ ਤਿਵੈ ਕੋਈ ਚਾਲੈ, ਜੋ ਹਰ ਪਾਵੈ ਭਗਵਾਨਾ, ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕੰਮਾਂ, ਇੱਕ ਨਾ ਘਰ ਮੈਂ ਦੇ ਵਡਿਆਈ, ਇੱਕ ਭਰਮ ਪਵੈ ਅਭਮਾਨਾ। ਬਿਲਾਵਲ ਮਹੱਲਾ ਤੀਜਾ, ਪੂਰਾ ਤੱਟ ਬਣਾਇਆ ਪੂਰਾ ਵੇਖੋ ਏਕ ਸਮਾਨਾ, ਇਸ ਪ੍ਰਪੰਚ ਮਹਿ ਸੱਚੇ ਨਾਮ ਕੀ ਵਡਿਆਈ, ਮਤ ਕਹੋ ਧਰੋ ਗੁਮਾਨਾ, ਸਤਿਗੁਰ ਕੀ ਜਿਸਨੂੰ ਮਤ ਆਵੈ, ਸੋ ਸਤਿਗੁਰ ਮਹਿ ਸਮਾਨਾ, ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ ਰਹਾਉ, ਚਹੁ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਦਾਨਾ, ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮਹਿ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਬੇਦ ਪੁਰਾਨਾ, ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ, ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ, ਚੂਕੈ ਮਨ ਅਭਮਾਨਾ, ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਦਾਨਾ। ਬਿਲਾਵਲ ਮਹੱਲਾ ਤੀਜਾ, ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ, ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵੇ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ, ਹੋ ਤਿਨ ਬਲਿਹਾਰੈ ਜਿਨ ਹਰ ਮਨ ਵਸਾਏ, ਹਰ ਜਨ ਕਉ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਏ ਰਹਾਓ, ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਉ ਆਪ ਬਸੈ ਮਨ ਆਏ, ਆਪੇ ਸੁਭਾ ਸਦ ਹੀ ਪਾਏ, ਗੁਰਮੁਖ ਮੇਲੈ ਮੇਲ ਮਿਲਾਏ, ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਕਰ ਵਾਸਾ ਹਰ ਗੁਣ ਗਾਏ, ਰੰਗ ਚਲੂਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ, ਅੰਤਰ ਸ਼ਬਦ ਮਿਟਿਆ ਗੁ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿੰਨ ਬਹੁੜ ਨਾ ਫੇਰਾ, ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ, ਬਿਲਾਵਲ ਮਹੱਲਾ ਤੀਜਾ, ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ, ਹਉਮੈ ਮਾਇਆ ਸ਼ਬਦ ਜਲਾਈ, ਦਰ ਸਾਚੈ ਗੁਰ ਤੇ ਸੋਭਾ ਪਾਈ, ਜਗਦੀਸ ਸੇਵੋ ਮੈਂ ਅਵਰ ਨਾ ਕਾਜਾ, ਅੰਦਨ ਅਨਦ ਹੋਵੈ ਮਨ ਮੇਰੈ, ਗੁਰਮੁਖ ਮਾਂਗੋ ਤੇਰਾ ਨਾਮ ਨਿਵਾਜਾ, ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬਜਾਈ, ਜੀਵਨ ਮਰਨ ਕੋ ਸੰਸਰ ਵੇਖਾ, ਬਹੁੜ ਨਾ ਮਰੈ ਨਾ ਜਮ ਪੇਖੈ, ਕਰ ਹੀ ਮਹਿ ਸਭ ਕੋਟ ਨਿਦਾਨ, ਸਤਿਗੁਰ ਦਿਖਾਏ ਗਿਆ ਅਭਮਾਨ, ਸਦ ਹੀ ਲਾਗਾ ਸਹਿਤਿਆਨ, ਅੰਦਨ ਗਾਵੈ ਇੱਕੋ ਨਾਮ, ਇਸ ਯੁਗ ਮਹਿ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਤੇ ਆਈ, ਜਹ ਦੇਕਾ ਤੈ ਰਹਿਆ ਸੁਮਾਈ, ਸਦਾ ਸੁਖਦਾਤਾ ਕੀਮਤ ਨਹੀਂ ਪਾਈ, ਪੂਰਾ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ, ਗੁਰ ਕਾ ਸ਼ਬਦ ਅਤਿ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ, ਰਾਗ ਬਿਲਾਵਲ ਮਹੱਲਾ ਚੌਥਾ ਘਰ, ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੀ, ਜਿਉ ਪ੍ਰੇਰੇ ਤਿਉ ਕਰਨਾ, ਜਿਉ ਨਟੂਆ ਤੰਤ ਵਜਾਏ ਤਾਂਤੀ, ਤਿਉ ਵਾਜੈ ਜੰਤ ਜਨਾ, ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ, ਰਹਾਉ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ, ਰੱਖ ਲੇਵੋ ਜਨੇ

परम सत्कार योग गुरु की साजी निवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहिगुरु जी का खालसा वाहिगुरु जी की फतेह। जुगो जोगे टल चावर तखत छत्र दे मालक गुरता गदी ते विराजमान जाग दी जोत धन धन साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार दे विच दो परिवारों का सुमेल हो जा रहा है। ऐस खुशी के मौके पर दास खालसा दीवान सोसाइटी गुरद्वारा साहिब सुख सागर के समूह सेवादारा वालों आप दूरों नेड़े आए सारे पतवंते सज्जणा का तहे दिलों धन्यवाद अते निघा जीओ कर रहा है। ऑन बिहाफ ऑफ खालसा दीवान सोसाइटी गुरद्वारा साहिब सुख सागर I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for coming here, for being here today as we witness two souls merging into one in the presence of our eternal Guru. So Sadh Sangat Ji, as we are sitting in this darbar with Guru Sahib as the supreme power, so it becomes a collective responsibility to maintain the integrity and decorum of the darbar, which means absolutely no talking, listening to the kirtan, and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. Sadh Sangat Ji, sab to pehla jaruri benti hai, apne jo niji vichar ne, ਗੱਲਾਂ ਬਾਤਾਂ ਨੇ ਕਿਰਪਾ ਕਰਕੇ ਉਹਨਾਂ ਨੂੰ ਸੰਕੋਚਣ ਦੀ ਕਿਰਪਾਲਤਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ। ਆਪਣੀ ਸੁਰਤ ਆਪਣਾ ਧਿਆਨ ਅਸੀਂ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ, ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ, ਉੱਥੇ ਹੀ ਆਪਣੀਆਂ ਝੋਲੀਆਂ ਵੀ ਅਸੀਂ ਸਤਿਗੁਰਾਂ ਪਾਸੋਂ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਗੁਰਮੁੱਖਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਜਾਂ ਬਾਣੀ ਕੰਠ ਹੈ, ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਆਪ ਜੀ ਨੇ ਸਰਮੁੱਖ ਰੱਖ ਰਿਹਾ ਹੈ। ਕਾਕਾ ਜੀ ਆਜ਼ਾਦ ਵੀਰ ਸਿੰਘ ਬੱਲ, ਸਪੁੱਤਰ ਮਾਤਾ ਜੀ ਪਰਵਿੰਦਰਜੀਤ ਕੌਰ ਬੱਲ, ਪਰਿਵਾਰ ਸਰੀ ਬੀਸੀ ਦਾ ਨਿਵਾਸੀ ਹੈ। ਆਜ਼ਾਦ ਵੀਰ ਸਿੰਘ ਦੇ ਨਾਨਾ ਜੀ ਸਰਦਾਰ ਜਰਨੈਲ ਸਿੰਘ ਜੀ ਬੈਂਸ ਅਤੇ ਨਾਨੀ ਜੀ ਬੀਬੀ ਨਿਰੰਜਨ ਕੌਰ ਬੈਂਸ ਹਨ। ਏ ਸੀ ਲੜਕਾ ਪਰਿਵਾਰ। ਕਮਿੰਗ ਟੂ ਦਾ ਬ੍ਰਾਈਡ, ਬੀਬਾ ਜੀ ਹਰਕੋਮਲ ਕੌਰ ਬੈਂਸ, ਸਪੁੱਤਰੀ ਸਰਦਾਰ ਜਗਜੀਤ ਸਿੰਘ ਜੀ ਬੈਂਸ ਅਤੇ ਮਾਤਾ ਜੀ ਜਸਵਿੰਦਰ ਕੌਰ ਬੈਂਸ। ਪਰਿਵਾਰ ਦਾ ਪਿਛਲੇਰਾ ਪਿੰਡ ਲਹਿਲੀ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਲੈਂਗਲੀ ਬੀਸੀ ਦਾ ਨਿਵਾਸੀ ਹੈ। ਹਰਕੋਮਲ ਕੌਰ ਦੇ ਦਾਦਾ ਜੀ ਸਰਦਾਰ ਦਰਸ਼ਨ ਸਿੰਘ ਜੀ ਬੈਂਸ ਅਤੇ ਦਾਦੀ ਜੀ ਦਾ ਨਾਂ ਮਾਤਾ ਸਵਰਨ ਕੌਰ ਬੈਂਸ ਹੈ। ਇਹਨਾਂ ਦੇ ਨਾਨਾ ਜੀ ਪ੍ਰੋਫੈਸਰ ਦਵਿੰਦਰ ਸਿੰਘ ਜੀ ਸੁੰਨੜ ਅਤੇ ਨਾਨੀ ਜੀ ਦਾ ਨਾਂ ਬੀਬੀ ਮਨਜੀਤ ਕੌਰ ਸੁੰਨੜ ਹੈ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਦੇ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਦੇ ਚਾਨਣ ਵਿੱਚ ਬੇਨਤੀ ਹੈ, ਆਪਣੇ ਆਪਣੇ ਸਥਾਨਾਂ ਉੱਪਰ ਸਜੇ ਰਹੋ। ਸੋ ਆਮ ਗਨਾ ਆਸਕ The couple, Azad Veer Singh, Harkomal Kaur, and their parents. Wherever they're sitting, please stand up for the Ardaas. Jithe baithe ho, kirpa karke khade ho jaan. Ardaas hi seva nibha rahe ne. Gyani Harban Singh Ji, Head Granthi, Gurdwara Sahib Sukh Sagar, Uparant Satguran de Mukhwak, Ati Satkar Jog, Gyani Harvinder Singh Ji, Aap Sum Sangtan Noo Sarvan Karaunge. Aao, Prem Sahit Hajri Lewaiye Ji, Vaheguru Ji Ka Khalsa. ਵਾਹਿਗੁਰੂ ਜੀ ਕੀ ਫਤਿਹ।

ਔਰ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ ਉਹ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਔਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਆਜ਼ਾਦ ਵੀਰ ਸਿੰਘ ਐਂਡ ਹਰਕੋਮਲ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਜ਼। ਦਿਸ ਇਜ਼ ਵਨ ਯੂ ਬੋਥ ਮੇਕ ਪ੍ਰੋਮਿਸਿਸ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਯੂਰ ਲਵਡ ਵਨਸ, ਐਂਡ ਯੂ ਬੋਥ ਆਰ ਹੋਲਡਿੰਗ ਦਾ ਪੱਲਾ, ਇਟ ਇਜ਼ ਅ ਡੀਪ ਮੀਨਿੰਗ ਬਿਹਾਈਂਡ ਇਟ। ਦਿਸ ਇਜ਼ ਅ ਪ੍ਰੋਮਿਸ ਦੈਟ ਯੂ ਬੋਥ ਆਰ ਮੇਕਿੰਗ ਟੂਡੇ, ਦੈਟ ਵੀ ਗੋਇੰਗ ਟੂ ਸਟੇ ਟੁਗੈਦਰ ਫੋਰ ਦ ਰੈਸਟ ਆਫ ਅਵਰ ਲਾਈਵਸ, ਵੀ ਗੋਇੰਗ ਟੂ ਪੁੱਟ ਆਵਰ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ। ਦਿਸ ਇਜ਼ ਆਲਸੋ ਅ ਪ੍ਰੋਮਿਸ ਦੈਟ ਆਮ ਗੋਇੰਗ ਬਿਕਮ ਦ ਬੈਸਟ ਵਰਜ਼ਨ ਆਫ ਮਾਈਸੈਲਫ ਫੋਰ ਮਾਈ ਪਾਰਟਨਰ। ਦਿਸ ਇਜ਼ ਅ ਕਮਿਟਮੈਂਟ ਦੈਟ ਆਮ ਗੋਇੰਗ ਟੂ ਸਟੇ ਲੋਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ, ਐਂਡ ਆਮ ਵਿਲਿੰਗ ਟੂ ਟੇਕ ਆਜ਼ਾਦਵੀਰ ਸਿੰਘ ਔਰ ਹਰਕੋਮਲ ਕੌਰ ਐਜ਼ ਮਾਈ ਲਾਈਫ ਲੋਂਗ ਪਾਰਟਨਰ। ਆਈ ਹੋਪ ਯੂ ਬੋਥ ਅਕਨੋਲਜ ਇਟ ਐਂਡ ਅੰਡਰਸਟੈਂਡ ਦਿਸ। ਸੋ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਜਗਜੀਤ ਸਿੰਘ ਜੀ ਬੈਂਸ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਾਲੇ। ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So now, you both had made your promises, so there's no looking back now, only moving forward together as a couple. So ਆਹ ਹੁਣ ਸਾਧ ਸੰਗਤ ਜੀ ਲਾਮਾ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸਪਾਕ ਜੋੜੀ ਨੂੰ ਕਿ ਉਹ ਖੜ੍ਹੇ ਹੋ ਜਾਣ। So remember to hold on to the palla for the rest of the ceremony and to hold on to your promises for the rest of your lives. So Jasveer Singh and Harkomal Kaur, sab to pehla Gyani ji pehli lab da paath aap ji nu sarvan karawange. Bade dhyan de naal, prem de naal, ekagrata de naal paath sarvan karna hai. Paath sarvan karan to baad, after listening, you both bow and rise again. Matha tek ke khade ho jana hai, phir parikrama shuru kar deni hai. The groom will be at the front, followed by the bride. Chare lama is order vich honge. And when you're walking, take your time. There's no rush. Enjoy this moment. And when you come to the front, dono jana ne matha tek ke phir khade ho jana hai. Gyani ji, duji lab da paath aap ji nu sarvan karawange. Bade pyar de naal sarvan karna hai, phir matha tek ke parikrama, phir matha tek ke phir khade ho jana hai. Ise tarah teeji lab and then chauthi lab. After the fourth one, ਦੋਨਾਂ ਜਣੇ ਨਮਸਕਾਰ ਕਰਕੇ ਬੈਠ ਜਾਣਾ, ਫਿਰ ਨਾਨਕ ਸਾਹਿਬ ਦਾ ਕੀਰਤਨ ਹੋਵੇਗਾ, ਫੋਲੋਡ ਬਾਈ ਦੀ ਅਰਦਾਸ ਐਂਡ ਸਤਿਗੁਰਾਂ ਦਾ ਮੁੱਖ ਵਾਕ। ਡੋਂਟ ਵਰੀ, ਗਿਆਨੀ ਜੀ ਵਿਲ ਗਿਵ ਯੂ ਦ ਇਸ਼ਾਰਾ, ਸੋ ਵੀ ਗੋਟ ਯੂ ਬੈਕ, ਡੋਂਟ ਗੈਟ ਨਰਵਸ ਐਟ ਆਲ, ਸੋ ਫੋਕਸ ਔਨ ਲਿਸਨਿੰਗ। ਸੋ ਆਓ ਸਾਧ ਸੰਗਤ ਜੀ, ਲਾਵਾਂ ਦਾ ਪਾਠ ਸਰਵਣ ਕਰਦੇ ਹਾਂ। ਪਾਠ ਦੀ ਸੇਵਾ ਨਿਭਾ ਰਹੇ ਨੇ ਅਤਿ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀ ਬਰਨਾਲੇ ਵਾਲੇ, ਉਪਰੰਤ ਉਸੇ ਲਾਭ ਦਾ ਕੀਰਤਨ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਗੇ। ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜੱਥਾ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਆਓ ਪ੍ਰੇਮ ਸਹਿਤ ਸਰਵਣ ਕਰੀਏ ਜੀ। ਇਕਾਗਰਤਾ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾਸ ਹਮਾਰੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤਿਨ ਵਡਿਆਈ ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਕਹੁ ਨਾਨਕ ਸਭ ਤਿਨ ਵਡਿਆਈ ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਭੁੱਲ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ

ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਆ ਸੁਖਦਾਤਾ ਭੈ ਭੰਜਨੋ

दर्शन परसे गुरु के जन्म मरण दुख जाए।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਪ੍ਰਯਾਤਰਾ ਕਰਕੇ ਆਉਣ ਵਾਲੇ ਸਮੇਂ ਦੇ ਦੌਰਾਨ ਸਦਾ ਅੰਗ ਸੰਗ ਸਹਾਈ ਹੋਣ ਅਤੇ ਦੋਨਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਸਤ ਸੰਗਤ ਜੀ, ਬਹੁਤ ਦੂਰੋਂ ਨੇੜਿਓਂ ਆਈ ਹੋਈ ਸੰਗਤ ਦਾ, ਕਿਉਂਕਿ USA ਤੋਂ ਵੀ ਸੰਗਤ ਪਹੁੰਚੀ ਹੈ, ਦੁਬਈ ਤੋਂ ਵੀ ਸੰਗਤਾਂ ਪਹੁੰਚੀਆਂ ਨੇ, ਟੋਰਾਂਟੋ ਤੋਂ ਵੀ ਸੰਗਤਾਂ ਪਹੁੰਚੀਆਂ ਨੇ, ਸਾਰਿਆਂ ਦਾ ਹੀ ਦੋਨਾਂ ਪਰਿਵਾਰਾਂ ਵੱਲੋਂ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਇਸ ਖੁਸ਼ੀ ਦੇ ਵਿੱਚ ਪਰਿਵਾਰ ਦੇ ਨਾਲ ਪਹੁੰਚ ਕਰਕੇ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੁਸਾਧ ਸੰਗਤ ਜੀ, ਦੋਨਾਂ ਪਰਿਵਾਰਾਂ ਵੱਲੋਂ ਗੁਰੂ ਘਰ ਵਿਖੇ ਬੇਅੰਤ ਮਾਇਆ ਭੇਟ ਕੀਤੀ ਗਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਦੇ ਖਜ਼ਾਨੇ ਭਰਪੂਰ ਕਰਨ। ਬਹੁਤ ਬਹੁਤ ਧੰਨਵਾਦ। ਆਓ ਸਾਧ ਸੰਗਤ ਜੀ, ਸਾਡੇ ਕੋਲ ਪੰਥ ਦੇ ਮਹਾਨ ਢਾਡੀ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ ਆਪ ਨੂੰ ਸੰਗਤਾਂ ਨੇ ਸਨਮੁਖ ਹੋਣਗੇ, ਕੇਵਲ ਇੱਕ ਕਵਿਤਾ ਦੀ ਸਾਂਝ ਪਾਉਣਗੇ। ਸਵਾਉ ਤੇ ਇਹਨਾਂ ਪਾਸੋਂ ਆਪਾਂ ਵਧਾਈ ਵਾਲੀ ਕਵਿਤਾ ਸਰਵਣ ਕਰੀਏ, ਉਹਨਾਂ ਦਾ ਮਾਣ ਸਨਮਾਨ ਕਰੀਏ ਜੀ। ਅਤਿ ਸਤਿਕਾਰਯੋਗ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਲ ਪਰਿਵਾਰ ਅਤੇ ਬੈਂਸ ਪਰਿਵਾਰ ਜੋ ਅਦਬ ਸਤਿਕਾਰ ਦੇ ਨਾਲ ਹਾਜ਼ਰੀ ਭਰ ਰਹੇ ਨੇ, ਮੈਂ ਫਤਿਹ ਬੁਲਾਉਣਾ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਾਂ ਦੇ ਹੋਣ ਹਰ ਬੱਚੇ ਆਜ਼ਾਦ ਵੀਰ ਸਿੰਘ ਅਤੇ ਹਰਕੋਮਲ ਕੌਰ, ਅੱਜ ਸੁਭਾਗ ਭਰੀ ਜੋੜੀ ਪਤੀ ਪਤਨੀ ਦੇ ਰੂਪ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀ ਲਵਾ ਰਹੀ ਹੈ। ਦੋਨੋਂ ਪਰਿਵਾਰ, ਮਾਤਾ ਪਰਵਿੰਦਰਜੀਤ ਕੌਰ ਬਲ, ਉਹਨਾਂ ਦਾ ਹੋਣਹਾਰ ਸਪੁੱਤਰ ਜਿਹਨੂੰ ਪੋਟੇ ਮਿਣ ਮਿਣ ਕੇ ਮਾਤਾ ਨੇ ਪਾਲਿਆ ਏ, ਮਾਂ ਨੂੰ ਕਿੰਨਾ ਚਾਅ ਏ, ਕਿੰਨੀ ਖੁਸ਼ੀ ਏ, ਉਹ ਤੇ ਜਾਂ ਉਹਦਾ ਪਰਮਾਤਮਾ ਉਹਦਾ ਰੱਬ ਜਾਣਦਾ ਏ, ਇਹ ਬਿਆਨ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਸਰਦਾਰ ਜਗਜੀਤ ਸਿੰਘ ਜੀ ਬੈਂਸ, ਭੈਣ ਜੀ ਜਸਵਿੰਦਰ ਕੌਰ ਜੀ ਬੈਂਸ, ਉਹਨਾਂ ਦੀ ਹੋਣਹਾਰ ਲਾਡਾਂ ਨਾਲ ਪਾਲੀ ਹੋਈ ਬੱਚੀ ਏ ਹਰਕੋਮਲ ਕੌਰ, ਜੋ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਏ। ਪਤੀ ਪਤਨੀ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਏ ਜਿਹਦੇ ਵਿੱਚ ਦੋ ਥੰਮ ਨੇ। ਇਹ ਸੱਚੇ ਪਾਤਸ਼ਾਹ ਆਜ਼ਾਦ ਵੀਰ ਸਿੰਘ ਅਤੇ ਹਰਕੋਮਲ ਕੌਰ ਨੂੰ ਇਹਨਾਂ ਦੋਹਾਂ ਥੰਮ ਜੋ ਪਿਆਰ ਅਤੇ ਵਿਸ਼ਵਾਸ ਆ ਉਹਦੇ ਖੁੱਲ੍ਹੇ ਗੱਫੇ ਬਖਸ਼ੀ, ਇਹ ਇੱਕ ਦੂਜੇ ਨੂੰ ਜਾਣਨ, ਇੱਕ ਦੂਜੇ ਨੂੰ ਮਾਣ ਸਨਮਾਨ ਦੇਣ ਅਤੇ ਇੱਕ ਦੂਜੇ ਤੋਂ ਜ਼ਿੰਦਗੀ ਕੁਰਬਾਨ ਕਰਨ, ਇਹ ਮੇਰੀ ਅਰਦਾਸ ਬੇਨਤੀ ਏ। ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਜਦੋਂ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵਿਆਹ ਰਚਾਉਂਦੇ ਨੇ, ਲਾਲ ਚੰਦ ਦੀ ਧੀ ਇਹ ਮਾਤਾ ਗੁਜਰੀ, ਡੋਲਾ ਤੁਰਨ ਲੱਗਿਆ, ਲਾਲ ਚੰਦ ਥੋੜ੍ਹਾ ਜਿਹਾ ਡੋਲਦਾ ਸੀ, ਉਹ ਕਹਿੰਦਾ ਮੈਂ ਗਰੀਬ ਹਾਂ, ਤੁਸੀਂ ਕੁੱਲ ਦੁਨੀਆਂ ਦੇ ਮਾਲਕ ਹੋ। ਪਰ ਉੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵਚਨ ਕੀਤੇ ਨੇ, ਧਿਆਨ ਨਾਲ ਸੁਣਨਾ, ਕਹਿੰਦੇ ਲਾਲ ਚੰਦ ਡੋਲ ਨਾ, ਤੂੰ ਮੈਨੂੰ ਧੀ ਦਿੱਤੀ ਹੈ, ਮੇਰੇ ਖਾਨਦਾਨ ਨੂੰ ਅੱਗੇ ਵਧਾਵੇਗੀ। ਇਹ ਆਖਿਆ ਸੀ ਲਾਲ ਚੰਦ ਡੋਲ ਨਾ, ਤੂੰ ਮੈਨੂੰ ਧੀ ਦਿੱਤੀ ਏ, ਮੇਰੇ ਖਾਨਦਾਨ ਨੂੰ ਅੱਗੇ ਤੋਰੇਗੀ। ਯਾਦ ਰੱਖੀ ਤੇਰੀ ਧੀ ਨੇ ਸਮੇਂ ਦੀ ਹਿੱਕ ਤੇ ਉਹ ਪੈੜਾਂ ਪਾਉਣੀਆਂ ਜਦੋਂ ਤੇਰੀ ਧੀ ਦਾ ਨਾਂ ਆਉਣਾ, ਸੰਗਤਾਂ ਨੇ ਸਤਨਾਮ ਵਾਹਿਗੁਰੂ ਆਖਣਾ। ਜਿਹਨੇ ਦਿੱਤੀ ਧੀ ਉਹਨੇ ਰੱਖਿਆ ਏ ਕੀ। ਇਹ ਬੈਂਸ ਪਰਿਵਾਰ ਦੀ ਲਾਡਾਂ ਨਾਲ ਪਾਲੀ ਧੀ ਜਾ ਰਹੀ ਹੈ ਅੱਜ ਬਲ ਪਰਿਵਾਰ ਦੇ ਵੱਲ। ਇਹ ਸੁਭਾਗ ਭਰੀ ਜੋੜੀ ਦੀ ਦਾਤਾ ਧੰਨ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰੇ, ਜ਼ਿੰਦਗੀ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਦੇਵੇ, ਦੋਹਾਂ ਪਾਸਿਆਂ ਤੋਂ ਮਾਣ ਸਨਮਾਨ ਲਵੇ। ਢਾਡੀ ਜਥਾ ਪਮਾਲ ਦਾ ਇੰਜ ਗਾ ਰਿਹਾ।

0: ਸਤਿਗੁਰੂ ਮਹਾਰਾਜ ਕਿਰਪਾ ਕਰੇ ਗ੍ਰਿਹਸਥ ਮਾਰਗ ਦੇ ਇਹਨਾਂ ਨੇ ਚੱਲਣਾ ਏ। ਸੁਭਾਗ ਭਰੀ ਜੋੜੀ ਨੇ, ਸਕਲ ਧਰਮੇ ਗ੍ਰਿਹਸਥ ਪ੍ਰਧਾਨ ਹੈ, ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ਅਤੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ, ਦਾਤਾ ਇਹਨਾਂ ਦੀ ਝੋਲੀ ਦੇ ਵਿੱਚ ਪਾਵੇ। ਆਓ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਮੁਬਾਰਕਾਂ ਜੀ। ਗੁਰੂ ਮਹਾਰਾਜ ਪਿਆਰ ਦੀਆਂ ਤੰਦਾਂ ਨੂੰ ਦਿਨੋਂ ਦਿਨ ਮਜ਼ਬੂਤ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਇਹ ਸਨ ਪੰਥ ਪ੍ਰਸਿੱਧ ਢਾਡੀ ਜੱਥਾ ਗਿਆਨੀ ਰਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘ ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਸਤਿਸੰਗ ਜੀ ਸਾਡੇ ਕੋਲ ਫਾਰਮਰ ਮਿਨਿਸਟਰ ਮਿਸਟਰ ਹੈਰੀ ਬੈਂਸ, ਉਹ ਵੀ ਪਹੁੰਚੇ ਨੇ ਆਪਸ ਨੂੰ ਸੰਗਤਾਂ ਦੇ, ਉਹ ਵੀ ਸਨਮੁੱਖ ਹੋਣਗੇ। ਸੋ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਕੇਵਲ 2 ਮਿੰਟਾਂ ਦੇ ਲਈ ਆਪਸ ਨੂੰ ਸੰਗਤਾਂ ਦੇ ਸਨਮੁੱਖ ਹੋਣਗੇ। ਉਹਨਾਂ ਤੋਂ ਉਪਰੰਤ ਸਾਡੇ ਬੜੇ ਹੀ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ, ਉਹ ਵੀ ਆਪ ਜੀ ਦੇ ਸਨਮੁੱਖ ਹੋਣਗੇ। ਸੋ ਆਓ ਹੈਰੀ ਬੈਂਸ ਫਾਰਮਰ ਮਿਨਿਸਟਰ ਚ ਨਾ ਪਾਸੋਂ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਦੋਨੋਂ ਹੀ ਬਲ ਅਤੇ ਬੈਂਸ ਪਰਿਵਾਰ ਅਤੇ ਇਹਨਾਂ ਦੇ ਸੱਦੇ ਪੱਤਰ 'ਤੇ ਆਏ ਸਾਰੇ ਰਿਸ਼ਤੇਦਾਰ, ਦੋਸਤ, ਮਿੱਤਰ, ਤੁਹਾਨੂੰ ਇਹਨਾਂ ਬੱਚਿਆਂ ਦੀ ਆਨੰਦ ਕਾਰਜ ਦੀ ਸਮਾਪਤੀ ਦੇ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਸਪੈਸ਼ਲ ਕਨਗ੍ਰੈਚੁਲੇਸ਼ਨਸ ਟੂ ਆਜ਼ਾਦ ਵੀਰ ਐਂਡ ਹਰ ਕੋਮਲ on your extra extra special day today, probably the most important day in your life. Bans Jaswinder bhan ji te Jagjeet, sorry mujo kai vari bittu nikal janda, ese naam na janne, actually main do gadan hi pehla hi pata kita ve asli naam ki hai te ina walon ina di khaas si ke aap sare jo neediyon dooron dusre shaharan chon dusre mulkan chon bhi ਬੱਚਿਆਂ ਦੇ ਆਨੰਦ ਕਾਰਜ ਦੇ ਉੱਤੇ ਤੁਸੀਂ ਸ਼ਾਮਿਲ ਹੋਏ ਹੋ ਅਤੇ ਇਹ ਚਾਹੁੰਦੇ ਕਿ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ। ਸਾਡੇ ਪ੍ਰੋਫੈਸਰ ਸੁਨਰ ਸਾਹਿਬ, ਹਰਕੋਮਲ ਦੇ ਨਾਨਾ ਜੀ, ਇਹਨਾਂ ਵੱਲੋਂ ਅਤੇ ਬਾਕੀ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ। ਗੁਰਦੁਆਰਾ ਸੁਖ ਸਾਗਰ ਸੁਸਾਇਟੀ, ਇਹਨਾਂ ਦੇ ਸਾਰੇ ਪ੍ਰਬੰਧਕ, ਸੈਕਟਰੀ ਸਾਹਿਬ, ਗਿਆਨੀ ਜੀ ਅਤੇ ਸਾਡੇ ਕੀਰਤਨੀ ਜਥੇ ਜਿਨ੍ਹਾਂ ਨੇ ਇਸ ਆਨੰਦ ਕਾਰਜ ਦੀ ਰਸਮ ਨੂੰ ਨੇਪਰੇ ਚਾੜਨ ਵਿੱਚ ਆਪਣਾ ਯੋਗਦਾਨ ਪਾਇਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜਗਜੀਤ ਅਤੇ ਜਸਵਿੰਦਰ ਨੂੰ ਮਿਲਣ, ਮੈਂ ਮੇਰਾ ਖਿਆਲ ਦੋ ਦਹਾਕਿਆਂ ਤੋਂ ਪਹਿਲਾਂ ਦੀ ਗੱਲ ਆ, ਅਤੇ ਜਿੰਨਾ ਚਿਰ ਉਹ ਟਾਈਮ ਸਾਡਾ ਵੱਧਦਾ ਗਿਆ, ਸਾਡਾ ਰਿਸ਼ਤਾ ਹੋਰ ਮਜ਼ਬੂਤ, ਹੋਰ ਪਿਆਰ ਵੱਧਦਾ ਗਿਆ। ਕਿਉਂਕਿ ਇਹਨਾਂ ਦੋਨਾਂ ਦੀ ਸ਼ਖਸੀਅਤਾਂ ਇਹੋ ਜਿਹੀਆਂ ਹਨ ਅਤੇ ਆਪਣੇ ਨਾਲ ਆਪਣੇ ਵਿੱਚ ਸਮਾ ਲੈਂਦੇ ਆ। ਜਿਸ ਤਰ੍ਹਾਂ ਇਹਨਾਂ ਨਾਲ ਤੁਸੀਂ ਮਿਲੋ, ਤੁਸੀਂ ਆਪ ਸਭ ਜਾਣਦੇ ਹੀ ਹੋ। ਦੂਸਰੇ ਪਾਸੇ ਇਹਨਾਂ ਦੀ ਤੁਸੀਂ ਜੇ ਐਗਜ਼ਾਮਪਲ ਦੇਖੋ ਕਿ ਕਨੇਡਾ ਦੀ ਸਕਸੈਸ ਸਟੋਰੀ ਦੇ ਵਿੱਚ ਜਿਸ ਤਰ੍ਹਾਂ ਕਿ ਇਮੀਗ੍ਰਾਂਟਸ ਨੇ ਆ ਕੇ ਆਪਾਂ ਆਪਣਾ ਹਿੱਸਾ ਪਾਇਆ, ਦਸਾਂ ਨਹੁੰ ਦੀ ਕਿਰਤ ਕਰਕੇ ਕੰਮ ਲੱਭਦੇ ਸੀ ਪਹਿਲਾਂ, ਹੁਣ ਦੂਸਰਿਆਂ ਨੂੰ ਕੰਮ ਦੇਣ ਵਾਲੇ ਬਣੇ ਹੋਏ ਆ। Epitomizes the true story of Canadian immigrants. So eh dusre passe inna de subha vi eh ho jaya ke inna nu milke, inna nu dost, inna nu rishtedar kehna, ode vich vi sanu maan mehsoos hunda. So inna nu bahut bahut badhai Azad Veer and Harkomal, this is your day. Your day that you have decided today, right now, that you are starting to enter into a new chapter of your life, married life. Being married for 49 years, I can tell you, this is the best part of our lives. When you have someone with you with unconditional love, unselfish support, a shoulder to lean on, inspiration when you feel discouraged, and lifting you up when you feel down. I think all those, plus 24/7 you're helping each other to achieve the best potentials in your life. Best of your potentials. I mean, all those leads to a best life. But it just won't happen by itself. And you both know that. You can't take anything for granted. You have to work at it. But knowing both of you, well-educated, intelligent, with values coming from your strong family values and base, I know that you will make your families proud, and you will make your community proud as well. So once again, on behalf of everyone who's here and others who could not come here today, we wish you a life full of unending dreams and unbound hopes. You deserve nothing less. So ik var phir tuhanu dunnan nu te baki sare jo itthe aaye hoye tuhanu saryan nu parivar valon mere valon bahut bahut badhaiyan. Vaheguru ji ka khalsa, Vaheguru ji ki fateh.
1: Bahut bahut dhanwad Mr. Harry Benz jinnan ne bahut hi sankhep roop de vich ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੌ ਸਾਧ ਸੰਗਤ ਜੀ ਸਾਡੇ ਕੋਲ ਬੜੇ ਹੀ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਗ੍ਰੰਥੀ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਾਹਿਬ ਬੜੇ ਪਿਆਰ ਵਾਲੇ ਨੇ, ਹਮੇਸ਼ਾ ਹੱਸ ਕੇ ਮਿਲਦੇ ਨੇ ਮੇਰੇ ਉਸਤਾਦ ਜੀ ਨੇ। ਅਤੇ ਮੈਨੂੰ ਯਾਦ ਆਇਆ ਤੋਂ 10 ਸਾਲ ਪਹਿਲਾਂ ਮੈਂ ਇਹਨਾਂ ਦੇ ਜਦੋਂ ਮੈਂ ਕੈਨੇਡਾ ਆਇਆ ਸੀ, ਗਿਆਨੀ ਜੀ ਹੋਰਾਂ ਕੋਲ ਅਸੀਂ ਜਾਂਦੇ ਹੁੰਦੇ ਸੀ ਸੇਵਾ ਕਰਨ ਵਾਸਤੇ। ਇਹਨਾਂ ਨੇ ਹੀ ਮੈਨੂੰ ਬਹੁਤ ਸਿੱਖਿਆਵਾਂ ਦਿੱਤੀਆਂ। ਸੋ ਅੱਜ ਜਿਹੜੇ ਮੈਂ ਸੇਵਾ ਨਿਭਾ ਰਿਹਾ ਉਹਨਾਂ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੈ। ਸੋ ਇਹਨਾਂ ਨੇ ਹੀ ਮੈਨੂੰ ਸਿਖਾਇਆ ਕਿ ਸਤਿਗੁਰਾਂ ਦਾ ਪ੍ਰਕਾਸ਼ ਕਿਵੇਂ ਕਰਨਾ। ਮੇਰੇ ਵਾਇਲਨ ਦੇ ਉਸਤਾਦ ਵੀ ਇਹੀ ਨੇ। ਸੋ ਆਓ ਤਿੰਨਾਂ ਪਾਸੋਂ ਵੀ ਆਪਾਂ 2 ਕੁ ਮਿੰਟ ਦੇ ਲਈ ਹਾਜ਼ਰੀ ਇਹਨਾਂ ਦੇ ਪਾਸੋਂ ਲਵਾਈਏ। ਸੋ ਆਓ ਤਿੰਨਾਂ ਪਾਸੋਂ ਆਪਾਂ ਵੱਡੇ ਬੁੱਲੇ ਵਿਚਾਰ ਸਰਵਣ ਕਰੀਏ। ਸੋ ਮੇਰੇ ਬੜੇ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਾਹਿਬ ਆਪ ਸੂ ਸੰਗਤਾਂ ਦੇ ਸਨਮੁਖ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਪਾਤਸ਼ਾਹ ਦੇ ਦਰਬਾਰ ਅੰਦਰ ਜੁੜ ਬੈਠੇ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਗੁਰੂ ਪਾਤਸ਼ਾਹ ਦੀ ਗੋਦ ਅੰਦਰ ਆਪਾਂ ਜੁੜ ਕੇ ਬੈਠੇ ਹਾਂ। ਸੋ ਸਤਿਗੁਰਾਂ ਦੀ ਮਿਹਰ ਦਾ ਸਦਕਾ ਅੱਜ ਬਲ ਪਰਿਵਾਰ, ਬੈਂਸ ਪਰਿਵਾਰ, ਤਿਨ੍ਹਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਗੁਰੂ ਪਾਤਸ਼ਾਹ ਦੇ ਦਰਬਾਰ ਅੰਦਰ ਹੋਏ ਹਨ। ਸੋ ਆਪ ਰਿਸ਼ਤੇਦਾਰ ਸੰਬੰਧੀ ਸਾਰੇ ਇੱਥੇ ਪਹੁੰਚ ਕੇ ਸਾਰੇ ਪ੍ਰੋਗਰਾਮ ਨੂੰ ਬਹੁਤ ਸੋਹਣਾ ਬਣਾਇਆ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਮੇਰੇ ਵੱਲੋਂ ਇਹੀ ਸਤਿਗੁਰਾਂ ਦੇ ਅੱਗੇ ਅਰਦਾਸ ਹੈ ਕਿ ਜੋ ਸੁਭਾਗ ਜੋੜੇ ਦੇ ਸ਼ੁਭ ਆਨੰਦ ਕਾਰਜ ਮਹਾਰਾਜ ਦੇ ਦਰਬਾਰ ਅੰਦਰ ਹੋਏ ਹਨ, ਸਤਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਬਖਸ਼ਿਸ਼ਣ, ਇਹਨਾਂ ਦਾ ਆਪਸੀ ਪਿਆਰ ਇਤਪਾਕ ਬਖਸ਼ਿਸ਼ ਕਰਨ, ਆਉਣ ਵਾਲਾ ਸਮਾਂ ਇਹਨਾਂ ਦਾ ਖੁਸ਼ੀਆਂ ਖੇੜਿਆਂ ਭਰਿਆ ਲਿਆਉਣ, ਹਰ ਕਾਰਜ ਦੇ ਵਿੱਚ ਅੰਗ ਸੰਗ ਹੋ ਕੇ ਸਹਾਈ ਹੋਣ। ਸੋ ਦੋਹਾਂ ਪਰਿਵਾਰਾਂ ਦਾ ਸਤਿਗੁਰੂ ਜੀ ਮੇਲ ਮਿਲਾਪ ਇਸ ਤਰ੍ਹਾਂ ਹੀ ਬਣਾਈ ਰੱਖਣ। ਸੋ ਬਹੁਤ ਬਹੁਤ ਸਤਿਗੁਰਾਂ ਦਾ ਸ਼ੁਕਰਾਨਾ ਹੈ। ਸੋ ਪਾਂਧੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਹੋਣਾਂ ਨੇ ਬਹੁਤ ਹੀ ਸੁਰੀਲਾ ਕੀਰਤਨ ਕੀਤਾ। ਸਾਡੇ ਗੁਰੂ ਸਾਹਿਬ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਦੇ ਸਨ। ਸੋ ਉਸ ਰਵਾਇਤ ਨੂੰ ਇਹਨਾਂ ਨੇ ਮੁੱਖ ਰੱਖਦਿਆਂ ਹੋਇਆ ਤੰਤੀ ਸਾਜ਼ਾਂ ਦੇ ਨਾਲ ਬਹੁਤ ਹੀ ਸੋਹਣਾ ਕੀਰਤਨ ਕੀਤਾ। ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਸਾਡੇ ਪਾਂਧੇ ਪ੍ਰਸਿੱਧ ਢਾਡੀ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਪਮਾਲ, ਜੋ ਕਿ ਬੜੇ ਸੋਹਣੇ ਇਤਿਹਾਸਕਾਰ ਹਨ, ਸਾਰੇ ਦੇਸ਼ਾਂ ਦੇ ਵਿੱਚ ਜਾ ਕੇ ਢਾਡੀ 12 ਇਤਿਹਾਸਿਕ ਸੰਗਤਾਂ ਨੂੰ ਸਰਵਣ ਕਰਵਾ ਕੇ ਗੁਰੂ ਮਹਾਰਾਜ ਦੇ ਨਾਲ ਜੋੜਦੇ ਹਨ। ਸੋ ਜਦੋਂ ਦਸ਼ਮੇਸ਼ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੀ ਆਰੰਭਤਾ ਹੋਈ ਹੈ ਉਦੋਂ ਤੋਂ ਹੀ ਇਹ ਸਾਡੇ ਪਾਸ ਆਉਂਦੇ ਹਨ। ਸੋ ਇਹਨਾਂ ਦਾ ਸੰਗਤਾਂ ਦੇ ਵਿੱਚ ਬਹੁਤ ਮਾਣ ਸਤਿਕਾਰ ਹੈ। ਸਤਿਗੁਰੂ ਜੀ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖਣ। ਇਸੇ ਤਰ੍ਹਾਂ ਢਾਡੀ 12 ਜੋ ਢਾਡੀਆਂ ਦੀ ਪ੍ਰਥਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਰੰਭ ਕੀਤੀ, ਸੋ ਇਸ ਪ੍ਰਥਾ ਨੂੰ ਮੁੱਖ ਰੱਖਦਿਆਂ ਇਸੇ ਤਰ੍ਹਾਂ ਸੰਗਤਾਂ ਦਾ ਇਹ ਢਾਡੀ 12 ਸਰਵਣ ਕਰਵਾ ਕੇ, ਇਤਿਹਾਸ ਸਰਵਣ ਕਰਵਾ ਕੇ ਗੁਰੂ ਮਹਾਰਾਜ ਦੇ ਨਾਲ ਜੋੜਨ ਇਹਨਾਂ ਦਾ ਜਥਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ, ਮੇਰੀ ਇਹ ਅਰਦਾਸ ਹੈ। ਸੋ ਸਤਿਸੰਗ ਜੀ ਜੋ ਅੱਜ ਬਲ ਪਰਿਵਾਰ ਅਤੇ ਬੈਂਸ ਪਰਿਵਾਰ ਦਾ ਸੁਮੇਲ ਹੋ ਰਿਹਾ ਹੈ, ਸੋ ਬਹੁਤ ਖੁਸ਼ੀ ਵਾਲੀ ਗੱਲ ਹੈ। ਸੋ ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਸਾਡੇ ਸਤਿਕਾਰਯੋਗ ਹੈਰੀ ਬੈਂਸ ਹੁਣੀ ਬੜੇ ਵਧੀਆ ਲਫ਼ਜ਼ ਗਾਏ ਹਨ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਉਹਨਾਂ ਨੇ ਵੀ ਕਾਫੀ ਸਮਾਂ ਜੋ ਮਿਨਿਸਟਰ ਰਹੇ ਹਨ, ਸੇਵਾ ਕੀਤੀ ਹੈ ਸਿੱਖ ਸੰਗਤਾਂ ਦੀ, ਬੜੇ ਵਧੀਆ ਇੱਕ ਚੰਗੇ ਇਨਸਾਨ ਹਨ। ਸੋ ਸਤਿਸੰਗਤ ਜੀ, ਜਿੱਥੇ ਬਲ ਪਰਿਵਾਰ ਇੱਕ ਚੰਗਾ ਨੇਕ ਪਰਿਵਾਰ ਹੈ, ਸੁਲਝਿਆ ਹੋਇਆ ਪਰਿਵਾਰ ਹੈ, ਉੱਥੇ ਜੋ ਬੈਂਸ ਪਰਿਵਾਰ ਹੈ ਇਹਨਾਂ 'ਤੇ ਵੀ ਬੜੀ ਮਹਾਰਾਜ ਦੀ ਬਖਸ਼ਿਸ਼ ਹੈ। ਸਾਡਾ ਪਿੰਡ ਬਿਲਕੁਲ ਵਸੀਮਾ ਲੱਗਦਾ, ਸਾਡੀ ਥੋੜ੍ਹੀ ਜਿਹੀ ਜ਼ਮੀਨ ਇਹਨਾਂ ਦੇ ਨਾਲ ਲੱਗਦੀ ਆ। ਮੈਂ ਨਿੱਕਾ ਹੁੰਦਾ ਇਹਨਾਂ ਦੇ ਘਰ ਜਾਂਦਾ ਰਿਹਾ। ਇਹ ਗੁਰਮਤਿ ਦੇ ਨਾਲ, ਗੁਰੂ ਮਹਾਰਾਜ ਦੇ ਨਾਲ ਪਰਿਵਾਰ ਜੁੜਿਆ ਹੋਇਆ ਹੈ। ਮੈਨੂੰ ਇੱਕ ਟਾਈਮ ਦੀ ਗੱਲ ਯਾਦ ਹੈ, ਇਹਨਾਂ ਦੇ ਘਰ ਸਮਾਗਮ ਹੁੰਦੇ ਰਹਿੰਦੇ ਸੀ, ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਮੈਂ ਵੀ ਉੱਥੇ ਗਿਆ। ਸਾਡੇ ਲਾਗੇ ਜਾਣ ਇੱਕ ਬਹੁਤ ਵੱਡਾ ਗੁਰਦੁਆਰਾ ਹੈ, ਉੱਥੇ ਦੇ ਸੰਚਾਲਕ ਬਾਬਾ ਜੀ ਜਵਾਲਾ ਸਿੰਘ ਜੀ ਆਏ, ਉਹਨਾਂ ਨੇ ਬਹੁਤ ਸੋਹਣੀ ਉੱਥੇ ਕਥਾ ਗੁਰਮਤਿ ਦੇ ਵਿਚਾਰ ਕਹੇ, ਬਹੁਤ ਸਾਰਿਆਂ ਨੂੰ ਚੰਗਾ ਲੱਗਾ, ਇੱਕ ਚੰਗਾ ਗੁਰੂ ਮਹਾਰਾਜ ਦਾ ਸੰਦੇਸ਼ ਦਿੱਤਾ। ਸੋ ਇੱਕ ਬਹੁਤ ਹੀ ਸੋਹਣਾ ਚੰਗਾ ਪਰਿਵਾਰ ਮਹਾਰਾਜ ਦੇ ਨਾਲ ਜੁੜਿਆ ਹੋਇਆ ਹੈ। ਜੁੜ ਜਾਣ ਦੇ ਨਾਲ ਹੀ ਇਹ ਚੰਗਾ ਜੀਵਨ ਹੈ ਜੀਵ ਦਾ। ਜਦੋਂ ਆਪਾਂ ਗੁਰੂ ਮਹਾਰਾਜ ਤੋਂ ਦੂਰ ਹੋ ਜਾਂਦੇ ਹਨ, ਪਾਤਸ਼ਾਹ ਦਾ ਫਰਮਾਨ ਹੈ, ਪਰਮੇਸ਼ੁਰ 'ਤੇ ਭੁੱਲਿਆ ਵਿਆਪਨ ਸਭੇ ਰੋਗ, ਜਦੋਂ ਪਾਤਸ਼ਾਹ ਦੇ ਨਾਮ ਦੇ ਨਾਲੋਂ ਦੂਰ ਚਲੇ ਜਾਂਦੇ ਹਾਂ, ਇੱਕ ਦੁੱਖਾਂ ਦਾ ਸ਼ਿਕਾਰ ਬਣ ਜਾਂਦੇ ਹਾਂ। ਪਾਤਸ਼ਾਹ ਦੀ ਇਸ ਪਰਿਵਾਰ 'ਤੇ ਬੜੀ ਮਿਹਰ ਹੈ, ਗੁਰੂ ਮਹਾਰਾਜ ਦੇ ਨਾਲ ਜੁੜੇ ਹੋਏ ਹਨ, ਸਾਰੇ ਭਰਾਵਾਂ ਦਾ ਆਪਸੀ ਬੜਾ ਪਿਆਰ ਇਤਪਾਕ ਹੈ। ਇੱਥੇ ਕੈਨੇਡਾ ਦੇ ਵਿੱਚ ਇਹਨਾਂ ਨੇ ਬੜੀਆਂ ਕਾਮਯਾਬੀਆਂ ਪ੍ਰਾਪਤ ਕੀਤੀਆਂ ਹਨ। ਸੋ ਇਹੀ ਅਰਦਾਸ ਹੈ ਕਿ ਦੋਹਾਂ ਪਰਿਵਾਰਾਂ ਦਾ, ਬੱਚਿਆਂ ਦਾ ਆਪਸੀ ਮੇਲ ਮਿਲਾਪ ਬਣਾਈ ਰੱਖਣ, ਚੜ੍ਹਦੀਆਂ ਕਲਾ ਕਾਰਨ ਸਾਰੇ ਪਰਿਵਾਰਾਂ 'ਤੇ ਸੁੱਖ ਸ਼ਾਂਤੀ ਵਰਤਾਉਣ। ਸੋ ਗਿਆਨੀ ਜੀ ਹੁਣਾਂ ਦਾ ਧੰਨਵਾਦ ਹੈ, ਜਿਨ੍ਹਾਂ ਨੇ ਬਹੁਤ ਸੋਹਣਾ ਇਸ ਸਟੇਜ ਦੀ ਕਾਰਵਾਈ ਨੂੰ ਨਿਭਾਇਆ ਹੈ। ਸੋ ਬਹੁਤ ਹੀ ਸੁਲਝੇ ਹੋਏ ਗਿਆਨੀ ਹਨ, ਇਹਨਾਂ ਨੇ ਇੰਗਲਿਸ਼ ਦੇ ਵਿੱਚ ਵੀ, ਜੋ ਕਿ ਸਾਡੇ ਬੱਚੇ ਇੰਗਲਿਸ਼ ਵਿੱਚ ਇੱਥੇ ਜੋ ਪੈਦਾ ਹੋਏ ਹੈ, ਇੰਗਲਿਸ਼ ਜ਼ਿਆਦਾ ਜਾਣਦੇ ਹਨ, ਬੜਾ ਐਕਸਪਲੇਨ ਉਹਨਾਂ ਨੇ ਕੀਤਾ ਇੰਗਲਿਸ਼ ਦੇ ਵਿੱਚ। ਸੋ ਉਹਨਾਂ ਨੂੰ ਵੀ ਮਹਾਰਾਜ ਚੜ੍ਹਦੀ ਕਲਾ ਰੱਖਣ, ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹਿਣ। ਸਾਰੇ ਗਿਆਨੀ ਜੀ, ਇੱਥੇ ਦੀ ਮੈਨੇਜਮੈਂਟ ਹਰਭਜਨ ਸਿੰਘ ਜੀ ਅੜਵਾਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਕ ਬਹੁਤ ਹੀ ਉਹਨਾਂ ਨੇ ਬੜਾ ਵਧੀਆ ਪ੍ਰਬੰਧ ਕੀਤਾ ਹੈ। ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ, ਸਾਰਿਆਂ ਦਾ ਧੰਨਵਾਦ ਹੈ। ਅੰਤ ਵਿੱਚ ਮੈਂ ਇਹੀ ਸਤਿਗੁਰਾਂ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਜੋ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਹੋਏ ਹਨ, ਗੁਰੂ ਪਾਤਸ਼ਾਹ ਨੇ 'ਤੇ ਮਿਹਰਾਂ ਭਰਿਆ ਹੱਥ ਰੱਖਣ, ਬਾਣੀ ਨਾਲ ਜੁੜੇ ਰਹਿਣ। ਸੋ ਆਉਣ ਵਾਲਾ ਸਤਿਗੁਰੂ ਜੀ ਸਮਾਂ ਨੇ 'ਤੇ ਸੁੱਖਾਂ ਭਰਿਆ ਲਿਆਉਣ, ਬੈਂਸ ਪਰਿਵਾਰ ਬਲ ਪਰਿਵਾਰ ਦਾ ਪਿਆਰ ਬਣਾਈ ਰੱਖਣ, ਇਹੀ ਅਰਦਾਸ ਹੈ। ਸੋ ਸਾਰੇ ਰਿਸ਼ਤੇਦਾਰ ਸੰਬੰਧੀ ਜੋ ਵੀ ਇਸ ਪਰਿਵਾਰਾਂ ਦੇ ਸੱਦੇ ਪੱਤਰ 'ਤੇ ਪਹੁੰਚੇ ਹਨ, ਬੜਾ ਸੋਹਣਾ ਪ੍ਰੋਗਰਾਮ ਨੂੰ ਬਣਾਇਆ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ, ਜਿਨ੍ਹਾਂ ਨੇ ਬਹੁਤ ਹੀ ਪਿਆਰ ਦੇ ਨਾਲ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਇਹਨਾਂ ਨੂੰ ਵੀ ਸਦਾ ਸਿਹਤ ਜਾਬੀ ਬਖਸ਼ਿਸ਼ ਕਰਨ, ਤੰਦਰੁਸਤੀਆਂ ਬਖਸ਼ਣ, ਚੜ੍ਹਦੀ ਕਲਾ ਬਖਸ਼ਣ। ਸਵਾਉ ਸਾਧ ਸੰਗਤ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦੀ ਦੇ ਸੰਗਤਾਂ ਨੇ ਪ੍ਰਾਪਤ ਕਰਨੀ ਹੈ। ਅਤੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰ ਵੱਲੋਂ ਬੜੇ ਹੀ ਪਿਆਰ ਦੇ ਨਾਲ ਪ੍ਰਸ਼ਾਦਾ ਪਾਣੀ ਤਿਆਰ ਹੈ, ਆਪਸ ਨੂੰ ਸੰਗਤਾਂ ਨੇ ਛਾਕੇ ਜਾਣਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਆਪਸ ਨੂੰ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਕਿਸੇ ਵੀ ਮਾਈ ਭਾਈ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਮੇਨ ਹਾਲ ਦੇ ਵਿੱਚ ਗੱਲਾਂ ਬਾਤਾਂ ਨਹੀਂ ਮਾਰਨੀਆਂ, ਵਧਾਈਆਂ ਸਾਂਝੇ ਕਰਨ ਤੋਂ ਪਰਹੇਜ਼ ਰੱਖਿਓ, ਅਤੇ ਮਹਾਰਾਜ ਵੱਲ ਪਿੱਠ ਨਹੀਂ ਕਰਨੀ। ਇਸ ਕਰਕੇ ਬੜੇ ਪਿਆਰ ਦੇ ਨਾਲ ਦੇਗ ਲੈ ਕੇ ਨਮਸਕਾਰ ਕਰਕੇ, ਜਿਵੇਂ ਡਿਸਿਪਲਿਨ ਦੇ ਵਿੱਚ ਅਸੀਂ ਆ ਕੇ ਆਪਣੇ ਆਪਣੇ ਸਥਾਨਾਂ ਉੱਪਰ ਸਜੇ ਸੀ, ਉਸੇ ਤਰੀਕੇ ਦੇ ਨਾਲ ਨਮਸਕਾਰ ਕਰਕੇ ਆਪਾਂ ਵਾਕਆਊਟ ਕਰੀ ਜਾਣਾ। ਥੱਲੇ ਚੱਲ ਕਰਕੇ ਵਧਾਈਆਂ ਸਾਂਝੇ ਕਰ ਲੈਣੇ ਨੇ, ਬਟ ਪਲੀਜ਼ ਥਾਈ ਟੂ ਵਾਰੀਅਰ ਇਨ ਦਾ ਮੇਨ ਹਾਲ। ਸੋ ਇਹ ਚੀਜ਼ ਮੇਰੀ ਬੇਨਤੀ ਜਿਹੜੀ ਹੈ ਆਪਸ ਨੂੰ ਸੰਗਤਾਂ ਨੇ ਜ਼ਰੂਰ ਪ੍ਰਵਾਨ ਕਰਨੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ, ਦੋਨਾਂ ਹੀ ਪਰਿਵਾਰਾਂ ਦਾ ਅਤੇ ਸਮੁੱਚੀ ਜੋ ਸਾਧ ਸੰਗਤ ਹੈ ਤਿਨ੍ਹਾਂ ਦਾ, ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਜੀਓ ਆਇਆਂ, ਅਤੇ ਲੱਖ ਲੱਖ ਵਧਾਈਆਂ। ਸੋ ਥੈਂਕ ਯੂ ਸੋ ਮੱਚ ਐਵਰੀਬਾਡੀ ਫੋਰ ਬੀਂਗ ਹੇਅਰ, ਬੈਸਟ ਵਿਸ਼ਿਸ ਟੂ ਦਾ ਲਵਲੀ ਕਪਲ, ਐਂਡ ਗੋਡ ਬਲੈਸ ਯੂ ਬੋਥ, ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਊਂਸ ਯੂ ਐਜ਼ ਹਸਬੈਂਡ ਐਂਡ ਵਾਈਫ, ਸੋ ਗੁੱਡ ਲੱਕ ਫੋਰ ਦਾ ਫਿਊਚਰ। ਸੋ ਸਾਰੀ ਸੰਗਤ ਦਾ ਧੰਨਵਾਦ, ਬੋਲਦਿਆਂ ਤੋਂ ਸੇਵਾ ਨਿਭਾਉਂਦਿਆਂ ਤੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ। ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ ਕਿਰਪਾ ਕਰਕੇ ਬਖਸ਼ ਦੇਣਾ। ਗੱਜ ਵੱਜ ਕੇ ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਇਆ ਕਰਤ ਕਮਾਵ ਦੇ ਜੋ ਰਾਖੇ ਤਿਵੇਂ ਰਹਨ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣੇ ਨੀ ਤਾਣੇ ਤਿਸ ਸਾਸ ਗ੍ਰਹਿ ਸਦਾ ਮਨ ਵਸੇ ਜਮਜੋਹੇ ਨਾ ਸਕੈ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੇ ਹੋ ਸਤਿਗੁਰ ਬਾਣੇ ਤਿਸ ਜਿਨ ਕੋ ਪੂਰਵ ਲਿਖਿਆ ਰਸ ਸੰਤ ਜਨਾ ਸਿਓ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘੱਟ ਘੱਟ ਮੁੱਖ ਭਣਿਆ ਬਹੁਤ ਵਡਿਆਈ ਆ ਸਹਿਬੇ ਨੈ ਜਾਹੀ ਗਣੀਆਂ ਸੱਚ ਸਹਿਤ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜੋ ਬਣਿਆ ਸਲੋਕ ਮਹੱਲਾ ਤੀਜਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲ ਚਕੂਰ ਨਾਨਕ ਬਖਸ਼ ਮਿਲਾਇਨ ਸੱਚੇ ਸ਼ਬਦ ਹਰੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅੰਦਿਨ ਨਾਮ ਸਲਾਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬੋਹਣ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗੁਨਾਹੇ ਸਤਿਗੁਰ ਬਖਸ਼ ਲੈ ਸਤਸੰਗਤ ਨਾਲ ਲਾਵੇ ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਿਆ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲੀਏ ਤਿਸਨਾ ਭੁੱਖ ਹਰ ਉਤਰੇ ਜਿਤ ਮਿਲੀਏ ਤਿਸਨਾ ਭੁੱਖ ਉਤਰੇ ਹਰ ਸਾਨ ਧੜਿਆਵੇ ਨਾਨਕ ਇਹੋ ਆਚਰਜ ਦੇਖੋ ਮੇਰੇ ਹਰ ਸੱਚੇ ਸਾਹਕਾ ਜੇ ਸਤਿਗੁਰੂ ਨੂੰ ਮੰਨੇ ਸੋ ਸਭਨਾ ਭਾਵੇ ਸੁਧ ਬਿਲਾਵਲ ਬਾਣੀ ਭਗਤ ਕਬੀਰ ਕੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਏ ਸੰਸਾਰ ਪੇਖ ਨਾ ਰਹਿ ਨਾ ਕਉ ਭਈ ਹਰੇ ਸੂਦੇ ਸੂਦੇ ਰੇਗ ਚਲਹੋ ਤੁਮ ਨਦਰ ਕੁਦਾ ਕਾਦ ਵਈ ਹਰੇ ਰਹਾਓ ਬਾਰੇ ਬੂਡੇ ਤਰਨੇ ਪਈਆ ਸਭੂ ਜਮ ਲੈ ਜਈਆ ਰੇ ਮਾਨਸ ਵਪਰਾ ਮੂਸਾ ਕੀਨੋ ਮੀਚ ਬਲਈਆ ਖਈਆ ਰੇ ਧਨਵੰਤਾ ਯਰ ਨਿਰਧਨ ਮਾਨੀ ਤਾਂ ਕੀ ਕਛੂ ਨ ਕਾਨੀ ਰੇ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬੜਾ ਨੀਰੇ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਹੇ ਨ ਕਬਹੁ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਣੋ ਰੇ ਸੰਤ ਹੋ ਮਿਲੇ ਹੈ ਸਾਰਗ ਪਾਣੀ ਰੇ ਬਿਲਾਵਲ ਵਿਦਿਆ ਨਾ ਪਰੋ ਬਾਦ ਨੀ ਜਾਨੂ ਹਰ ਗੁਣ ਕਥਤ ਸੁਨਤ ਬੌਰਾਨੋ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਨੀ ਮੈਂ ਬੌਰਾ ਮੈਂ ਬਿਗਰਿਓ ਬਿਗਰੇ ਮਤੇ ਔਰਾ ਰਹਾਉ ਆਪ ਨਾ ਬੌਰਾ ਰਾਮ ਕੀਓ ਬੌਰਾ ਸਤਿਗੁਰ ਜਾਰ ਗਇਓ ਭ੍ਰਮ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਭਰਮ ਭੁਲੋ ਮਤ ਕੋਈ ਸੋ ਬੌਰਾ ਜੋ ਆਪ ਨਾ ਪਛਾਨੇ ਆਪ ਪਛਾਨੇ ਤਾਂ ਏਕੈ ਜਾਨੇ ਅਭੇ ਨਾ ਮਾਤਾ ਸੋ ਕਬੂ ਨਾ ਮਾਤਾ ਕਹਿ ਕਬੀਰ ਰਾਮੇ ਰੰਗ ਰਾਤਾ ਬਿਲਾਵਲ ਗ੍ਰਹਿਓ ਤਾਜਬਨ ਖੰਡ ਜਾਈਏ ਚੁਣ ਖਾਈਏ ਕੰਧਾ ਅਜੋ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਧਰੋ ਭਵ ਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ ਰਹਾਉ ਵਿਖੇ ਵਿਖੇ ਕੀ ਵਾਸਨਾ ਤਜੀਏ ਨਹੀਂ ਜਾਈ ਅਨੇਕ ਯਤਨ ਕਰ ਰਾਖੀਏ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਣ ਗਿਆ ਕਿਸ਼ ਕੀਆ ਨਾ ਨੀਕਾ ਇਹੋ ਜੀਰਾ ਨਿਰਮੋਲ ਕੋ ਕੌਡੀ ਲਗ ਮੀਕਾ ਕਹੁ ਕਬੀਰ ਮੇਰੇ ਵਾਦਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਾਹੀਂ ਦਿਆਲ ਮੋਹਿ ਸੰਸਰ ਪਾਪੀ ਬਿਲਾਵਲ ਨੈ ਤੁਠ ਕੋਰੀ ਗਾਗਰ ਆਨੇ ਲੀਪਤ ਜੀਓ ਗਇਓ ਤਾਨਾ ਬਾਨਾ ਕਛੂ ਨਾ ਸੂਜੇ ਹਰ ਹਰ ਰਸ ਲਪਟਾਇਓ ਹਮਾਰੇ ਕੁਲ ਕੋਹਨੇ ਰਾਮ ਕਹਿਓ ਜਬਕਿ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਪਾਇਓ ਰਹਾਓ ਸੁਣੋ ਜੇਠਾਨੀ ਸੁਣੋ ਦਿਰਾਨੀ ਆਚਰਜ ਏਕ ਪਾਇਓ ਸਾਧ ਸੂਤਨ ਮੁੰਡੀਏ ਖੋਏ ਮੁੰਡੀਆ ਕਿਉਂ ਨਾ ਮੋਇਓ ਸਰਬ ਸੁਖਾ ਕਾ ਏਕ ਹਰ ਸੁਆਮੀ ਸੋਗਰ ਨਾਮ ਦਇਓ ਸੰਤ ਪਹਿਰਲਾਦ ਕੀ ਪੈਜਨ ਰਾਖੀ ਹਰ ਨਾਕਸ ਨਖ ਮਿਦਰਿਓ ਕਰਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਇਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤ ਲੈ ਉਦਰਿਓ ਰਹਾਓ ਬਿਲਾਵਲ ਕਉ ਹਰ ਸਮਾਨੀ ਰਾਜਾ ਇਹ ਭੂਪਤ ਸਭ ਦੇ ਸਚਾਰ ਕੇ ਝੂਠੇ ਕਤ ਦਿਵਾਜਾ ਰਹਾਉ ਤੇਰੋ ਜਨ ਹੋਏ ਸੋਏ ਕਤ ਡੋਲੈ ਤੀਨ ਭਵਨ ਪਰ ਸਾਜਾ ਹਾਥ ਪਸਾਰ ਸਕੇ ਕੋ ਜਨ ਕੋ ਬੋਲ ਸਕੈ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਣਹਦ ਬਾਜਾ ਕਹਿ ਕਬੀਰ ਸੰਸਾ ਭਰਮ ਚੂਕੋ ਧਰੂ ਪ੍ਰਹਲਾਦ ਨਿਵਾਜਾ ਬਿਲਾਵਲ ਰਾਖ ਲਿਓ ਹਮਤੇ ਬਿਗਰੀ ਸੀਲ ਧਰਮ ਜਬ ਭਗਤ ਨਕੀਨੀ ਹੋ ਅਭਿਮਾਨ ਟੇੜ ਪਗਰੀ ਰਹਾਉ ਅਮਰ ਜਾਨ ਸੰਚੀ ਇਹ ਕਾਇਆ ਇਹ ਮਿੱਥਿਆ ਕਾਚੀ ਗਗਰੀ ਜਿਨਹੇ ਨਿਵਾਜ ਸਾਜ ਹਮ ਕੀਏ ਤਿਸੇ ਵਿਸਾਰ ਅਵਰ ਲਗਰੀ
ਸੰਦਿਕ ਤੋਹੇ ਸਾਧਨੀ ਕਹੀਓ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬੇਨਤੀ ਸੁਣਿਓ ਮਤ ਘਾਲੋ ਜਮਕੀ ਖਬਰੀ ਬੇਲਾਵਲ ਦਰਮਾ ਦੇ ਠਾਡੇ ਦਰਬਾਰ ਤੁਜਮਨ ਸਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਰਹਾਉ ਤੋਮ ਧਨ ਧਨੀ ਉਦਾਰ ਤਿਆਗੀ ਸ੍ਰਵਣਨ ਸੁਣੀਅਤ ਸੋਜਸ ਤੁਮਾਰ ਬਾਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮਾ ਬਿਪਸਦਾਮਾ ਤਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਦ ਆਧਾਰੀ ਭਰਮਕੇ ਭਾਏ ਪੇ ਭਵੇ ਭੇਖਤਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਭਜ ਬਵਰੇ ਰਹਾਉ ਜਹਿ ਤੂੰ ਜਾਚੇ ਸੋਤਰੈ ਪਵਨ ਭੋਗੀ ਕਹਿ ਕਬੀਰ ਕੇ ਸੌ ਜਗ ਜੋਗੀ ਬੇਲਾਵਲ ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਬਿਸਾਰੇ ਕਿੰਚਿਤ ਪ੍ਰੀਤ ਨ ਉਪਜੇ ਜਨ ਕੋ ਜਨ ਕਹਾ ਕਰਹਿ ਬੇਚਾਰੇ ਰਹਾਉ ਤ੍ਰਿਗ ਤਾਨ ਤ੍ਰਿਗ ਤਨ ਤ੍ਰਿਗ ਹੇ ਮਾਇਆ ਤ੍ਰਿਗ ਤ੍ਰਿਗ ਮਤ ਮਤ ਫਨੀ ਇਸ ਮਾਇਆ ਕੋ ਦ੍ਰਿੜ ਕਰ ਰਾਖੋ ਬਾਂਧੇ ਆਪ ਬਚਨੀ ਕਿਆ ਖੇਤੀ ਕਿਆ ਲੇਵਾ ਦੇਈ ਪਰ ਪੰਜ ਝੂਠ ਗਵਾਨਾ ਕਹਿ ਕਬੀਰ ਤੇ ਅੰਤ ਬਿਗੂ ਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਪੀਤਰੇ ਆਸ਼ੇ ਕਮਲ ਅਨੂਪ ਪਰਮ ਜੋਤ ਪਰਖੋਤਮੋ ਜਾ ਕੇ ਰੇਖ ਨਾ ਰੂਪ ਰੇ ਮਨ ਹਰ ਭਜ ਭਰਮ ਤਜੋ ਜਗ ਜੀਵਨ ਰਾਮ ਰਹਾਉ ਆਪਤ ਕਸ਼ੂਨਾ ਦੀ ਸੀ ਨੈ ਦੀਸੇ ਜਾਤ ਜਹਿ ਉਪਜੇ ਬਿਨਸੇ ਤਹੀ ਜੈਸੇ ਪੁਰਬਨ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਮਰਨ ਕਾ ਭਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ ਰਹਾਉ ਕਾਸੀ ਤੇ ਤੁਨ ਉਪਜੇ ਤੁਨ ਕਾਸੀ ਆਈ ਕਾਸੀ ਫੂਟੀ ਪੰਡਤਾ ਤੁਨ ਕਹਾਂ ਸਮਾਈ ਤਰਕੁੱਟੀ ਸੰਦ ਮੈਂ ਪੇਖਿਆ ਘਟ ਹੋ ਘਟ ਜਾਗੀ ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇ ਸਮਾਨਾ ਕਹੁ ਕਬੀਰ ਅਬ ਜਾਣਿਆ ਗੋਬਿੰਦ ਬਨ ਮਾਨਾ ਬਿਲਾਵਲ ਚਰਨ ਕਮਲ ਜਾ ਕੇ ਹਿਰਦੇ ਬਸੇ ਸੋ ਜਨ ਕਿਉਂ ਡੋਲੈ ਦੇਵ ਮਾਨੋ ਸਭ ਸੁਖ ਨਾਉ ਨੇਤਾ ਕੇ ਸਹਿਜ ਸਹਿਜ ਜਾ ਬੋਲੈ ਦੇਵ ਰਹਾਉ ਤਾਹੇ ਮਤ ਜੋ ਸਾ ਮੈਂ ਪੇਖੈ ਕੁਟਲ ਗਾਂਠ ਜਬ ਖੋਲੈ ਦੇਵ ਬਾਰੰਬਾਰ ਮਾਇਆ ਤੇ ਅੜਕੇ ਲੈ ਨਰਜਾ ਮਨ ਤੋਲੈ ਦੇਵ ਜੈ ਹੋ ਜਹ ਤਹੀ ਸੁਖ ਪਾਵੇ ਮਾਇਆ ਤਾਸ ਨਾ ਚੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਓ ਲੈ ਦੇਵ ਬਿਲਾਵਲ ਬਾਣੀ ਭਗਤ ਨਾਮ ਦੇ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰਦੀਨਾ ਦੁੱਖ ਵਿਸਾਰ ਸੁਖ ਅੰਤਰਲੀਨਾ ਗਿਆਨ ਅੰਜਨ ਮੋਕੋ ਗੁਰਦੀਨਾ ਰਾਮ ਨਾਮ ਬਿਨ ਜੀਵਨ ਮਨਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜਿਉ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹੱਸੇ ਐਸੀ ਦਸਾ ਹਮਾਰੀ ਅਸਤ ਦਸਾ ਸਿਧ ਕਰ ਤਲੇ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛੁ ਨਹੀਂ ਭਵ ਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿਣ ਨਾਹੀ ਪਾਰ ਊਜ ਨੀ ਤੁਮ ਤੇ ਤਰੇ ਆਲਜ ਸੰਸਾਰ ਕਹਿ ਰਵਿਦਾਸ ਕਥ ਕਥਾ ਬਹੁ ਕਾਇ ਕਰੀਜੇ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀ ਜੈ ਬਿਲਾਵਲ ਜਿਹ ਕੁਲ ਸਾਧ ਬੈਸਨੋ ਹੋਏ ਵਰਨ ਅਬਰ ਰੰਕਨੀ ਈਸਰ ਵਿਮਲ ਬਾਸ ਜਾਣੀਏ ਜਗ ਸੋਏ ਰਹਾਉ ਬ੍ਰਹਮਣ ਬੈਸ ਸੂਦਰ ਖੱਤਰੀ ਡੋਮ ਝੰਡਾਰ ਮਲੇਸ਼ ਮਨ ਸੋਏ ਹੋਏ ਪਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੋ ਗਾਓ ਧਨ ਸੋ ਉਠਾਓ ਧਨ ਪਨੀਤ ਕੁਟੰਬ ਸਭ ਲੋਏ ਜਿਨ ਪੀਆ ਸਾ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਖ ਖੋਏ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨ ਕੋਏ ਜੈਸੇ ਪੂਰਨ ਪਾਤ ਰਹੇ ਜਲ ਸਮੀਪ ਪਨ ਰਵਿਦਾਸ ਜਨਮੇ ਜਗ ਓਏ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰਪਕੰਨਿਆ ਕੇ ਕਾਰਨੇ ਇੱਕ ਭਿਆ ਭੇਖਤਾਰੀ ਕਾਮਾਰਥੀ ਸੋ ਅਰਥੀ ਬਾਕੀ ਪੈਜ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਕੋ ਕਰਮ ਨਾ ਨਾਸੇ ਸਿੰਘ ਸਰਨ ਕਤ ਜਾਈਏ ਜੋ ਜੁੰਬਕ ਗ੍ਰਾਸੇ ਰਹਾਉ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮਨਾ ਆਵੇ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ ਬੂੜ ਮੂਹੇ ਨੌਕਾ ਮਿਲੇ ਕਉ ਕਾਹੇ ਚੜਾਵੋ ਮੈਂ ਨਾਹੀਂ ਕਿਛ ਹੋ ਨਾਹੀਂ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਯੁਨੀ ਸੈਭੰ ਗੁਰ ਪ੍ਰਸਾਦ
ਰਾਗ ਗੋਂਡ ਚੌਪ ਦੇ ਮਹੱਲਾ ਚੌਥਾ ਕਰ ਪਹਿਲਾ। ਜੇ ਮਨ ਚਿਤ ਆਸ ਰਖੇ ਹਰਿ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੇ ਸਭ ਕੁਛ ਜੋ ਜੀਏ ਵਰਤੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਹਰ ਤਿਸ ਕੀ ਆਸ ਕੀ ਜੇ ਮਨ ਮੇਰੇ ਜੋ ਸਾਮੇ ਸੁਆਮੀ ਰਿਹਾ ਸਮਾਈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ। ਜੋ ਬਿਨ ਹਰ ਆਸ ਅਵਰ ਕਾਹੂ ਕੀ ਜੈਸਾ ਨੈਫਲ ਆਸ ਸਭ ਬਿਰਥੀ ਜਾਈ ਰਹਾਓ। ਜੋ ਦੀਸੇ ਮਾਇਆ ਮੂਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ। ਇਨਕੇ ਕਿਛ ਹਾਥ ਨਹੀਂ ਕਹਾ ਕਰੇ ਇਹ ਬੱਪੜੇ ਇਨਕਾ ਵਾਹਿਆ ਕਾਸ਼ਨਾ ਵਸਾਈ। ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੇ ਤੇਰਾ ਕੁਟੰਬ ਸਭ ਛਡਾਈ। ਜੇ ਕਿਸ ਆਸ ਅਵਰ ਕਰੇ ਪਰਮਿੱਤਰੀ ਮਤ ਤੂੰ ਜਾਣੇ ਤੇਰੇ ਕਿਤੇ ਕੰਮ ਆਈ। ਇਹ ਆਸ ਪਰਮਿੱਤਰੀ ਭਾਉ ਦੂਜਾ ਹੈ ਖਿਨਮੈਂ ਝੂਠ ਬਿਨਸ ਸਭ ਜਾਈ। ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ। ਆਸਾ ਮਨਸਾ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਕਰਾਈ। ਕਿਛ ਕਿਸੀ ਕੇ ਹੱਥ ਨਹੀਂ ਮੇਰੇ ਸੁਆਮੀ ਐਸੀ ਮੇਰੇ ਸਤਿਗੁਰ ਬੂਝ ਬਜਾਈ। ਕਿਛ ਕਿਸੀ ਕੇ ਹੱਥ ਨਾਹੀਂ ਮੇਰੇ ਸੁਆਮੀ ਐਸੀ ਮੇਰੇ ਸਤਿਗੁਰ ਬੂਝ ਬਜਾਈ। ਜਨ ਨਾਨਕ ਕੀ ਆਸ ਤੂੰ ਜਾਣੇ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ। ਗੋਣ ਮਹੱਲਾ ਪੰਜਵਾਂ ਐਸਾ ਹਰ ਸੇਵੀਏ ਨਿਤ ਧਿਆਈਏ ਜੋ ਖਿਨਮੈਂ ਕਿਲਵਕ ਸਭ ਕਰੇ ਬਿਨਾਸਾ। ਜੇ ਹਰ ਤਿਆਗ ਅਵਰ ਕੀ ਆਸ ਕੀਜੇ ਤਾਂ ਹਰ ਨਹਿਫਲ ਸਭ ਘਾਲ ਗਵਾਸਾ। ਮੇਰੇ ਮਨ ਹਰ ਸੇਵੋ ਸੁਖਦਾਤਾ ਸੁਆਮੀ ਜਿਸ ਸੇਵੀਏ ਸਭ ਭੁੱਖ ਲਹਾਸਾ। ਮੇਰੇ ਮਨ ਹਰ ਉੱਪਰ ਕੀਜੇ ਪ੍ਰਵਾਸਾ ਜੇ ਜਾਈਏ ਤੈ ਨਾਲ ਮੇਰਾ ਸੁਆਮੀ। ਹਰੇ ਆਪਣੀ ਪੈਜ ਰੱਖੇ ਜਨਦਾਸਾ ਰਹਾਓ। ਜੇ ਆਪਣੀ ਬਿਰਥਾ ਕਹੋ ਅਵਰਾ ਪਹਿ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਕਡਾਸਾ। ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪਹਿ ਜੋ ਤੁਮਰੇ ਦੁਮੁਖ ਤਤਕਾਲ ਕਟਾਸਾ। ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀਏ ਅਵਰਾ ਪਹਿ ਕਹਿ ਮਨ ਲਾਜ ਮਰਾਸਾ। ਜੋ ਸੰਸਾਰੇ ਕੇ ਕੁਟਾ ਮਿੱਤਰ ਭਾਈ ਦੀ ਸੇ ਮਨ ਮੇਰੇ ਤੇ ਸਭ ਆਪਣੇ ਸੁਆਏ ਮਿਲਾਸਾ। ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਅਪ ਕਰੇ ਦੁੱਖ ਸੁਖਾਸਾ। ਤਿਸਕਾ ਪ੍ਰਵਾਸਾ ਕਿਉਂ ਕਰ ਕੀ ਜੇ ਮਨ ਮੇਰੇ ਜੋ ਅੰਤੀ ਔਰ ਸਰ ਰੱਖ ਨਾ ਸਿਖਾਸਾ। ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ। ਜਨ ਨਾਨਕ ਅੰਦਣ ਨਾਮ ਜਪੋ ਹਰ ਸੰਤੋ ਇਹ ਛੂਟਣ ਕਾ ਸਾਚਾ ਪ੍ਰਵਾਸਾ। ਗੂੰਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸਾਂਤ ਸੀਤਲ ਮਨ ਆਪਣਾ। ਜੈਸੇ ਸਖਤ ਸੂਰਬੋ ਜਲਤਾ ਗੁਰਸੱਸ ਦੇਖੇ ਲਹਿ ਜਾਏ ਸਭ ਤਪਨਾ। ਮੇਰੇ ਮਨ ਆਂਦਣ ਧਿਆਏ ਨਾਮ ਹਰ ਜਪਣਾ ਜਹਾਂ ਕਹਾਂ ਤੂੰ ਰਾਖੇ ਸਭ ਠਾਈ। ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ। ਜਾ ਮੈਂ ਸਭ ਨਿਦਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ। ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲਹੋ ਹਰ ਦਸਣਾ। ਸ਼ਬਦ ਪਛਾਣ ਰਾਮ ਰਸ ਪਾਵੋ ਉਹ ਊਤਮ ਸੰਤ ਭਇਓ ਬੜ ਬੜਨਾ। ਤਿਸ ਜਨ ਕੀ ਵਡਿਆਈ ਹਰ ਆਪ ਵਧਾਈ। ਉਹ ਘਟੇ ਨਾ ਕਿਸੇ ਕੀ ਘਟਾਈ ਇੱਕ ਤਿਲ ਤਿਲ ਤਿਲਨਾ। ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ। ਜਨ ਨਾਨਕ ਕੋ ਹਰਦਾਨ ਇੱਕ ਦੀਜੇ ਨਿਤ ਬਸੇ ਹਿਰਦੇ ਹਰੀ ਮੋਹੇ ਚਰਨਾ। ਗੋਂਡ ਮਹੱਲਾ ਚੌਥਾ ਜਿਤਨੇ ਸਾਹਾ ਪਾਤਸ਼ਾਹ ਉਮਰਾ ਸਿਕਦਾਰ ਚੌਧਰੀ ਸਾ ਮਿੱਥਿਆ ਝੂਠ ਪਾਉ ਦੂਜਾ ਜਾਣ। ਹਰ ਵਿਨਾਸੀ ਸਦਾ ਤਰਨੈ ਚਲ ਤਿਸ ਮੇਰੇ ਮਨ ਭਜ ਪਰਵਾਣ। ਮੇਰੇ ਮਨ ਨਾਮ ਹਰੀ ਭਜ ਸਦਾ ਦੀ ਬਾਣ। ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰ ਨਾਹੀਂ ਕਿਸੇ ਦਾ ਤਾਣ। ਰਹਾਉ ਜਿਤਨੇ ਤਲਵੰਤ ਕੁਲਵੰਤ ਮਿਲਖਵੰਤ ਦੀਸੇ ਮਨ ਮੇਰੇ ਸਭ ਬਿਨਸ ਜਾਹੇ ਜੋ ਰੰਗ ਕੁਸੰਬ ਕਚਾਣ। ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਹਿ ਪਾਵੇ ਤੂੰ ਮਾਣ। ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸਰਮ ਹੈ। ਜੋ ਹਰ ਧਿਆਵੈ ਸੋ ਪ੍ਰਦਾਨ। ਜਿਉਂ ਚੰਦਨ ਨਿਕਟ ਵਸੇ ਹਿਰਣ ਬਾਪੜਾ ਤਿਉਂ ਸਤਸੰਗਤ ਮਿਲ ਪਾਤਿਤ ਪਰਵਾਨ। ਉਹ ਸਭ ਤੇ ਊਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸਿਆ ਭਗਵਾਨ। ਜਨ ਨਾਨਕ ਤਿਸਕੇ ਚਰਨ ਪਖਾਲੇ ਜੋ ਹਰ ਜਾਨ ਨੀਚ ਜਾਤ ਸੇਵਕਾਣ। ਗੋਣ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੇ ਵਰਤੇ ਜਿਹਾ ਹਰ ਕਰਾਏ ਤੇਹਾ ਕੋ ਕਰਾਈਐ। ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧਨੋਂ ਸਭ ਦੂਰ ਰੱਖ ਲਈਐ। ਮੇਰੇ ਮਨ ਹਰ ਜਪ ਹਰ ਨਿਤ ਪੜਾਈਐ। ਹਰ ਬਿਨ ਕੂ ਮਾਰ ਜੀ ਵਾਲ ਨਾ ਸਾਕੇ ਤਾਂ ਮੇਰੇ ਮਨ ਕਾਇਤ ਕੜਾਈਏ ਰਹਾਉ। ਹਰ ਪਰਪੰਚ ਗਿਆ ਸਭ ਕਰਤੇ ਵਿੱਚ ਆਪੇ ਆਪਣੀ ਜੋਤ ਧਰਾਈਏ।
हर एक को बोले, हर एक बुलाए, गुरपूरे हर एक दिखाइए। हरे अंतर नाले बाहर नाले कौत पासों मन क्या चोराइए। नह कपट सेवा कीजिए हर केरी ता मेरे मन सर्व सुख पइए। जिस दे वास सब कुछ सो सब दू वड्डा सो मेरे मन सदा त्याइए। जन नानक सो हर नाल है तेरे हर सदा त्याए तू दुध लय छड़ाइए। गोंड महला चौथा हर दासन को मेरा मन बहुत आपते ज्यो त्रिखा वंत बिन नीर। मेरे मन प्रेम लगो हर तीर हमरी बेदन हर प्रभ जाने। मेरे मन अंतर की पीर रहाओ मेरे हर प्रीतम की जो कोई बात सुनावे सो पाई सो मेरा वीर। मिल मिल सखी गुण कहो मेरे प्रभ के ले सतगुर की मत तीर। जन नाने की हर आस पजावो हर दर्शन सांत शरीर। शक्का एक राग गूंड महला पंजवां चौप दे कर पहला एक ओंकार सतगुर प्रसाद। सब करता सब भुगता रहाओ सुनतो करता पेखत करता दृष्टो करता दृष्टो करता ओपत करता परलो करता व्यापत करता लिप्तो करता भगतो करता मूजत करता आपद करता जात भी करता निर्गुण करता सरगुण करता। गुरप्रसाद नानक समदृष्टा गूंड महला पंजवां। फाक्यो मीन कपे की न्याई तो उर्जरे हो को संभाई ले। पग तारे सास ली खेले तो उदरे हर गुण गाई ले। मन सामझ छोड़ अवाई ले अपने रहन को ठौर ना पावे काहे पर कह जाई ले। रहाओ जो मैगल इंद्री रस प्रेरियो तू लाग प्रयो को टंबाई ले। जो पंखी एकत्र होए फिर बिछरे थिर संगत हर हर त्याई ले। जैसे मीन रसन सात बिनस्यो ओ मूठो मूड लुभाई ले। तू हुआ पंचवास वैरी कै छूटे पर सरनाई ले। ओहो कृपाल दीन दुख पंजन सब तुमरे जी जनताई ले। पावो दान सदा दर्स पेखा मिल नानक दास दसाई ले। राग गूंड महला पंजवां चौप दे कर दूजा एक ओंकार सतगुर प्रसाद। जी प्राण किए जन साज माटी मह जोत रखी नीवाज। बर्तन को सब किश भोजन पोगाए सो प्रभ तज मूड़े कत जाए। पार ब्रह्म की लागो सेव गुरते सुजय निरंजन देव। रहाओ जन किए रंग अनेक प्रकार ओपत परलो निमख मजार। जाकी गतमत कही न जाए सो प्रभ मन मेरे सदा त्याए। आए न जावे न चल तनी बेअंत गुना ताके केतक गणी। लाल नाम जाके परे भंडार सगल कटा देवे आधार। सत पुरख जा को है नाओ मिटहे कोटक निमख जस गाओ। बाल सिखाई भगतन को मीत प्राण आधार नानक हित चीत। गुण महला पंजवां। नाम संग की नो व्यवहार नामो ही इस मन का आधार। नामो ही चित कीनी ओट नाम जपत मिट है पव कोट। रास दिए अरहे को नाम मन का इष्ट गुरसंग ध्यान। रहाओ नाम हमारे जी की रास नामो संगी जत कत जात। नामो ही मन लागा मीठा जल थल सामे नामो डीठा। नामे दर्घ है मखुजले नामे सगले कल उदरे। नाम हमारे कार्य सीध नाम संगे हे मनुआ गीत। नामे ही हम निरपो पाए नामे आमन जान रहे। गुरपूरे मेले गुणतास कहो नानक सुख सहज निवास। गुण महला पंजवां। निमाणे को जो दे तो मान सगल भूखे को करता दान। गर्भकूर में राखन हार तिस ठाकर को सदा नमस्कार। ऐसो प्रभ मन माहे त्याए काटे अवगढ़ जत कते सहाय। रहाओ रंग कराओ जाके एक समान कीट हस्त सगल पुराण। बियो पूछना मसला तरे जो किश करे सो आपे करे। जाका अंत न जान सकोए आपे आप निरंजन सोए। आप आकार आप निरंकार घट घट घट सब घट आधार। नाम रंग भगत पै लाल जास करते संत सदा निहाल। नाम रंग जन रहे अगाए नानक तिन जन लागे पाए। गूंड महला पंजवां। जाके संग हुमन निर्मल जाके संग हर हर सिमरन। जाके संग किलवे खोए नास जाके संग हृदय प्रगास। से संतन हर के मेरे मीत केवल नाम गाइए जाके नीत। रहाओ जाके मंत्र हर हर मन वसै जाके उपदेश परम पौ नसै। जाके कीर्त निर्मल सार जाके रीन बांशे संसार। कोट पतित जाके संग उदार एक निरंकार जाके नाम आधार। सर्व जिया का जाने प्यो कृपा निदान निरंजन दियो। पार ब्रह्म जय पै कृपाल तब पेटे गुरसाद दयाल।
दिन रहन नानक नाम ते आए, सूह सहज आनंद हर नाए। गुण महला पंजवा, गुर की मूर्त मन में ध्यान, गुर के शब्द मंत्र मन मान, गुर के चरण हृदय लय तारो, गुर पार ब्रह्म सदा नमस्कारो। मत को भरम भुलै संसार, गुरबिन कोई न उतरस पार। रहाओ भूले को गुर मार्ग पाया, अवर त्याग हर भक्ति लाया। जन्म मरण की त्रास मिटाई, गुर पूरे की भी अंत बढ़ाई। गुर प्रसाद ऊर्द कमल विगास, अंधकार में पया प्रगास। जिन किया सो गुर ते जानिया, गुर कृपा ते मुग्ध मन मानिया। गुर करता गुर करने योग, गुर परमेसर है पी होग। कहो नानक प्रभ एह जनाई, बिन गुर मुक्त न पाइए पाई। गुण महला पंजवा, गुरु गुरु गुर कर मन मोर, गुरु बिना मैं नाही होर। गुर की टेक रहो दिन रात, जाकी कोई न मेटै दात। गुर परमेसर एको जान, जो तिस पावे सो प्रवान। रहाओ गुर चरनी जाका मन लागे, दुख दर्द प्रमता का पागे। गुर की सेवा पाई मान, गुर ऊपर सदा कुर्बान। गुर का दर्शन देख निहाल, गुर के सेवक की पूर्ण काल। गुर के सेवक को दुख न व्यापे, गुर का सेवक दह दिस जापे। गुर की महिमा कथन न जाए, पार ब्रह्म गुर रह समाए। कहो नानक जाके पूरे पाग, गुर चरनी ताका मन लाग। गुण महला पंजवा, गुर मेरी पूजा गुर गोविंद, गुर मेरा पार ब्रह्म गुर भगवंत। गुर मेरा देव लख अप्यो, सर्ब पूज चरण गुर सियो। गुर बिन अवर नाही मैं थाओ, अनदिन जपो गुरु गुर नाओ। रहाओ गुर मेरा ज्ञान गुर हृदय ध्यान, गुर गोपाल पुरख भगवान। गुर की शरण रहो कर जोर, गुरु बिना मैं नाही होर। गुर बोहित तारे पव पार, गुर सेवा जमते छुटकार। अंधकार मह गुर मंत्र उजारा, गुर के संग सगल निस्तारा। गुर पूरा पाइये बड़पागी, गुर की सेवा दुख न लागी। गुर का शब्द न मेटे कोई, गुर नानक नानक हर सोए। गुण महला पंजवा, राम राम संग कर व्यवहार, राम राम राम प्राण आधार। राम राम राम कीर्तन गाए, रमत राम सब रहो समाए। संत जना मिल बोलो राम, सब ते निर्मल पूरन काम। रहाओ राम राम तन संच भंडार, राम राम कर राम राम राम कर आहार। राम राम विसर नहीं जाए, कर कृपा गुर दिया बताए। राम राम राम सदा सहाय, राम राम राम लिव लाए। राम राम जब निर्मल पय, जन्म जन्म के किल बख गए। रमत राम जन मरण निवारे, उचित राम पै पार उतारे। सबते ऊच राम परगास, निस्बासर जप नानक दास। गुण महला पंजवा, उनको खसम कीनी ठाखारे, दास संगते मार बिदारे। गोविंद भगत का महल न पाया, राम जना मिल मंगल गाया। सगल श्रेष्ठ के पंच सिकदार, राम भगत के पानी हार। रहाओ जगत पास्ते लेते दान, गोविंद भगत को करह सलाम। लूट लहे सागत पद खोवे, साध जना पग मल मल धोवह। पंच पूत जने एक माए, उत्पुज खेल कर जगत व्याए। तीन गुणा के संग रच रसे, इनको छोड़ ऊपर जन बसे। कर कृपा जन लिए छिड़ाए, जिसके सेतन रखे हटाए। कहो नानक भगत प्रभ सार, बिन भगती सब होए खुआर। गुण महला पंजवा, काल कलेस मिटे हर नाए। दुख बिन से सो की नो ठाओ, जप जप अमृत नाम अगाए। संत प्रसाद सगल फल पाए, राम जपत जन पार परे। जन्म जन्म के पाप हरे, रहाओ गुर के चरण हृदय उरतारे। अगन सागर ते उतरे पारे, जन्म मरण सा मिटी उपाद। प्रभ स्यो लागी सहज समाध, ठान थनंतर एको स्वामी। सगल कटाका अंतर जामी, कर कृपा जाको मत दे। आठ पैर प्रभ का नाउ ले, जाके अंतर वसे प्रव्याप। ताके हृदय हुए प्रगास, भगत पाए हर कीर्तन करिए। जप पार ब्रह्म नानक निस्तरिए। गुण महला पंजवा, गुर के चरण कमल नमस्कार। काम क्रोध स्तन ते मार, होए रही सगल की रीना। कट कट रमैया सा मैं जीना, इन बिद रमहो गोपाल गोविंद। तान तन का प्रभ, तान तन प्रभ का प्रभ की जिंद। रहाओ आठ पैर हर के गुण गाओ, जी प्राण को एह सुआओ। ताज इमान जान प्रभ संग, साध प्रसाद हर स्यों मन रंग। जिंतू किया तसको जान, आगे दरगे पावे मान। तन मन निर्मल होए निहाल, रसना नाम जपत गोपाल। कर कृपा मेरे दीन दयाला, साधु की मन मंगे रवाला।
ਓਹੋ ਦਿਆਲ ਦੇਹੋ ਪ੍ਰਭਦਾਨ, ਨਾਨਕ ਜਪ ਜੀਵੇ ਪ੍ਰਭ ਨਾਮ। ਗੁਣ ਮਹੱਲਾ ਪੰਜਵਾਂ, ਧੂਪ ਦੀਪ ਸੇਵਾ ਗੋਪਾਲ, ਅਨੇਕ ਬਾਰ ਬੰਧਨ ਕਰਤਾਰ, ਪ੍ਰਭ ਕੀ ਸਰਨ ਗਹੀ ਸਭ ਤਿਆਗ, ਗੁਰ ਸੋ ਪ੍ਰਸੰਨ ਭਏ ਵਡਭਾਗ। ਆਠ ਪਹਿਰ ਗਾਈਏ ਗੋਬਿੰਦ, ਤਾਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ, ਹਰ ਗੁਣ ਰਮਤ ਭਏ ਆਨੰਦ, ਪਾਰ ਬ੍ਰਹਮ ਪੂਰਨ ਬਗਸੰਦ। ਕਰ ਕਿਰਪਾ ਜਨ ਸੇਵਾ ਲਾਏ, ਜਨ ਮਰਨ ਦੁਖ ਮੇਟ ਮਿਲਾਏ, ਕਰਮ ਧਰਮ ਇਹੋ ਤੱਤ ਗਿਆਨ, ਸਾਧ ਸੰਗ ਜਪੀਏ ਹਰਨਾਮ। ਸਾਗਰ ਤਰ ਬੋਹਿਤ ਪ੍ਰਭ ਚਰਨ, ਅੰਤਰ ਜਾਮੀ ਪ੍ਰਭ ਕਾਰਣ ਕਰਨ, ਰਾਖ ਲਈਏ ਆਪਣੀ ਕਿਰਪਾ ਧਾਰ, ਪੰਚ ਦੂਤ ਭਾਗੇ ਬਿਕਰਾਲ। ਜੂਏ ਜਨਮ ਨਹ ਕਬੂ ਹਾਰ, ਨਾਨਕ ਕਾ ਅੰਗ ਕੀਆ ਕਰਤਾਰ। ਗੁਣ ਮਹੱਲਾ ਪੰਜਵਾਂ, ਕਰ ਕਿਰਪਾ ਸੁਖ ਆਨੰਦ ਕਰੇ, ਬਾਲਕ ਰਾਖ ਲਈਏ ਗੁਰਦੇਵ। ਪ੍ਰਭ ਕਿਰਪਾਲ ਦਿਆਲ ਗੋਬਿੰਦ, ਜੀ ਜੰਤ ਸਗਲੇ ਬਿਕਸਿੰਦ, ਤੇਰੀ ਸਰਨ ਪ੍ਰਭ ਦੀਨ ਦਿਆਲ, ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ। ਪ੍ਰਭ ਦਿਆਲ ਦੂਸਰ ਕੋਈ ਨਾਏ, ਘਟ ਘਟ ਅੰਤਰ ਸਰਬ ਸਮਾਹੀ, ਆਪਣੇ ਦਾਸ ਕਾ ਹਲ ਪਲ ਸਵਾਰੇ, ਪਤਿਤ ਪਾਵਨ ਪ੍ਰਭ ਬਿਰਧ ਤੁਮਾਰੇ। ਔਖਦ ਕੋਟ ਸਿਮਰ ਗੋਬਿੰਦ, ਤੰਤ ਮੰਤ ਭਜੀਏ ਭਗਵੰਤ। ਰੋਗ ਸੋਗ ਮਿਟੇ ਪ੍ਰਭ ਧਿਆਏ, ਮਨ ਬਾਂਸ਼ਦ ਪੂਰਨ ਫਲ ਪਾਏ, ਕਰਨ ਕਾਰਨ ਸਮਰੱਥ ਦਿਆਰ, ਸਰਮ ਨਿਦਾਨ ਮਹਾਂ ਵਿਚਾਰ। ਨਾਨਕ ਬਖਸ ਲੀਏ ਪ੍ਰਭ ਆਪ, ਸਦਾ ਸਦਾ ਏਕੋ ਹਰ ਜਾਪ। ਗੋਂਡ ਮਹੱਲਾ ਪੰਜਵਾਂ, ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਾਰਾ ਚੀਤ। ਮਨ ਤਨ ਕੀ ਸਭ ਮਿਟੇ ਬੁਲਾਏ, ਦੁਖ ਅੰਧੇਰਾ ਸਗਲਾ ਜਾਏ, ਹਰ ਗੁਣ ਗਾਪਤ ਤਰੀਏ ਸੰਸਾਰ, ਵਡਭਾਗੀ ਪਾਈਏ ਪੁਰਖ ਅਪਾਰ ਰਹਾਉ। ਜੋ ਜਨ ਕਰੇ ਕੀਰਤਨ ਗੋਪਾਲ, ਤਿਸਕੋ ਪੋਹੇ ਨਾ ਸਕੇ ਜਮਕਾਲ, ਜਗ ਮੇ ਆਇਆ ਸੋ ਪਰਵਾਨ, ਗੁਰਮੁਖੇ ਆਪਣਾ ਖਸਮ ਪਛਾਣ, ਹਰ ਗੁਣ ਗਾਵੇ ਸੰਤ ਪ੍ਰਸਾਦ। ਕਾਮ ਕ੍ਰੋਧ ਮਿਠੇ ਉਨਮਾਦ, ਸਦਾ ਹਜੂਰ ਜਾਣ ਭਗਵੰਤ, ਪੂਰੇ ਗੁਰ ਕਾ ਪੂਰਨ ਮੰਤ। ਹਰ ਤਨ ਖਾਟ ਕੀਏ ਭੰਡਾਰ, ਮਿਲ ਸਤਿਗੁਰ ਸਭ ਕਾਜ ਸਵਾਰ, ਹਰ ਕੇ ਨਾਮ ਰੰਗ ਸੰਗ ਜਾਗਾ, ਹਰ ਚਰਨੀ ਨਾਨਕ ਮਨ ਲਾਗਾ। ਗੁੰਡ ਮਹੱਲਾ ਪੰਜਵਾਂ, ਭਵ ਸਾਗਰ ਬੋਹਿਤ ਹਰ ਚਰਨ, ਸਿਮਰਤ ਨਾਮ ਨਾਹੀਂ ਫਿਰ ਮਰਨ, ਹਰ ਗੁਣ ਰਮਤ ਨਾਹੀਂ ਜਮ ਪੰਥ, ਮਹਾਂ ਵਿਚਾਰ ਪੰਜ ਦੂਥੇ ਮੰਥ, ਤੋ ਸਰਣਾਈ ਪੂਰਨ ਨਾਥ, ਜੰਤ ਆਪਣੇ ਕੋ ਦੀਜੇ ਹਾਥ ਰਹਾਉ। ਸਿਮਰਤ ਸ਼ਾਸਤਰ ਵੇਦ ਪੁਰਾਣ, ਪਾਰ ਬ੍ਰਹਮ ਕਾ ਕਰੇ ਵਖਿਆਣ, ਜੋਗੀ ਜਤੀ ਬੈਸਨੋ ਰਾਮਦਾਸ, ਮਿਤ ਨਹੀਂ ਬ੍ਰਹਮ ਅਵਿਨਾਸ਼। ਕਰਨ ਪਲਾਹ ਕਰੇ ਸਿਵਦੇਵ, ਤਿਲਨੇ ਬੁਝੇ ਅਲਖ ਅਪੇਵ, ਪ੍ਰੇਮ ਭਗਤ ਤੇ ਸਿਆਪੇ ਦੇ, ਜਗ ਮੈਂ ਵਿਰਲੇ ਕੇਈ ਕੇ। ਮੋਹੇ ਨਿਰਗੁਣ ਗਿਣ ਕਛੂ ਨਾਈ, ਸਰਮ ਨਿਦਾਨ ਤੇਰੀ ਦ੍ਰਿਸ਼ਟੀ ਮਾਹੇ, ਨਾਨਕ ਦੀਨ ਜਾਚੇ ਤੇਰੀ ਸੇਵ, ਕਰ ਕਿਰਪਾ ਦੀਜੇ ਗੁਰਦੇਵ। ਗੁਣ ਮਹੱਲਾ ਪੰਜਵਾਂ, ਸੰਤ ਕਾ ਲੀਆ ਤਰਤ ਬਿਦਾਰੋ, ਸੰਤ ਕਾ ਨਿੰਦਕ ਆਕਾਸ ਤੇ ਟਾਰੋ, ਸੰਤ ਕੋ ਰਾਖੋ ਆਪਣੇ ਜੀ ਨਾਲ, ਸੰਤ ਉਦਾਰੋ ਤਤਕਣ ਤਾਲ, ਸੋਈ ਸੰਤ ਜੈ ਭਾਵੇ ਰਾਮ, ਸੰਤ ਗੋਬਿੰਦ ਕੈ ਏਕੈ ਕਾਮ ਰਹਾਉ। ਸੰਤ ਕੇ ਉਪਰ ਦੇ ਪ੍ਰਭ ਹਾਥ, ਸੰਤ ਕੇ ਸੰਗ ਬਸੇ ਦਿਨ ਰਾਤ, ਸਾਸ ਸਾਸ ਸੰਤੇ ਪ੍ਰਤਪਾਲ, ਸੰਤ ਕਾ ਦੋਖੀ ਰਾਜ ਤੇ ਟਾਲ। ਸੰਤ ਕੀ ਨਿੰਦਾ ਕਰਹੋ ਨਾ ਕੋਏ, ਜੋ ਨਿੰਦੇ ਤਿਸ ਕਾ ਪਤਨ ਹੋਏ, ਜਿਸ ਕੋ ਰਾਖੇ ਸਿਰਜਣ ਹਾਰ, ਚੱਖ ਮਾਰੋ ਸਗਲ ਸੰਸਾਰ। ਪ੍ਰਭ ਆਪਣੇ ਕਾ ਪਿਆ ਵਿਸਾਸ, ਜੀਓ ਪਿੰਡ ਸਭ ਤਿਸ ਕੀ ਰਾਸ, ਨਾਨਕ ਕੋ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਦਜੀਤ। ਗੁਣ ਮਹੱਲਾ ਪੰਜਵਾਂ, ਨਾਮ ਨਿਰੰਜਨ ਨੀਰ ਨਾਰਾਇਣ, ਰਿਸਨਾ ਸਿਮਰਤ ਪਾਪ ਵਿਲਾਇਣ ਰਹਾਉ। ਨਾਰਾਇਣ ਸਭ ਮੈ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ, ਨਾਰਾਇਣ ਕਹਿਤੇ ਨਰਕ ਨਾ ਜਾਏ, ਨਾਰਾਇਣ ਸੇਵ ਸਗਲ ਫਲ ਪਾਹੀ, ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਹਿਤ ਸੰਸਾਰ, ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਭਾਨੇ ਡਾਇਣ, ਨਾਰਾਇਣ ਸਦ ਸਦ ਬਖਸਿੰਦ, ਨਾਰਾਇਣ ਕੀਨੇ ਸੁਖ ਆਨੰਦ, ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ, ਨਾਰਾਇਣ ਸਾਧ ਸੰਗ ਨਾਰਾਇਣ, ਬਾਰੰਬਾਰ ਨਾਰਾਇਣ ਗੈਣ, ਬਸਤ ਅਗੋਚਰ ਗੁਰ ਮਿਲ ਲਹੀ, ਨਾਰਾਇਣ ਓਟ ਨਾਨਕ ਦਾਸ ਗਹੀ। ਗੂੰਡ ਮਹੱਲਾ ਪੰਜਵਾਂ, ਜਾ ਕੋ ਰਾਖੇ ਰਾਖਣ ਹਾਰ, ਤਿਸਕਾ ਅੰਗ ਕਰੇ ਨਿਰੰਕਾਰ ਰਹਾਉ। ਮਾਤ ਗਰਭ ਮੈਂ ਅਗਨ ਨਾ ਜੋ ਹੈ, ਕਾਮ ਕਰੋਲੋ ਮੋਹ ਨਾ ਪੋਹੈ, ਸਾਧ ਸੰਗ ਜਾਪੈ ਨਿਰੰਕਾਰ, ਨਿੰਦਕ ਕੈ ਮੁਗਲਾ ਨਿੰਦਕ ਕੈ ਮੋਹ ਲਾਗੈ ਸ਼ਾਰ, ਰਾਮ ਕਵਚ ਦਾਸ ਕਾ ਸਨਾ ਹੋ, ਦੂਤ ਦੁਸਤ ਦਿਸ ਪੋਹਿਤ ਨਾਹੀਂ, ਜੋ ਜੋ ਗਰਭ ਕਰੇ ਸੋ ਜਾਏ, ਗਰੀਬ ਦਾਸ ਕੀ ਪ੍ਰਭ ਸਰਣ ਆਏ, ਜੋ ਜੋ ਸਰਨ ਭਰਿਆ ਹਰ ਰਾਏ, ਸੋ ਦਾਸ ਰੱਖਿਆ ਆਪਣੇ ਕੰਠ ਲਾਏ,
ਜੇ ਕੋ ਬਹੁਤ ਕਰੇ ਅਹੰਕਾਰ ਉਹ ਖਣਮੈ ਰੁਲਤਾ ਖਾਕੂ ਨਾਲ ਹੈ ਪੀ ਸਾਚਾ ਹੋਵਣਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕੇ ਪ੍ਰਪ੍ਰਾਣ ਆਧਾਰ ਗੁਣ ਮਹੱਲਾ ਪੰਜਵਾਂ ਅਚਰਜ ਕਥਾ ਮਹਾ ਅਨੂਪ ਪ੍ਰਮਾਤਮਾ ਪਾਰ ਬ੍ਰਹਮ ਕਾ ਰੂਪ ਰਹਾਉ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਹ ਸਦੂਖ ਨਹੀਂ ਜਮਜਾਲਾ ਨਾ ਇਹ ਬਿਨਸੇ ਨਾ ਇਹ ਜਾਏ ਆਦਿ ਜੁਗਾਦੀ ਰਹਿਆ ਸਮਾਏ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਣ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕੁਛ ਇਸ ਕਾ ਇਹ ਕਰਨੇ ਯੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਅਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੇਪ ਨਾ ਲਾਗੇ ਘਟ ਘਟ ਅੰਤਰ ਸਦ ਹੀ ਜਾਗੇ ਤੀਨ ਗੁਣਾ ਇੱਕ ਸਖਤੋ ਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਅਛਲ ਛੇਦ ਅਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤਮਿਤ ਕਛੂ ਨਾ ਪਾਏ ਨਾਨਕ ਤਾ ਕੈ ਬਲ ਬਲ ਜਾਏ ਗੌਂਡ ਮਹੱਲਾ ਪੰਜਵਾਂ ਸੰਤਨ ਕੈ ਬਲਿਹਾਰੇ ਜਾਓ ਸੰਤਨ ਕੈ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਕਿਲਵਗ ਸਭ ਗਏ ਸੰਤ ਸਰਨ ਬੜ ਭਾਗੀ ਪਏ ਰਾਮ ਜਪਤ ਕਛ ਬਿਘਨ ਨਾ ਵਿਆਪੈ ਗੁਰਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਉ ਪਾਰ ਬ੍ਰਹਮ ਜਉ ਹੋਏ ਦਿਆਲ ਸਾਧੂ ਜਨ ਕੀ ਕਰੈ ਰਵਾਲ ਕਾਮ ਕ੍ਰੋਧ ਇਸ ਤਨ ਤੇ ਜਾਏ ਰਾਮ ਰਤਨ ਵਸੇ ਮਨ ਆਏ ਸਫਲ ਜਨਮ ਤਾਂ ਕਾ ਪਰਵਾਣ ਪਾਰ ਬ੍ਰਹਮ ਨੇਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੇ ਜਨਮ ਜਨਮ ਕਾ ਸੋਇਆ ਜਾਗੇ ਚਰਨ ਕਮਲ ਜਨ ਕਾ ਆਧਾਰ ਗੁਣ ਗੋਬਿੰਦ ਰਉਂ ਸੱਚ ਵਾਪਾਰ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੇ ਜਨ ਧੂਰ ਰਾਗ ਗੋਂਡ ਅਸ਼ਟਪਦੀਆ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਵਿਦਾਤਾ ਆਠ ਪਹਿਰ ਨਾਮ ਰੰਗਰਾਤਾ ਗੁਰੂ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਨ ਹਾਰ ਰਹਾਉ ਪਾਤਸ਼ਾਹ ਸਾ ਉਮਰਾਓ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈਕਾਰ ਕਰੇ ਸਭ ਲੋਕ ਸੰਤਨ ਕੇ ਮਨ ਮਹਾ ਆਨੰਦ ਸੰਤ ਜਪੇ ਗੁਰਦੇਵ ਭਗਵੰਤ ਸੰਗਤ ਕੇ ਮੁਖ ਊਜਲ ਭਏ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਾਲਾਹੇ ਪਾਰ ਬ੍ਰਹਮ ਗੁਰ ਵੇ ਪਰਵਾਹੇ ਸਗਲ ਭੈ ਮਿਟੇ ਜਾ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੇ ਨਾ ਕੋਏ ਜੋ ਕਰੇ ਸੋ ਦੁਖੀਆ ਹੋਏ ਆਠ ਪੈਰ ਜਨ ਏਕ ਧਿਆਏ ਜਮੂਆ ਤਾਂ ਕੇ ਨਿਕਟ ਨਾ ਜਾਏ ਜਾਨ ਨਿਰਵੈਰ ਨਿੰਦਕ ਅਹੰਕਾਰੀ ਜਨ ਪਲ ਮਹਨੇ ਨਿੰਦਕ ਵੇਕਾਰੀ ਗੁਰ ਕੇ ਸਿੱਖ ਸਤਿਗੁਰੂ ਧਿਆਇਆ ਜਨ ਉਭਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨੀ ਧਰਿਆ ਸਤਿਗੁਰ ਧਰ ਤੇਰੀ ਕਰ ਕਿਰਪਾ ਰਾਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਾ ਕੇ ਸਿਮਰਨ ਪੈਜ ਸਵਾਰੀ ਰਾਗ ਗੌਂਡ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੇ ਕੇ ਸੁਣੀਏ ਕਹੀਏ ਮਿਲੇ ਅਸੰਤ ਮਸਤ ਕਹਿ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀਏ ਰਹਾਉ ਸੰਤਨ ਸਿਉਂ ਬੋਲੇ ਉਪਕਾਰੀ ਮੂਰਖ ਸਿਉਂ ਬੋਲੇ ਚਖ ਮਾਰੀ ਬੋਲਤ ਬੋਲਤ ਬੜੇ ਬੇਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਹੁ ਕਬੀਰ ਛੂਛਾ ਘਟ ਬੋਲੇ ਭਰਿਆ ਹੋਏ ਸੋ ਕਬਹੁ ਨਾ ਡੋਲੇ ਗੋਂਡ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਬਾਬਾ ਰੇ ਰਹਾਉ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੁ ਕਬੀਰ ਤਬ ਹੀ ਨਰ ਜਾਗੇ ਜਮਕਾ ਡੰਡ ਮੂੰਡ ਮੈਂ ਲਾਗੇ ਗੋਂਡ ਆਕਾਸ਼ ਗਗਨ ਪਾਤਾਲ ਗਗਨ ਹੈ ਚੌਦਿਸ ਗਗਨ ਰਹਾਇਲੇ ਆਨੰਦ ਮੂਲ ਸਦਾ ਪਰਖੋਤਮ ਕਢ ਬਿਨਸੇ ਗਗਨ ਨਾ ਜਾਇਲੇ ਮੋਹੇ ਬੈਰਾਗ ਭਇਓ ਇਹੋ ਜਿਓ ਆਏ ਕਹਾਂ ਗਇਓ ਰਹਾਉ ਪੰਚ ਤੱਤ ਮਿਲ ਕਾਇਆ ਕੀਨੀ ਤੱਤ ਕਹਾਂ ਤੇ ਕੀਨ ਰੇ ਕਰਮ ਵਾਦ ਤੁਮ ਸਿਓ ਕਹਿਤ ਹੋ ਕਰਮੈ ਕਿਨ ਜਿਓ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰ ਨਿਰੰਤਰ ਸੋਏ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋ ਹੋਏ ਰੇ ਰਾਗ ਗੌਂਡ ਬਾਣੀ ਕਬੀਰ ਜੀ ਓ ਕੀ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕਰੋ ਮੂੰਡ ਮੈਂ ਮਾਰਿਓ ਹਸਤ ਭਾ ਕਹਿ ਚੀਸਾ ਮਾਰੇ ਐ ਮੂਰਤ ਕਹਿ ਹੋ ਬਲਿਹਾਰੇ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਰਹਾਓ ਰੇ ਮਹਾਵਤ ਤੁਈ ਡਾਰੋ ਕਾਟ ਇਸੇ ਤਰਾਵੋ ਕਾਲੋ ਸਾਟ ਹਸਤਨਾ ਤੋਰੈ ਧਰੇ ਧਿਆਨ ਵਾਕੇ ਹਿਰਦੇ ਬਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕੋ ਦੀਨਾ
कुंजर पोट ले ले नमस्कारे बूझी नहीं काजी अंधियारे तीन बार पतिया पर लीना मन कठोर अजूना पतीना कह कबीर हमरा गोविंद चौथे पाद में जानकी जिंद गुण ना हो मानस ना हो देव ना हो जति कहा वैसे हो ना हो जोगी ना अवदूता ना समाए न काहू पूता यह मंदिर में कौन बसाई ताका अंत न को उपाय रहा हो ना हो गिर ही ना उदासी ना हो राज ना पीख मंगासी ना इस पेंड ना रख तू राती ना हो ब्राह्मण ना हो खाती ना हो तपा कहा वैसेख ना हो जीवे ना मरता देख इस मरते को जे कोई रोवे जो रोवे सोई पत खोवे गुरप्रसाद में डगरो पाया जीवन मरण दो मिटवाया कहो कबीर हो राम की अंस जस कागत पर मिटे ना मंस गोंड टूटे तागे नुटी पान द्वार ऊपर चलकावे कान कूज बिचारे फूए फाल या मुंडिया सिर चढ़बो काल एहो मुंडिया सगलो द्रव खोई आपद जात नाग सर होई रहाओ तुरी नारकी छोडी बाता राम नाम वाका मंडराता लड़की लड़कन खैबो नाहे मुंडिया अंधन तापे जाहे एक दोए मंदर एक दोए बाट हमको साथर उनको खाट मूड़ पलोस कमर बद पोथी हमको चाबन उनको रोटी मुंडिया मुंडिया हुए एक ए मुंडिया बूढ़त की टेक सुन अंधली लोई बैपीर इन मुंडियन भज सरन कबीर गोंड खसम बने तो नार न रोवे उस रखवारा औरो होवे रखवारे का होए विनाश आगे नरक इहा भोग बिलास एक सुहागन जगत प्यारी सगले जी जंत की नारी रहाओ सुहागन गल सोहै हार संत को बिख बिखसे संसार कार सिगार बहे पखियारी संत की ठिठकी फिरे बिचारी संत भाग ओह पाशै परे गुरप्रसादी महरों डरे साकत कियो पिंड परायण हमको दृष्ट परे त्रख डायन हम तिसका बो जान्या प्यो जब हुए कृपाल मिले गुरदेव कह कबीर अब बार परी संसार है के अंचल लरी गोंड गृह शोभा जाके रे नाहे आपत पहिया खूदे जाए वाके अंतर नहीं संतोख बिन सुहागन लागे दोख तन सुहागन महापवीत तपे तपीसर डोले जीत रहाओ सुहागन कृपन की पूती सेवक तज जगत सों सूती साधु कह ठाडी दरबार सरन तेरी मोको निस्तार सुहागन है अत सुंदरी पग नेवर शनक शन हरी ज्यो लग प्राण तौ लग संगे नाहे त चली बेक उठ नंगे सुहागन पवन त्रै लिया दस अठ प्राण तीर्थ रस किया ब्रह्मा बिशन महेसर बेदे बड़े भूपत राजे है शेदे सुहागन और वार न पार पांच नारद के संग बेदवार पांच नारद के मिटवे फूटे कह कबीर गुर कृपा छूटे गौंड जैसे मंदर में बल हरना ठहरे नाम बिना कैसे पार उतरे कुंभ बिना जल ना टीकावे साधु बिन ऐसे अवगत जावे जारो तिस्यो जो राम ना चेते तन मन रमत रहे मैं खेते रहाओ जैसे हल हर बिना जमीनी बोइए सूद बिना कैसे मणि परोइए कुंडी बिन क्या गंठ चढ़ाइए साधु बिन तैसे अवगत जाइए जैसे मात पिता बिन बाल ना होई बिंब बिना कैसे कपड़े धोई कोर बिना कैसे असवार साधु बिन नाही दरबार जैसे बाजे बिन ने लीजे फेरी खसम दुहागन तज ओहेरी कहे कबीर एक कर करना गुरमुख होए बोहर नहीं मरना गोंड कूटन सोए जो मन को कूटे मन कूटे तो जमते छूटे कुटकुट मन कसवटी लावे सो कूटन मुक्त बह पावे कूटन किसे कहो संसार सगल बोलन के माहे विचार रहाओ नाचन सोए जो मन सो नाचे झूठ न पतिये परचे साचे इस मन आगे पूरे ताल इस मन नाचन के मन रखवाल बसार बाजारी सो जो बजारे सो दे पांच पलीत को प्रबोधे नौ नायकी भगत पछाने सो बाजारी हम गरमाने तस्कर सोए ज तात न करे इंद्री के जतन नाम उचरे कहो कबीर हम ऐसे लखन धन गुरदेव अत रूप विचखण गोंड तन गोपाल तन गुरदेव तन अनाद भूखे कमल टहकेव तन ए संत जन ऐसी जानी तन को मिलबो सारग पानी आद पुरख ते हुए अनाद जपगे नाम अन्न के साद रहाओ जपगे नाम जपगे अन्न अम्बे के अम्बे के संग नीका वन अन्ने बार जो नर होवे तीन पवन में अपनी खोवे
छोटे अन्न करे पखंड, ना सुहागण ना होरंड। जग में भगते दूदा तारी, गुप्ती खावे वटका सारी। अन्न बिना न होए सुकाल, तजिए अन्न न मिले गोपाल। कह कबीर हम ऐसे जान्या, तन आनंद ठाकुर मन मान्या। राग गौण बाणी नाम देव जी के कर पहला एक ओंकार सतगुर प्रसाद। असमेत जगने तुला परखदाने, प्राग इसनाने तौ न पूजे हर कीर्तनामा। अपने रामे भाजरे मन आलसिया रहाओ। गया पिंड भरता बनारस बसता, मुख बेद जतर पढ़ता सगल धर्म अशिता। गुर ज्ञान इंद्री दृढ़ता, खट कर्म सहित रहता। सेवा सख्त संवाद मन छोड़ छोड़ सगल भेदं। सिमर सिमर गोबिंद भजनामा, तरस भव सिंध गोंड। नाद भ्रमे जैसे मिरगाए, प्राण तजे वाको ध्यान न जाए। ऐसे रामा ऐसे हीरो, राम छोड़ चित अंत न फेरो। रहाओ ज्यो मीना हीरे पसुआरा, सोना गढ़ते हीरे सुनारा। ज्यो बखई हीरे परनारी, कौडा डारत हीरे जुआरी। जह जह देखो तह तह रामा, हर के चन नित त्यावे नामा। गोंड मोको तार ले रामा तार ले, मैं अजान जन तर बे न जानू। बाप बीठला बाह दे रहाओ, नरते सुर होए जात निमख में। सतगुर बुद्ध सिखलाई, नरते उपज सुर को जीतो। सो अब खद में पाई, जहां जहां तू नारद टेके। नैक टिकावो मोहे, तेरे नाम अविलंब बहुत। जन उदरे नामे की मत एहे। गोंड मोए लागती ताला बेली, बछरे बिन गाए अकेली। पानिया बिन मील तलफे, ऐसे राम नामा बिन बापरो। नामा रहाओ जैसे गाय का बाशा छूटला, थन चोकता माखन कूटला। नाम देव नारायण पाया, गुर पेट ते अलख लखाया। जैसे बिखे हेत पर नारी, ऐसे नामे प्रीत मुरारी। जैसे तापते निर्मल कामा, तैसे राम नामा बिन बापरो। नामा राग गौण बाणी नाम देव जी की कर दूजा एक ओंकार सतगुर प्रसाद। हर हर कत मिटे सब परमा, हर को नाम ले उतर तरमा। हर हर कत जात कुल हरी, सो हर अंधले की लाकरी। हरे नमस्ते हरे नमः, हर हर कत नहीं दुख जमे। रहाओ हर हर नागस हरे प्राण, अजयमल कियो बैकुंठ थान। सुआ पड़ाप्त गन का तरी, सो हर नैनो की पूतरी। हर हर कत पूतना तरी, बाल कातने कपट परी। सिमरन द्रोप सत उदरी, गौतम सती शिला निस्तरी। केसी कंस मथन जन किया, जी दान काली को दिया। प्राणवे नामा ऐसो हरी, जास जापत पै अबदा टरी। गोंड पैरों पूत शीतला तावे, खर बाहन ओशार उडावे। हो तो एक रमैया लहो, आन देव बदलावन दहो। रहाओ सेव सेव करते जो नर त्यावे, बर्द चढ़े डोरू टमकावे। महा माई की पूजा करे, नर से नार होए औतरे। तू कही अति याद पवानी, मुक्त की बरिया कहा छपानी। गुरमत राम नाम गौमीता, नामे प्राणवे नामा इउ कह गीता। बिलावल गोंड आज नामे बीठल देख्या, मूर्ख को समझाऊ रे। रहा पांडे तुमरी गायत्री, लोदे का खेत खाती थी। लेकर ठेगा टगरी तूरी, लांगद लांगद जाती थी। पांडे तुमरा नाम देओ, तौले बल्द चढ़िया आपद देख्या था। मोदी के कर खाना पाका, वाका लड़का मारिया था। पांडे तुमरा रामचंद, सोपी आपत देख्या था। रावण सेती सरबर होए, करके जोए गवाई थी। हिंदू अन्ना तुरकू काणा, दोहां ते ज्ञानी सियाणा। हिंदू पूजे देहरा, मुसलमान मसीत। नामे सोई सेव्या, जे देहरा ना मसीत। राग गौण बाणी रविदास जियो की कर दूजा एक ओंकार सतगुर प्रसाद। मकंद मकंद जपो संसार, बिन मकंद तन होए ओहार। सोई मकंद मुक्त का दाता, सोई मकंद हमरा पित माता। जीवत मकंदे मर्त मकंदे, ताके सेवक को सदा आनंदे। रहाओ मकंद मकंद हमारे प्राण, जा मकंद मस्तक निशान। सेव मकंद करे बैरागी, सोई मकंद दुर्बल तन लादी। एक मकंद करे उपकार, हमरा कहा करे संसार। मिट्टी जात हुए दरबार, तू ही मकंद जोग जुगतार। उपजो ज्ञान हुआ प्रगास, कर कृपा लीने कीरदास। कह रविदास अब तृष्णा चूकी, जाप मकंद सेवा ताहो की। गोंड ज्योहो अरसर तीर्थ नावे, ज्यो द्वाद शिला पुजावे। ज्योहो कूप तटा देवावे, करे निंदसा बिरथा जावे। साध का निंदक कैसे तरे, सर पर जानो नरक ही परे। रहाओ ज्योहो ग्रहण करे खुलकेत, अर्पे नारसी घर समेत।
ਸਗਲੀ ਸਿਮਰਤ ਸ੍ਰਵਣੀ ਸੁਣੇ ਕਰੇ ਨਿੰਦ ਕਵਨੇ ਨਹੀਂ ਗੁਣੇ ਜੇ ਉਹ ਅਨੇਕ ਪ੍ਰਸਾਦ ਕਰਾਵੇ ਭੂਮ ਦਾਨ ਭੋਬਾ ਸੋਭਾ ਮੰਡਪ ਪਾਵੇ ਆਪਣਾ ਬਿਗਾਰ ਬਰਾਂਡਾ ਸਾਂਢੇ ਆਪਣਾ ਬਿਗਾਰ ਬਿਨਾਨਾ ਸਾਂਢੇ ਕਰੇ ਨਿੰਦ ਭੋਜੋ ਨੀ ਹਾਂਡੇ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੁ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ ਰਾਮਕਲੀ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿ ਭੰਗੁਰ ਪ੍ਰਸਾਦ ਕੋਈ ਪੜ੍ਹਤਾ ਸਹਿਸਾ ਕਿਰਤਾ ਕੋਈ ਪੜ੍ਹੇ ਪੁਰਾਣਾ ਕੋਈ ਨਾਮ ਜਪੇ ਜਪ ਮਾਲੀ ਲਾਗੇ ਤਿਸੇ ਧਿਆਨਾ ਅਭੀ ਕਭੀ ਕਿਛੂ ਨਾ ਜਾਣਾ ਤੇਰਾ ਏਕੋ ਨਾਮ ਪਛਾਣਾ ਨਾ ਜਾਣਾ ਹਰੇ ਮੇਰੀ ਕਵਨ ਗਤੇ ਹਮ ਮੂਰਖ ਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਓ ਕਬੂ ਜੀੜਾ ਊਬ ਚੜਤ ਹੈ ਕਬੂ ਜਾਏ ਪਾਇਆਲੇ ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ ਮਰਨ ਲਿਖਾਏ ਮੰਡਲ ਮੇ ਆਏ ਜੀਵਨ ਸਾਂਝੇ ਮਾਈ ਏਕ ਚਲੇ ਹਮ ਦੇਖੇ ਸੁਆਮੀ ਪਾਹੇ ਬਲੰਤੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੇ ਬਾਪ ਨਾ ਮਾਈ ਪ੍ਰਣਵਤ ਨਾਨਕ ਜੇ ਤੂੰ ਦੇਹਵੇ ਅੰਤੇ ਹੋਏ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧਕੂਪ ਮਾਇਆ ਮਨ ਗਾਡਿਆ ਕਿਉਂ ਕਰ ਉਤਰੋ ਪਾਰ ਸੁਆਮੀ ਰਹਾਓ ਜਹ ਪੀਤਰ ਕੱਟ ਕੀ ਪੀਤਰ ਬਸਿਆ ਬਾਰ ਕਾਹੇ ਨਾਹੀ ਤਿਨਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਿਹਾ ਭਰਪੂਰ ਸਤਿਗੁਰ ਮਿਲੇ ਅੰਧੇਰਾ ਜਾਏ ਜੈ ਦੇਖਾ ਤੈ ਰਹਾ ਸਮਾਏ ਅੰਤਰ ਸਹਿਸਾ ਬਾਹਰ ਮਾਇਆ ਨੈਣੀ ਲਾਗ ਸੁਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪ੍ਰਤਾਪ ਹੈ ਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿਤ ਦਰ ਵਸੇ ਕਵਨ ਦਰ ਕਹੀਏ ਦਰਾ ਪੀਤਰ ਦਰ ਕਵਨ ਲਹੇ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੇ ਕਿਨਬਿਦ ਸਾਗਰ ਧਰੀਏ ਜੀਵ ਧਿਆਨ ਮਰੀਏ ਰਹਾਓ ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸ ਅੰਦੇਸਾ ਦੋਇ ਪੱਟ ਚੜੇ ਮਾਇਆ ਜਲ ਖਾਈ ਪਾਣੀ ਕਰ ਬਾਧਿਆ ਸਤਕੇ ਆਸਣ ਪੁਰਖ ਰਹੇ ਕਿੰਤੇ ਨਾਮਾ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਊਚਾ ਨੇ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਆਪ ਕਰੇ ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰ ਏਕ ਕਹੇ ਆਸਾ ਪੀਤਰ ਰਹੇ ਨਿਰਾਸਾ ਤੋ ਨਾਨਕ ਏਕ ਮਿਲੇ ਇਨਬਦ ਸਾਗਰ ਤਰੀਏ ਜੀਵ ਧਿਆਨ ਮਰੀਏ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਂਖੀ ਮੇਰੇ ਸਿੰਘੀ ਬਾਜੇ ਲੋਕ ਸੁਣੇ ਪਤ ਝੋਲੀ ਮੰਗਣ ਕੇ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੇ ਗੋਰਖ ਸੋਜਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੇ ਰਹਾਉ ਪਾਣੀ ਪ੍ਰਾਣ ਪਵਣ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਕ ਅਰਯੋਗੀ ਜੰਗਮ ਪੀਰ ਪੁਰਸ ਬਹੁਤੇਰੇ ਜੇ ਤਨ ਮਿਲਾਂ ਤਾਂ ਕੀਰਤੀ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਰਹੇ ਕ੍ਰਿਤ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜਣ ਨਾਨਕ ਤਿੰਨ ਜਮ ਕਿਆ ਕਰੇ ਰਾਮਕਲੀ ਮਹੱਲਾ ਪਹਿਲਾ ਸੁਣ ਮਛਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨੈ ਡੋਲੇ ਐਸੀ ਯੁਗਤ ਯੋਗ ਕੋ ਪਾਲੇ ਆਪ ਤਰੇ ਸਗਲੇ ਕੁਲਤਾਰੇ ਸੋ ਅਦੂਤ ਐਸੀ ਮਤ ਪਾਵੇ ਅਹਿਨਸ ਸੁਣ ਸਮਾਧ ਸਮਾਵੇ ਰਹਾਓ ਭਿਖਿਆ ਭਾਏ ਭਗਤ ਪੈ ਚੱਲੇ ਹੋਵੇ ਸੋ ਤ੍ਰਿਪਤ ਸੰਤੋਖ ਅਮੁੱਲੇ ਧਿਆਨ ਰੂਪ ਹੋਏ ਆਸਣ ਪਾਵੇ ਸੱਚ ਨਾਮ ਤਾੜੀ ਚਿਤ ਲਾਵੇ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਛਿੰਦਰਾ ਉਦੂ ਨਿਸਾਣੀ ਆਸਾ ਮਾਏ ਨਿਰਾਸ ਵਿਲਾਏ ਨਹਿਚੋ ਨਾਨਕ ਕਰਤੇ ਪਾਏ ਪ੍ਰਣਵਤ ਨਾਨਕ ਅਗਮ ਸੁਣਾਏ ਗੁਰ ਚੇਲੇ ਕੀ ਸੰਦ ਮਿਲਾਏ ਗੁਰ ਚੇਲੇ ਕੀ ਸੰਦ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਸ਼ੈਵਰ ਦਰਸ਼ਨ ਕੀ ਸੋਜੀ ਪਾਏ ਰਾਮਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਭਾ ਭਰੀ ਹੈ ਪਵਣ ਲਗੇ ਮਤ ਜਾਈ ਸਨਮੁਖ ਸਿੱਧ ਭੇਟਣ ਕੋ ਆਏ ਨਿਸ਼ਚੋ ਦੇ ਵਡਿਆਈ ਗੁਰਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਬਨਾਸੀ ਹੋ ਤੁਝ ਕੋ ਬਲਿਹਾਰਿਆ ਰਹਾਉ ਸਿੱਧ ਸਾਧਕ ਜੋਗੀ ਅਰਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿੱਜਤ ਤੇ ਸੁਆਮੀ ਅੱਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦ ਨਿਬੇਰਾ ਰਾਮਕਲੀ ਮਹੱਲਾ ਪਹਿਲਾ ਸੁਰਤੀ ਸੁਰਤਰ ਲਾਈਏ ਏਤ ਤਨ ਕਰ ਤੁਲਹਾ ਲੰਘੇ ਜੇਤ ਅੰਤਰ ਪਾਹੇ ਤਿਸੇ ਤੂ ਰੱਖ ਐਨਸ ਦੀਵਾ ਬਲੇ ਅਥਕ ਐਸਾ

0: ਤ੍ਰਿਗ ਤ੍ਰਿਗ ਨਰ ਨਿੰਦਕ ਜਨ ਜਾਣੀ ਪਾਏ, ਹਰ ਕੇ ਸਖਾ ਸਖਾਏ, ਸੇ ਹਰ ਕੇ ਚੋਰ ਵੇ ਮੁਖ ਮੋਕਾਲੇ, ਜਨ ਗੁਰ ਕੀ ਪੈਜ ਨਾ ਪਾਏ। ਦਇਆ ਦਇਆ ਕਰ ਰੱਖੋ ਹਰ ਜੀਉ, ਹਮ ਦੀਨ ਤੇਰੀ ਸਰਨਾਈ, ਹਮ ਬਾਰਕ ਤੂੰ ਪਿਤਾ ਪਰਾ ਮੇਰੇ, ਜਨ ਨਾਨਕ ਬਖਸ਼ ਮਿਲਾਏ। ਰਾਮ ਖਲੀ ਮਹੱਲਾ ਚੌਥਾ। ਹਰ ਕੇ ਸਖਾ ਸਾਧ ਜਾਨੀ ਕੇ, ਤਨੀ ਉੱਪਰ ਹੱਥ ਵਤਾਵੇ, ਗੁਰਮੁਖ ਸਾਧ ਜਈ ਪ੍ਰਭ ਪਾਏ, ਕਰ ਕਿਰਪਾ ਆਪ ਮਿਲਾਵੇ। ਰਾਮ ਓਕੋ ਹਰ ਜਨ ਮੇਲ ਮਨ ਪਾਵੇ, ਅਮਿਓ ਅਮਿਓ ਹਰ ਰਸੈ ਮੀਠਾ, ਮਿਲ ਸੰਤ ਜਨਾ ਮੁਖ ਪਾਵੇ ਰਹਾਉ। ਹਰ ਕੇ ਲੋਗ ਰਾਮ ਜਾਨੀ ਉਤਮ, ਮਿਲੀ ਉਤਮ ਪਦ ਵੀ ਪਾਵੇ, ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੇ। ਸੇਵਕ ਜਨ ਸੇਵੇ ਸੇਵੜ ਭਾਗੀ, ਰਿਦ ਮੰਤਨ ਪ੍ਰੀਤ ਲਗਾਵੇ, ਬਿਨ ਪ੍ਰੀਤੀ ਕਰੇ ਬਹੁ ਪਾਤਾ, ਕੂੜ ਬੋਲ ਕੂੜੋ ਫਲ ਪਾਵੇ। ਮੋਕੋ ਤਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਭਗੀ ਲੈ ਪਾਵੇ, ਹੋ ਕਾਟੋ ਕਾਟ ਬਾੜ ਸਿਰ ਰੱਖੋ, ਜਿਤ ਨਾਨਕ ਸੰਤ ਚੜ ਆਵੇ। ਰਾਮ ਕਲੀ ਮਹੱਲਾ ਚੌਥਾ। ਜੇ ਵੜ ਭਾਗ ਹੋਵੇ ਵਣ ਮੇਰੇ, ਜਨ ਮਿਲਦਿਆਂ ਟਿਲ ਨਾ ਲਾਈਏ, ਹਰ ਜਨ ਅੰਮ੍ਰਿਤ ਕੁਣ ਸਰਨੀ ਕੇ, ਵੜ ਭਾਗੀ ਤੇ ਤਨਵਾਈਏ। ਰਾਮ ਓਕੋ ਹਰ ਜਨ ਕਾਰੇ ਲਾਈਏ, ਹੋ ਪਾਣੀ ਪੱਖਾ ਪੀਸੋ ਸਾ ਤਿਆਗੇ, ਪਗ ਮਲ ਮਲ ਧੂਰ ਮੁਖ ਲਾਈਏ ਰਹਾਉ। ਹਰ ਜਨ ਵੱਡੇ ਵੱਡੇ ਵੜੇ ਉੱਚੇ, ਜੋ ਸਤਿਗੁਰ ਮੇਲ ਮਿਲਾਈਏ, ਸਤਿਗੁਰ ਜੇ ਵੜੇ ਵਰਨਾ ਕੋਈ, ਮਿਲ ਸਤਿਗੁਰ ਪੁਰਖ ਧਿਆਈਏ। ਸਤਿਗੁਰ ਸਰਨ ਪਰੇ ਤਨ ਪਾਇਆ, ਮੇਰੇ ਠਾਕੁਰ ਲਾਜ ਰਖਾਈਏ, ਇੱਕ ਆਪਣੇ ਸੁਆਏ ਆਏ ਬਹਿ ਗੁਰ ਆਗੇ, ਜਿਉਂ ਬਗਲ ਸਮਾਧ ਲਗਾਈਏ। ਬਗਲਾ ਕਾਗ ਨੀਚ ਕੀ ਸੰਗਤ ਜਾਏ, ਕਰੰਗ ਵੀ ਖੂਹ ਮੁਖ ਲਾਈਏ, ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਏ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਹਮ ਚੇਰੀ ਹੋਏ ਲਗੇ ਗੁਰਚਰਨੀ, ਜਨ ਹਰ ਪ੍ਰਭ ਮਾਰਗ ਪੰਥ ਬਤਾਇਆ। ਰਾਮ ਮੈਂ ਹਰ ਹਰ ਨਾਮਨ ਪਾਇਆ, ਮੈਂ ਹਰ ਬਿਨ ਅਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ। ਮੇਰੇ ਇੱਕ ਖੈਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ। ਧੰਨ ਧੰਨ ਵੜ ਭਾਗ ਗੁਰਸਰਨੀ ਆਏ, ਹਰ ਗੁਰਮਿਲ ਦਰਸ਼ਨ ਪਾਇਆ, ਮੈਂ ਅਵਰ ਨ ਕੋਈ ਸੂਜੇ ਬੂਜੇ, ਮਨ ਹਰ ਜਪ ਜਪੋ ਜਪਾਇਆ। ਨਾਮਹੀਣ ਫਿਰੇ ਸੇ ਨਕਟੇ, ਤਿਨ ਕਸ ਕਸ ਨੱਕ ਵਡਾਇਆ, ਮੋਕੋ ਜਗ ਜੀਵਨ ਜੀ ਵਾਲੈ ਸੁਆਮੀ, ਹਿਰਦੇ ਅੰਤਰ ਨਾਮ ਵਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲੀਏ ਹਰੇ ਔਰ ਤਾਰੇ, ਜੀ ਦਾਨ ਗੁਰ ਪੂਰੇ ਦੀਆ, ਹਰੇ ਅੰਮ੍ਰਿਤ ਨਾਮ ਸਮਾਰੇ। ਰਾਮ ਗੁਰ ਹਰ ਨਾਮ ਗੁਰ ਰਾਮ ਗੁਰ ਹਰ ਹਰ ਨਾਮ ਕਣ ਤਾਰੇ, ਗੁਰਮ ਕਥਾ ਸੁਣੀ ਮਨ ਭਾਈ, ਤਨ ਤਨ ਵੱਡ ਭਾਗ ਹਮਾਰੇ ਰਹਾਉ। ਕੋਟ ਕੋਟ ਤੇਤੀ ਸਿਤਿਆਵੈ, ਤਾਕਾ ਅੰਤ ਨਾ ਪਾਵੈ ਪਾਰੇ, ਹਿਰਦੇ ਕਾਮ ਕਾਮਨੀ ਮਾਂਗੇ, ਹਿਰਦ ਮਾਂਗੇ ਹੱਥ ਪਸਾਰੇ। ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰਖੋਰ ਤਾਰੇ, ਜੇ ਵੜ ਭਾਗ ਹੋਵੇ ਤਾਂ ਜਪੀਏ, ਹਰ ਭੌਜਲ ਪਾਰੇ ਉਤਾਰੇ। ਹਰ ਜਨ ਨਿਗ ਟਿੰਕਟ ਹਰ ਜਨ ਹੈ, ਹਰ ਰਾਖੇ ਕੰਠ ਜਨ ਤਾਰੇ, ਨਾਨਕ ਪਿਤਾ ਮਾਤਾ ਹਰ ਪ੍ਰਭ, ਹਮ ਬਾਰਕ ਹਰ ਪ੍ਰਦ ਪਾਰੇ। ਰਾਮ ਕਲੀ ਰਾਗ ਰਾਮ ਕਲੀ ਮਹੱਲਾ ਪੰਜਵਾਂ। ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੇ ਸੁਆਮੀ, ਮਾਨਸ ਕੀ ਗਤ ਇਹੀ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੇ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੇ ਕੋਈ ਰਹਾਉ। ਕਾਚੇ ਭਾਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ। ਮੰਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ, ਜਿਨ ਦੀਆ ਸੋ ਚਿੱਤ ਨਾ ਆਵੇ, ਮੋਹੇ ਅੰਧ ਲਪਟਾਣਾ। ਜਿਨ ਕੀਆ ਸੋਈ ਪ੍ਰਭ ਜਾਣੇ, ਹਰ ਕਾ ਮਹਿਲ ਅਪਾਰਾ, ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੋਂ ਮਾਰਾ। ਰਾਮ ਕਲੀ ਮਹੱਲਾ ਪੰਜਵਾਂ। ਪਹੋ ਚਰਨਾ ਤਲਿ ਉਪਰ ਆਵੋ, ਐਸੀ ਸੇਵ ਕਮਾਵੋ, ਆਪਸ ਤੇ ਉਪਰ ਸਭ ਜਾਣੋ, ਤੋ ਦਰ ਗਿਆ ਸੁਖ ਪਾਵੋ। ਸੰਤੋ ਐਸੀ ਕਥੋ ਕਹਾਣੀ, ਸੁਰ ਪਵਿੱਤਰ ਨਰ ਦੇ ਪਵਿੱਤਰਾ, ਖਿਣ ਬੋਲੋ ਗੁਰਮੁਖ ਬਾਣੀ ਰਹਾਉ। ਪਰਪੰਚ ਛੋੜ ਸਹਿਜ ਕਰ ਵੈਸੋ, ਝੂਠਾ ਕਹੋ ਨਾ ਕੋਈ, ਸਤਿਗੁਰ ਮਿਲੋ ਨਵੇਂ ਨਿਦ ਪਾਵੋ, ਇਨ ਬਿਧ ਤੱਤ ਬਿਲੋਈ। ਭਰਮ ਚਕਾਵੋ ਗੁਰਮੁਖ ਲੈ ਬੁਲਾਵੋ, ਆਤਮ ਚੀਨੋ ਪਾਈ, ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕੇਸਿਓ ਕਰੋ ਬੁਰਾਈ। ਸਤਿਗੁਰ ਮਿਲੀਏ ਮਾਰਗ ਮੁਕਤਾ, ਸਹਿਜੇ ਮਿਲੇ ਸੁਆਮੀ, ਧਨ ਧਨ ਸੇ ਜਨ ਜਿਨੀ ਗਲ ਮੈਂ ਹਰ ਪਾਇਆ, ਜਨ ਨਾਨਕ ਸਤਿਗੁਰਬਾਨੀ। ਰਾਮ ਕਲੀ ਮਹੱਲਾ ਪੰਜਵਾਂ। ਆਪਤ ਹਰਗਨਾ ਜਾਵ ਦੁਖਾ, ਨੈ ਵਿਆਪੀ ਮਨ ਰੋਗਣੀ, ਸਦਾ ਆਨੰਦ ਗੁਰ ਪੂਰਾ ਪਾਇਆ, ਤੋ ਉਤਰੀ ਸਗਲ ਬਿਯੋਗਣੀ। ਇਹ ਵਿਧ ਹੈ ਮਨ ਜੋਗਣੀ, ਮੋਹ ਸੋਗ ਰੋਗ ਲੋਗ ਨਾ ਵਿਆਪੈ, ਤੈ ਹਰ ਹਰ ਹਰ ਰਸ ਭੋਗਣੀ ਰਹਾਉ। स्वर्ग पवित्रा मृत पवित्रा प्याल पवित्र आलोगणी आज्ञाकारी सदा सुख पुंचे जत गत पेखो हर गुणी नै सिव शक्ति जल नी पवना तह आकार नी मेदनी सतगुर जो का तहा निवास जय अवगित नाथ अगम तनी तान मन हर का तन सब हर का हर के गुण हो क्या गनी कहो नानक हम तम गुर खोई है अम्बे अम्ब मिलोगनी राम कली महला पंजवा त्रै गुण रहत रहे नैरारी साधक सिद्ध न जाने रतन कोठड़ी अमृत संपूर्ण सतगुर कै खजाने अचरज किश कह न जाई बसते गोचर पाई रहाओ मोल नाही किश करने जोगा क्या को कहे सुनावे कथन कहण कौ सोजी नाही जो पेखै तिस बने आवे सोई जाने करने हारा कीता क्या बेचारा अपनी गतमित आपे जाने हर आपे पूर भंडारा ऐसा रास अमृत मंचा ख्या तृप्त रहे अगाई कहो नानक मेरी आसा पूरी सतगुर की सरणाई राम कली महला पंजवां अंगीकार किया परे अपने बैरी सगले सादे जिन बैरी है ए जग लूटिया ते बैरी लै बादे सतगुर परमेसर मेरा अनेक राज भोग रसमाणी नाओ जपी परवासा तेरा रहाओ चीतना आवस दूजी बाता सरी ऊपर रखवारा बे परवाहु रहत है स्वामी एक नाम कै आधारा पूर्ण होय मिल्यो सखदाई ऊण न काई बाता तत् सार परम पद पाया छोड़ न कत हूँ जाता बन न साको जैसा तू है साचे अलख अपारा अतोल अथा अडोल स्वामी नानक खसम हमारा राम कली महला पंजवां तू दाना तू अवजल तू ही जात मेरी पाती तू अडोल कद डोले नाही ता हम कैसी ताती एकै एकै एक तू ही एकै एकै तू राया तो कृपा ते सुख पाया रहाओ तू सागर हम हंस तुम्हारे तुम मैं माणक लाला तुम दे बोतल संक न मानो हम पुंचो सदा निहाला हम बारक तुम पिता हमारे तुम मुख देवो खीरा हम खेले सब लाड लडावे तुम सदगुणी गहीरा तुम पूर्ण पूरहे संपूर्ण हम पी संग गाये मिलत मिलत मिलत मिल रहा नानक कहण न जाए राम कली महला पंजवां कर कर कर तल पाप कर कर ताल पखाव जनैनो माथे वजेर बाबा करनो माध बासरी बाजे जेहवा तौने अगाजा नृत करे कर मनुआ नाचे आने कुगर साजा राम को नृतकारी पेखे पेखन हार दयाला जेता साज सिगारी रहाओ अखार मंडली तरन सबाई ऊपर गगन चंदोआ पवन अकोला करत केला जलते ओपत हुआ पंच तत् कर पुत्रा कीना किरत मिलावा हुआ तो
1: मिलावा हुआ चंद सूरज दोए जरे चरागा चौकट पीतर राखे दस पातो पंच संगीता एके पीतर सादे पेन पेन होए भाव दिखावे सबो निरारी पाखे घर घर निरत होवे दिन राती कट कट बाजे तूरा एक नचावे एक पवावे एक आए जाए होए तूरा कौ नानक सो बहर ना नाचे जिस गुर भेटे पूरा राम कली महला पंजमा ओ अंकार एक तुन एक है एक राग अलाप है एका देसी एक दिखावे एको रया व्याप है एका सुर ते काही सेवा एको गुर ते जाप है भलो भलो रे कीर्तनिया राम रमा रामा गुण गाओ छोड़ माया के तंद सुहाओ रहाओ पंच विजेतर करे संतोखा सात सुरां लै चाले बाजा मान तान तज ताना पाओ न बीगा काली फेरी फेर न होवे कभी एक शब्द बंद पाले नारदी नर हर जान हदूरे कुंगर खकटक त्याग बिसूरे सहज आनंद दिखावे पावे एहो नृतकारी जन्म नाम है जे को अपने ठाकर पावे कोट मद इहो कीर्तन गावे साध संगत की जावो टेक कौ नानक तिस कीर्तन एक राम कली महला पंजमा कोई बोले राम राम कोई खुदाई कोई सेवे गुसैया कोई अलाहे कारण कारण करीम कृपा धार रहीम रहाओ कोई नावे तीरथ कोई हज जाए कोई करे पूजा कोई सिर निवाए ਕੋਈ ਪੜੇ ਵੇਦ ਕੋਈ ਕਤੇਮ, ਕੋਈ ਓਡੇ ਨੀਲ ਕੋਈ ਸੁਫੇਦ, ਕੋਈ ਕਹੇ ਤੁਰਕ ਕੋਈ ਕਹੇ ਹਿੰਦੂ, ਕੋਈ ਬਾਂਛੇ ਪਿਸਤ ਕੋਈ ਸੁਰਗਿੰਦੂ, ਕੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਰਾਮ ਕਲੀ ਮਹੱਲਾ ਪੰਜਵਾਂ, ਪਵਣੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹੋ ਤੋ ਚਲਤ ਪਿਆ ਰਹਾਓ, ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਵੀ ਉਠ ਸਦਾਈ, ਭਰਮ ਬੋ ਕੇ ਬਾਂਧੇ ਬੰਦ, ਸੁਪਨ ਪਿਆ ਪਖਲਾਏ ਅੰਦ, ਇਹੋ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮਾ ਪਾਰ, ਨੈ ਕੋ ਮੂਆ ਨ ਮਰਨੇ ਜੋਗ, ਨੈ ਬਿਨ ਸੇ ਅਵਿਨਾਸੀ ਹੋਗ, ਜੋ ਇਹੋ ਜਾਣੋ ਸੋ ਇਹੋ ਨਾਹੀ, ਜਾਣਨ ਹਾਰੇ ਕੋ ਬਲ ਜਾਓ, ਕਹ ਨਾਨਕ ਗੁਰ ਪਰਮ ਚੁਕਾਇਆ, ਨਾ ਕੋਈ ਮਰੇ ਨਾ ਵਹਿ ਜਾਇਆ। ਰਾਮ ਕਲੀ ਮਹੱਲਾ ਪੰਜਵਾਂ, ਜਪ ਗੋਬਿੰਦ ਗੋਪਾਲ ਲਾਲ, ਨਾਮ ਰਾਮ ਨਾਮ ਸਿਮਰ ਤੂੰ ਜੀਵੈ, ਫਿਰ ਨਾ ਖਾਈ ਮਹਾਂਕਾਲ ਰਹਾਓ, ਕੋਟ ਜਨਮ ਭਰਮ ਭਰਮ ਭਰਮ ਆਇਓ, ਵੱਡੇ ਭਾਗ ਸਾਧ ਸੰਗ ਪਾਇਓ, ਬਿਨ ਗੁਰ ਪੂਰੇ ਨਾਹੀਂ ਉਧਾਰ, ਬਾਬਾ ਨਾਨਕ ਆਖੇ ਹੋ ਵਿਚਾਰ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਚਾਰ ਪੁਕਾਰੇ ਨਾ ਤੂੰ ਮਾਨੇ, ਖੱਟ ਪੀ ਏਕਾ ਬਾਤ ਬਖਾਨੇ, ਦਸ ਅਸ਼ਟੀ ਮਿਲ ਏਕੋ ਕਹਿਆ, ਤਾਂ ਪੀ ਜੋਗੀ ਭੇਦ ਨ ਲਇਆ, ਕਿੰਗਰੀ ਅਨੂਪ ਬਾਜੇ, ਜੋਗੀ ਆ ਮਤਵਾਰੋ ਰੇ ਰਹਾਓ, ਪ੍ਰਥਮੇ ਬਸਿਆ ਸਤ ਕਾ ਖੇੜਾ, ਤ੍ਰਿਤੀਏ ਮੈਂ ਕੁਛ ਪਹਿਆ ਦੂਤੇੜਾ, ਦੁਤੀਆ ਅਰਧੋ ਅਰਧ ਸਮਾਇਆ, ਏਕ ਰਹਿਆ ਤਾਂ ਏਕ ਦਿਖਾਇਆ, ਏਕੈ ਸੂਤ ਪਰੋਏ ਮਣੀਐ, ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਣੀਐ, ਫਿਰਤੀ ਮਾਲਾ ਬਹੁ ਬਿਧ ਪਾਏ, ਖਿੰਚਿਆ ਸੂਤ ਤਾਂ ਆਈ ਥਾਏ, ਚੌ ਮੈਂ ਏਕੇ ਮਟ ਹੈ ਕੀਆ, ਤੈਂ ਵਿਖੜੇ ਥਾਨ ਅਨਿਕ ਖਿੜਕੀਆ, ਖੋਜਤ ਖੋਜਤ ਦੁਆਰੇ ਆਇਆ, ਤਾਂ ਨਾਨਕ ਜੋਗੀ ਮਹਿਲ ਕਰ ਪਾਇਆ, ਇਉਂ ਕਿੰਗਰੀ ਅਨੂਪ ਬਾਜੇ, ਸੁਣ ਜੋਗੀ ਕੇ ਮਨ ਮਿੱਠੀ ਲਾਗੈ ਰਹਾਓ ਦੂਜਾ। ਰਾਮ ਕਲੀ ਮਹੱਲਾ ਪੰਜਵਾਂ, ਤਾਗਾ ਕਰਕੇ ਲਾਏ ਥਿਗਲੀ, ਲਓ ਨਾੜੀ ਸੁਆ ਹਿਆਸੀ, ਅੰਬੇ ਕਾ ਕਰ ਡੰਡਾ ਤਰਿਆ, ਕਿਆ ਤੂੰ ਜੋਗੀ ਘਰ ਵੈ ਪਰਿਆ, ਜਪ ਨਾਥ ਦਿਨ ਰਹਿਣ ਆਈ, ਤੇਰੀ ਖਿੰਤਾ ਦੋ ਤਿਹਾਈ ਰਹਾਓ, ਗਹਿਰੀ ਵਿਭੂਤ ਲਾਏ ਬੈਠਾ ਤਾੜੀ, ਤੇਰੀ ਮੇਰੀ ਤੇਰੀ ਮੁੰਦਰਾ ਤਾਰੀ, ਮਾਂਗੇ ਟੂਕਾ ਤ੍ਰਿਪਤ ਨਾ ਪਾਵੈ, ਨਾਥ ਛੋੜ ਜਾਂਚੇ ਲਾਜ ਨਾ ਆਵੈ, ਚੱਲ ਚਿਤ ਜੋਗੀ ਆਸਣ ਤੇਰਾ, ਸਿੰਘੀ ਵਾਜੇ ਨਿਤ ਉਦਾਸੇਰਾ, ਗੁਰ ਗੋਰਖ ਕੀ ਤੈਂ ਬੂਝ ਨਾ ਪਾਈ, ਫਿਰ ਫਿਰ ਜੋਗੀ ਆਵੈ ਜਾਈ, ਜਿਸਨੂੰ ਹੋਆ ਨਾਥ ਕਿਰਪਾਲਾ, ਰਹਿ ਰਾਸ ਹਮਾਰੀ ਗੁਰ ਗੋਪਾਲਾ, ਨਾਮੇ ਕਿੰਤਾ ਨਾਮੇ ਵਸਤਰ, ਜਨ ਨਾਨਕ ਜੋਗੀ ਹੋ ਆਸਰ, ਇਉਂ ਜਪਿਆ ਨਾਥ ਦਿਨ ਰਹਿਣਾਈ, ਹੁਣ ਪਾਇਆ ਗੁਰ ਗੋਸਾਈ ਰਹਾਓ ਦੂਜਾ। ਰਾਮ ਕਲੀ ਮਹੱਲਾ ਪੰਜਵਾਂ, ਕਰਨ ਕਰਾਵਣ ਸੋਈ, ਆਨ ਨਾ ਦੀਸੇ ਕੋਈ, ਠਾਕੁਰ ਮੇਰਾ ਸੁਗੜ ਸੁਜਾਨਾ, ਗੁਰਮੁਖ ਮਿਲਿਆ ਰੰਗ ਮਾਨਾ, ਐਸੋ ਰੇ ਹਰ ਰਸ ਮਿੱਠਾ, ਗੁਰਮੁਖ ਕਿੰਨੇ ਵਿਰਲੇ ਡੀਠਾ ਰਹਾਓ, ਨਿਰਮਲ ਜੋ ਤਮਰਤ ਹਰ ਨਾਮ, ਪੀਬ ਤਮਰ ਪਹੇ ਨਹਿ ਕਾਮ, ਤਨ ਮਨ ਸੀਤਲ ਅਗਨ ਨਿਵਾਰੀ, ਆਨੰਦ ਰੂਪ ਪ੍ਰਗਟੇ ਸੰਸਾਰੀ, ਕਿਆ ਦੇਵੋ ਜਾਂ ਸਭ ਕੁਛ ਤੇਰਾ, ਸਦ ਬਲਿਹਾਰ ਜਾਓ ਲੱਖ ਵੇਰਾ, ਤਨ ਮਨ ਜੀਓ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਨੀਚ ਨਿਵਾਜਿਆ, ਖੋਲ ਕੇ ਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ, ਕੋ ਨਾਨਕ ਸਭ ਪੜਦਾ ਤੋਟਾ, ਹੋਂ ਤੇਰਾ ਤੂੰ ਮੈਂ ਮਨ ਬੂਠਾ। ਰਾਮ ਕਲੀ ਮਹੱਲਾ ਪੰਜਵਾਂ, ਸੇਵਕ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਮੁਖ ਦੇਵ, ਸਗਲੀ ਚਿੰਤਾ ਆਪ ਨਿਵਾਰੀ, ਤਿਸ ਗੁਰ ਕੋ ਹੋਂ ਸਦ ਬਲਿਹਾਰੀ, ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਨਹਦ ਤੂਰੇ ਸਤਿਗੁਰ ਰਹਾਓ, ਮਹਿਮਾ ਜਾਂ ਕੀ ਗਹਿਰ ਗੰਭੀਰ, ਹੋਏ ਨਿਹਾਲ ਦੇ ਜਿਸ ਤੀਰ, ਜਾਂ ਕੇ ਬੰਧਨ ਕਾਟੇ ਰਾਏ, सो नर वहर न जोनी पाए, जाके अंतर प्रगट्यो आप, ताको नाही दुख संताप, लाल रतन तिस पाले परिया, सगल कुटंब हो जन लै तरिया, ना किच भरम न दुबदा दूजा, एको एक निरंजन पूजा, जत कत देखो आप दयाल, कौ नानक प्रभ मिले रसाल, राम कली महला पंजमा, तन ते छुटकी अपनी तारी, प्रभ की आग्या लगी प्यारी, जो कुछ करे सो मन मेरे मीठा, ताहि अचार्ज नैणो डीठा, अब मोहे जानी रे मेरी गई बलाए, बुझ गई तृष्णा अनिवारी ममता, गुर पूरे लियो समझाए रहाओ, कर कृपा राख्यो गुर सरण, गुर पकराए हर के चरण, बीस बिसुए जा मन ठहराने, गुर पार ब्रह्म एक ही जाने, जो जो किन्नो हम तिसके दास, प्रभ मेरे को सगल निवास, ना को दूत नहीं वैराई, गल मिल चाले कै पाई, जा को गुर हर दिए सुखा, ता को बोहर लागे दुखा, आपे आप सर्ब प्रित पाल, नानक रातो रंग गोपाल, राम कली महला पंजमा, मुख ते पड़ता टीका सहत, हिरदे राम नहीं पूरन रहत, उपदेश करे कर लोक दृढ़ावै, अपना कह आप ना कमावै, पंडित वेद विचार पंडित, मन का क्रोध निवार पंडित रहो, आगे राखियो साल ग्राम, मन कीनो दे दिस विश्राम, तिलक चरावे पाई पाए, लोक पचारा अंध कमाए, खट कर मार आसन धोती, भागठ ग्रह पड़े नित पोती, माला फेरे मंगे विभूत, ए विद कोय न तरयो मीत, सो पंडित गुर शब्द कमाए, त्रै गुण की ओस उतरी माए, चतर वेद पूरन हर नाए, नानक तिसके सरणी पाए, राम कली महला पंजमा, कोट विघन नहीं आवे नेर, अनक माया है ता की चेर, अनक पाप ता के पाणी हार, जा को माया पई करतार, जिसे सहाई होए भगवान, अनक जतनुआ कै शरंजाम रहाओ, करता राखे कीता कौन, कीरी जीतो सगला पवन, बेअंत महिमा ता की केतक वरण, बल बल जाइए ता के चरण, तिन ही किया जप तप ध्यान, अनक प्रकार किया तिन दान, भगत सोई कल मैं परवान, जा को ठाकुर दिया मान, साध संग मिल पय परगास, सहज सुख आस निवास, पूरे सतगुर दिया विसास, नानक होए दासन दास, राम कली महला पंजमा, दोस न दीजे काहू लोग, जो कमावन सोई भोग, अपन कर्मा पे ही बंद, आवन जावन माया तंद, ऐसी जानी संत जनी, प्रगास पया पूरे गुरवचनी रहो, तन तन कलत मिथ्या विस्थार, हैबर गहबर चालनहार, राज रंग रूप सब कूर, नाम बिना होए जासे तूर, परम पूले बाद हंकारी, संग नाही रे सगल पसारी, सोग हरख मैं देवर धानी, साकत ही भी करत बिहानी, हर का नाम अमृत कल माहे, एहो निधाना साधु पाए, नानक गुर गोबिंद जिस तोठा, कट कट रमैया तिन ही डिठा, राम कली महला पंजमा, पंच शब्द तै पूरन नान, अनहद वाजे चर्ज विसमाद, केल करे संत हर लोग, पार ब्रह्म पूरन निर्योग, सुख सहज आनंद पवन, साध संग वैस गुण गावै, तै रोग सोग नहीं जन्म मरण रहो, ऊहां सिमरे केवल नाम, बिरले पावे ओहो विश्राम, भोजन पाओ कीर्तन आधार, नेचल आसन वे सुमार, डिग न डोले कतू न तावे, गुर प्रसाद कोई हो महल पावे, परम पै मोह न माया जान, सुन समाद प्रभु किरपाल, ता कांत न पारा वार, आपे गुप्त आपे पासार, जांके अंतर हर हर साध, कहण न जाई नानक विसमाद, राम कली महला पंजमा, पेटत संग पार ब्रह्म चित आया, संगत करत संतोख मन पाया, संत चरण माथा मेरो पौत, अनक वार संत है डंडौत, एहो मन संतन कै बलिहारी, जाकी ओट गही सुख पाया, राखे कृपा धरी रहो, संत चरण तोये तोये पीवा, संत दर्श पेख पेख जीवा, संत की मेरे मन आस, संत हमारी निर्मल रास, संत हमारा राख्या पड़दा, संत प्रसाद मोए कबू न कढ़दा, संत संग दिया कृपाल, संत सहाई पहे दयाल, सौरत मत बुद्ध प्रगास, गहर गंभीर अपार गुणतास, जी जंत सगले प्रित पाल, नानक संत है देख निहाल, राम कले महला पंजमा, तेरे काज ना ग्रह राज माल, तेरे काज ना विखे जंजाल, इष्ट मीत जान सब शले, हर हर नाम संग तेरे चले, राम नाम गुण गाए ले मीता, हर सिमरत तेरी लाज रहे, हर सिमरत जम कछु न कहे रहो, बिन हर सगल निरारत काम, सोयना रूपा माटी दाम, गुर का शब्द जाप मन सुखा, इहां उहां तेरो जल मुखा, कर कर थाके वडे वडेरे, किन्ही ना किए काज माया पूरे, हर हर नाम जपे जन कोए, ताकि आसा पूरन होए, हर भगतन को नाम आधार, संति जीता नाम अपहार, हर संत करे सोई परवान, नानक दास्तां कै कुरवान, राम कली महला पंजमा, सिंचे दर्ब दे दुख लोग, तेरे काज न अवरा जोग, कारंकार हुए वरते अंध, जम की जेबड़ी तू आगे बंद, छाड़ विडाणी तात मुड़े, इहां वसना रात मुड़े, माया के माते तै उठ चलना, राच रहो तू संग सुपना रहो, बाल व्यवस्था वार कंध, पर जोवन लागा दुर्गंध, तृतीया वास्ता सिंचे माए, बिरद पया छोड़ चले हो पछताए, चरंक हल पाई दर लभ दे, नाम बिहोणी होई खे, पशु प्रेत मुगद ते बुरी, तिसे न बूझे जिन हे श्री, सुन करतार गोबिंद गोपाल, दीन दयाल सदा किरपाल, तुम्हें छड़ावो छुटके बंद, बख्श मिलावो नानक जग अंद, राम कली महला पंजमा, कर संजोग बनाई काच, तिस संग रहो या नहराच, प्रित पारे नित सार समाले, अंत की बारी ओठ से धरे, नाम बिना सब झूठ प्राणी, गोविंद भजन बिन अवर संग राते, ते सब माया झूठ प्राणी, रहो तीर्थ नाय न उतर समैल, कर्म तर्म सब होमे फैल, लोक पचारा गत नहीं होए, नाम बिहूणे चल सहरोए, बिन हर नाम न टूट सपटल, सोदे शास्त्र सिमरत सगल, सो नाम जपे जिस आप जपाए, सगल फला से सुख समाए, राखण हारे राखो आप, सगल सुखा प्रभ तुमरे हाथ, जित लावे तित लागे स्वामी, नानक साहेब अंतर जामी, राम कली महला पंजमा, जो कुछ करे सोई सुख जाना, मन समझ साध संग पतियाना, डोलन ते चूका ठहराया, सत माहे लै सत समाया, दुख गया सब रोग गया, प्रभु की आज्ञा मन मैं मानी, महापुरख का संग पया रहो, सगल पवित्र सगल निर्मला, सगल पवित्र सर्ब निर्मला, जो बरताए सोई पला, जय राखे सोई मुक्त थान, जो जपाए सोई नाम, अठ सठ तीर्थ जय साध भगत रे, तै बेकुंट जय नाम उचरे, सर्बनंद जब दर्शन पाइए, राम गुणा नित नित हर गाइए, आपे कट कट रया ब्याप, दयाल पुरख प्रगट परताप, कपट खुलाने भरम नाठे दूरे, नानक को गुर पेटे पूरे, राम कली महला पंजमा, कोट जाप ताप विश्राम, रिद्ध बुद्ध सिद्ध सुर ज्ञान, ਅਨਕ ਰੂਪ ਰੰਗ ਭੋਗ ਰਸ ਹੈ, ਗੁਰਮੁਖ ਨਾਮ ਨਿਮਖ ਹਿਰਦੇ ਵਸ ਹੈ। ਹਰ ਕੇ ਨਾਮ ਕੀ ਵਡਿਆਈ, ਕੀਮਤ ਕਹਿਣ ਨਾ ਜਾਈ ਰਹਾਉ। ਸੂਰ ਵੀਰ ਧੀਰਜ ਮਤ ਪੂਰਾ, ਸਹਿਜ ਸਮਾਧ ਸੁਣ ਗਹਿਰ ਗੰਭੀਰਾ। ਸਦਾ ਮੁਕਟ ਤਾਂ ਕੇ ਪੂਰੇ ਕਾਮ, ਜਾਂ ਕੇ ਹਿਰਦੇ ਵਸੇ ਹਰ ਨਾਮ। ਸਗਲ ਸੁਖ ਆਨੰਦ ਰੋਗ, ਸਮਦਰਸੀ ਪੂਰਨ ਨਿਰਯੋਗ। ਆਏ ਨਾ ਜਾਏ ਡੋਲੇ ਕਤ ਨਾਹੀ, ਜਾਂ ਕੇ ਨਾਮ ਬਸੇ ਮਨ ਮਾਹੀ। ਦੀਨ ਦਿਆਲ ਗੋਪਾਲ ਗੋਬਿੰਦ, ਗੁਰਮੁਖ ਜਪੀਏ ਉਤਰੇ ਚਿੰਤ। ਨਾਨਕ ਕੋ ਗੁਰ ਦੀਆ ਨਾਮ, ਸੰਤਨ ਕੀ ਟਹਿਲ ਸੰਤ ਕਾ ਕਾਮ। ਰਾਮ ਕਲੀ ਮਹੱਲਾ ਪੰਜਵਾਂ, ਬੀਜ ਮੰਤਰ ਹਰ ਕੀਰਤਨ ਗਾਉ, ਆਗੇ ਮਿਲੀ ਨ ਥਾਂ ਵੈ ਥਾਉ। ਗੁਰਪੂਰੇ ਕੀ ਚਰਣੀ ਲਾਂਗ, ਜਨਮ ਜਨਮ ਕਾ ਸੋਇਆ ਜਾਗ। ਹਰ ਹਰ ਜਾਪ ਜਪਲਾ, ਗੁਰ ਕਿਰਪਾ ਤੇ ਹਿਰਦੇ ਬਾਸੇ, ਭਉ ਜਲ ਪਾਰ ਪਰ ਲਾ ਰਹੋ। ਨਾਮ ਨਿਧਾਨ ਧਿਆਏ ਮਨ ਅਟਲ, ਤਾਂ ਛੋਟੇ ਮਾਇਆ ਕੇ ਪਟਲ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ, ਤਾਂ ਤੇਰਾ ਹੋਏ ਨਿਰਮਲ ਜੀਓ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ। ਸੋ ਹਰ ਭੋਜਨ ਸਾਧ ਕੈ ਸੰਗ, ਮਨ ਤਨ ਰਾਪੇ ਹਰ ਕੈ ਰੰਗ। ਛੋੜ ਸਿਆਣਪ ਬਹੁ ਚਤਰਾਈ, ਮਨ ਬਿਨ ਹਰ ਨਾ ਵਹਿ ਜਾਏ ਨ ਕਾਈ। ਦਇਆ ਤਾਰੀ ਗੋਬਿੰਦ ਗੋਸਾਈ, ਹਰ ਹਰ ਨਾਨਕ ਟੇਕ ਟਿਕਾਈ। ਰਾਮ ਕਲੀ ਮਹੱਲਾ ਪੰਜਵਾਂ, ਸੰਤ ਕੇ ਸੰਗ ਰਾਮ ਰੰਗ ਕੇਲ, ਆਗੇ ਜਮ ਸਿਉਂ ਹੋਏ ਨਾ ਮੇਲ। ਅਹੰਗ ਬੁੱਧ ਕਾ ਭਇਆ ਬਿਨਾਸ, ਦੁਰਮਤ ਹੋਈ ਸਗਲੀ ਨਾਸ। ਰਾਮ ਨਾਮ ਗੁਣ ਗਾਏ ਪੰਡਿਤ, ਕਰਮ ਕਾਂਡ ਹਰ ਨ ਕਾਂਜੇ। ਕੁਸਲ ਸੇਤੀ ਘਰ ਜਾਏ ਪੰਡਿਤ ਰਹੋ, ਹਰ ਕਾ ਜਸ ਨਿਦਲੀਆ ਲਾਭ। ਪੂਰਨ ਭਏ ਮਨੋਰਥ ਸਾਭ, ਦੁੱਖ ਨਾਠਾ ਸੁਖ ਕਰ ਮੈਂ ਆਇਆ। ਸੰਤ ਪ੍ਰਸਾਦ ਕਮਲ ਵਿਗਸਾਇਆ, ਨਾਮ ਰਤਨ ਜਿਨ ਪਾਇਆ ਨਾਨ, ਤਿਸ ਜਨ ਹੋਏ ਸਗਲ ਨਿਧਾਨ। ਸੰਤੋਖ ਆਇਆ ਮਨ ਪੂਰਾ ਭਾਏ, ਫਿਰ ਫਿਰ ਮੰਗਨ ਕਾਹੇ ਜਾਏ। ਹਰ ਕੀ ਕਥਾ ਸੁਣਤ ਪਵਿੱਤ, ਜੇ ਬਾ ਵਕਤ ਪਾਈ ਗਤ ਮਿਤ। ਸੋ ਪਰਵਾਨ ਜਿਸ ਹਿਰਦੇ ਬਸਾਈ, ਨਾਨਕ ਤੇ ਜਾਨੀ ਉਤਮ ਪਾਈ। ਰਾਮ ਕਲੀ ਮਹੱਲਾ ਪੰਜਵਾਂ, ਗੌ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਕੌ ਨਾਨਕ ਜੋ ਤਿਆਗ ਨਹੀਂ, ਤਾਂ ਬੋ ਚਰਣੀ ਆਏ ਪਈ। ਸੁਣ ਸੰਤੋ ਨਿਰਮਲ ਵਿਚਾਰ, ਰਾਮ ਨਾਮ ਬਿਨ ਗਤ ਨਹੀਂ ਕਾਈ। ਗੁਰਪੂਰਾ ਭੇਟ ਤੇ ਉਧਾਰ ਰਹੋ, ਜਬ ਉਸ ਕੋ ਕੋਈ ਦੇਵੇ ਮਾਨ, ਤਬ ਆਪਸ ਉੱਪਰ ਰੱਖੇ ਗੁਮਾਨ। ਜਬ ਉਸ ਕੋ ਕੋਈ ਮਨ ਪਰ ਹਰੇ, ਤਬ ਉਹ ਸੇਵਕ ਸੇਵਾ ਕਰੇ। ਮੁਖ ਬਿਰਾਵੇ ਅੰਤ ਠਗਾਵੇ, ਇੱਕ ਤਠੌਰ ਉਹ ਕਹੀ ਨਾ ਸਮਾਵੇ। ਉਨ ਮੋਹੇ ਬਹੁਤੇ ਬ੍ਰਹਿਮੰਡ, ਰਾਮ ਜਣੀ ਕੀ ਨੀ ਖੰਡ ਖੰਡ। ਜੋ ਮੰਗੇ ਸੋ ਭੁੱਖਾ ਰਹੇ, ਇਸ ਸੰਗ ਰਾਚੇ ਸੋ ਕਛੂ ਨਾ ਲਹੇ। ਇਸੇ ਤਿਆਗ ਸਤ ਸੰਗਤ ਕਰੇ, ਵਡਭਾਗੇ ਨਾਨਕ ਹੋ ਤਰੇ। ਰਾਮ ਕਲੀ ਮਹੱਲਾ ਪੰਜਵਾਂ, ਆਤਮ ਰਾਮ ਸਰਬ ਮੈਂ ਪੇਕ, ਪੂਰਨ ਪੂਰ ਰਿਆ ਪ੍ਰਵੇਕ। ਰਤਨ ਅਮੋਲ ਹਿਰਦੇ ਮੈਂ ਜਾਣ, ਆਪਣੀ ਵਸ ਤੋਂ ਆਪ ਪਛਾਣ। ਪੀ ਅੰਮ੍ਰਿਤ ਸੰਤਨ ਪਰਸਾਨ, ਵੱਡੇ ਭਾਗ ਹੋਵੇ ਤੋ ਪਾਈਐ। ਬਿਨ ਜੇਬਾ ਕਿਆ ਜਾਣੇ ਸਵਾਦ ਰਹੋ। ਅੱਠ ਦਸ ਵੇਦ ਸੁਣੇ ਕਹਿ ਡੋਰਾ, ਕੋਟ ਪ੍ਰਗਾਸ ਨਾ ਦਿਸੇ ਅੰਧੇਰਾ। ਪਸੂ ਪ੍ਰੀਤ ਘਾਸ ਸੰਗ ਰਚੇ, ਜਿਸ ਨਹੀਂ ਬੁਲਾਵੇ ਸੋ ਕਿਤ ਵਿਦ ਬੂਝੈ। ਜਾਨਣ ਹਾਰ ਰਿਆ ਪ੍ਰਭ ਜਾਨ, ਓਤ ਪੋਤ ਭਗਤਨ ਸੰਗਾਨ। ਬਿਗਸ ਬਿਗਸ ਆਪਣਾ ਪ੍ਰਭ ਗਾਵੈ, ਨਾਨਕ ਤਿੰਨ ਜਮ ਨੇੜ ਨਾ ਆਵੈ। ਰਾਮ ਕਲੀ ਮਹੱਲਾ ਪੰਜਵਾਂ, ਦੀਨੋ ਨਾਮ ਕੀ ਉਪਵਿੱਤ, ਹਰ ਤਨ ਰਾਸ ਨਿਰਾਸ ਏ ਵਿੱਤ। ਕਾਟੀ ਬੰਦ ਹਰ ਸੇਵਾ ਲਾਏ, ਹਰ ਹਰ ਭਗਤ ਰਾਮ ਗੁਣ ਗਾਏ। ਬਾਜੇ ਅਨਹਦ ਬਾਜਾ, ਰਸਕ ਰਸਕ ਗੁਣ ਗਾਵੇ ਹਰ ਜਨ, ਆਪਣੇ ਗੁਰਦੇਵ ਨਿਭਾਜਾ ਰਹਾਓ। ਆਏ ਬਨਿਓ ਪੂਰਬਲਾ ਭਾਗ, ਜਨਮ ਜਨਮ ਕਾ ਸੋਇਆ ਜਾਗ। ਗਈ ਗਿਲਾਨ ਸਾਧ ਕੈ ਸੰਗ, ਮਨ ਤਨ ਰਤ ਹਰ ਕੇ ਰੰਗ ਰਾਖੇ ਰਾਖਣ ਹਾਰ ਧਿਆਨ ਨਾ ਕਿਛ ਸੇਵਾ ਨਾ ਕਿਛ ਕਾਲ ਕਰ ਕਿਰਪਾ ਪ੍ਰਭ ਕਿੰਨੀ ਦਇਆ ਬੂੜਤ ਦੁੱਖ ਮੈਂ ਕਾਢ ਲਿਆ ਸੁਣ ਸੋਹਣੇ ਉਪਜਿਓ ਮਨ ਮੈਂ ਚਾਹੋ ਆਠ ਪੈਰ ਹਰ ਕੇ ਗੁਣ ਗਾਓ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਨਕ ਲਿਵਲਾਈ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾਂ ਹੂੰ ਕਾ ਜਤਨ ਜੋ ਸਾਂਚੇ ਸੋ ਹੋਛੀ ਬਾਤ ਮਾਇਆ ਮੋਇਆ ਟੇਡੋ ਜਾਤ ਆਪਾਗੇ ਤੇ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ ਰਹਾਓ ਅੰਮ੍ਰਿਤ ਕੌਰਾ ਵਿਖਿਆ ਮੇਠੇ ਸਾਕਤ ਕੀ ਵਿਦ ਨੈਣੋ ਡੇਠੇ ਕੂੜ ਕਪਟ ਅੰਕਾਰ ਰਿਜਾਨਾ ਨਾਮ ਸੁਣਤ ਜਨ ਵਿਛੂ ਅਡਰਨ ਨਾਮ ਸੁਣਤ ਜਨ ਵਿਛੂ ਅਡ ਸਨ ਮਾਇਆ ਕਾਰਨ ਸਦ ਹੀ ਚੂਰੇ ਮਨਮੁਖ ਕੱਬੇ ਨਾ ਉਸਤ ਕਰੇ ਨਿਰਭਉ ਨਿਰੰਕਾਰ ਦਾ ਤਾਰ ਤੇ ਸਿਉਂ ਪ੍ਰੀਤ ਨ ਕਰੇ ਗਵਾਰ ਸਭ ਸਾਹਾਂ ਸਿਰ ਸਾਚਾ ਸਾਹੋ ਬੇਮਹਤਾਜ ਪੂਰਾ ਪਾਤਸ਼ਾਹੋ ਮੋਹ ਮਗਨ ਲਪਟਿਓ ਪਰਮ ਗ੍ਰਹਿ ਨਾਨਕ ਤਰੀਐ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਦਿਨ ਸਜਪੋ ਹਰ ਨਾਉ ਆਗੈ ਦਰਗੈ ਪਾਵੋ ਥਾਉ ਸਦਾ ਆਨੰਦ ਨ ਹੋਵੇ ਸੋਗ ਕਾਬੂ ਨ ਵਿਆਪੇ ਹੋ ਮੈਂ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਪਹੇ ਬਿਸਮਾ ਦਾ ਪਰਮ ਗਤ ਪਾਵੇ ਹਰ ਸਿਮਰ ਪ੍ਰਾਣੀ ਰਹਾਉ ਗਨ ਮਿਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੇ ਨ ਤਾਰ ਸਗਲੋ ਪਾਵਨਾ ਚਾਲੇ ਸੰਗ ਪਾਵ ਜਲ ਤਰੀਏ ਪ੍ਰਭ ਕੈ ਰੰਗ ਦੇਹੀ ਤੋਏ ਨਾ ਉਤਰੇ ਮੈਲ ਹੋਮੇ ਵਿਆਪੇ ਦੁਬਦਾ ਫੈਲ ਹਰ ਹਰ ਔਖਦ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ ਮਨ ਤੇ ਕੱਬੂ ਨ ਵਿਸਰ ਗੋਪਾਲ ਤੇਰੇ ਦਾਸ ਕੀ ਹੋਵਾਂ ਤੁਰ ਨਾਨਕ ਕੀ ਪ੍ਰਭ ਸਰਦਾ ਪੂਰ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸਰਣ ਪੂਰੇ ਗੁਰਦੇਵ ਤੁਝ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਤਿਹਾਇ ਪੂਰਾ ਜਿਸ ਕਰਮ ਤਾਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸਰਨ ਗਹੀ ਮਨ ਮੇਰੇ ਤੁਧ ਬਿਨ ਦੂਜਾ ਨਾਹੀਂ ਠਾਉ ਰਹਾਉ ਜਪ ਜਪ ਜੀਵਾਂ ਤੇਰਾ ਨਾਉ ਆਗੇ ਦਰ ਗੈ ਪਹਾਵੋ ਠਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਵਿਨਸੇ ਸਾਚੇ ਰਾਚੇ ਹਰ ਨਾਏ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤ ਭਉ ਭਾਗਾ ਨਿਰਭਉ ਮਨ ਵਸੇ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸੱਚਾ ਤਨ ਲਾਹੇ ਤੋਟ ਨਾਵੇ ਅਖੁੱਟ ਭੰਡਾਰ ਨਾਨਕ ਭਗਤ ਸੋਹੇ ਹਰ ਦੁਆਰ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਨਾਮ ਸਤ ਸੰਤੋਖ ਗਿਆਨ ਸੁਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕੁਛ ਤੋਟ ਨਾ ਵੈ ਅੰਤ ਨਹੀਂ ਹਰ ਪਾਰ ਵਾਰ ਰਹਾਉ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਸੁਨ ਸਮਾਧ ਗੁਫਾ ਤੈ ਆਸਣ ਕੇਵਲ ਬ੍ਰਹਮ ਪੂਰਨ ਤੈ ਵਾਸਣ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖ ਨ ਸੋਗ ਨ ਜਨਮ ਨ ਮਰਤ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤਿਨ ਹਰ ਤਨ ਪਾਇਆ ਨਾਨਕ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਣ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾਂ ਮੈਂ ਮਾਨਾ ਜਾਣੇ ਵੇਦ ਬ੍ਰਾਹਮੇ ਨਹੀਂ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪ

अत संजम सच सुचित नानक जोगी तेरे पवन मीत। राम कली महला पहला खट मट देही मन बैरागी सुरत शब्द धुन अंतर जागी। बाजे अनहद मेरा मन लेना गुर बचनी सच नाम पतीना। प्राणी राम भगत सुख पाई गुरमकार हर मीठा लागे हर हर नाम समाई रहाओ। माया मोह विवारज समाए सतगुर पेटे मेल मिलाए। नाम रतन निर्मोलक हीरा तित राता मेरा मन तीरा। होमे ममता रोग न लागे राम भगत जम कहा पौ पागे। जम जधार न लागे मोहे निर्मल नाम रिदे हर सोहे। शब्द विचार पय निरंकारी गुरमत जागे दुरमत परहारी। आन दिन जाग रहे निबलाई जीवन मुक्त गति अंतर पाई। अलिपत गुफा में रहे निरारे तस्कर पंच शब्द संगारे। पर कर जाए न मन डुलाए सहज निरंतर रहो समाए। गुरमुख जाग रही ओ दूता सद विरागी तत् परोता। जग सूता मरिया है जाए बिन गुर शब्द न सोझी पाए। अनहद शब्द बजे दिन राती अविगत की गत गुरमुख जाती। तो जानी जा शब्द पछानी एक रब रया निर्वाणी। सुन समाध सहज मन राता ताजो लोबा एक जाता। गुर चेले अपना मन मान्या नानक दूजा मेट समान्या। राम कली महला पहला साहा गणे न करे विचार। साहे ऊपर एक अंकार जिस गुर मिले सोई बिद जाने। गुरमत होए तो हुक्म पछाणे झूठ न बोल पांडे सच कहिए। होमे जाए शब्द कर लही है राव। गण गण ज्योतक कांडी कीनी पड़े सुनावे तत न चीनी। सबसे ऊपर गुर शब्द विचार होर कथनी बधो न सगली शार। नावे तो वे पूजे सहला बिन हर रातो मैलो मैला। गर्भ निवार मिले प्रभ सारथ मुक्त प्राण जप हर के रतारथ। बाचे वाद न बेद विचारे आप डुबे क्यों पितरा तारे। कट कट ब्रह्म चीने जन कोए सतगुर मिले त सोजी होए। गणत गणिये सहसा दुख जिये गुर की सरन पवे सुख थिये। कर अपराध सरण हम आया गुर हर पेटे पूर्व कमाया। गुर सरन नाइये ब्रह्म न पाइये परम पुलाइये जन्म मारे आइये। जम दरवादो मरे विकार ना रिदे नाम ना शब्द चार। एक पादे पंडित मिसर कहावे दुबदा राते महल न पावे। जिस गुर प्रसादी नाम आधार कोट मदे को जाने अपार। एक बुरा भला सच एक बूझ ज्ञानी सतगुर की टेकें। गुरमुख विरली एको जानिया आवन जाना मेट समाणिया। जिनके हिरदे एक अंकार सर्ब गुणी साचा विचार। गुर के पाणे कर्म कमावे नानक साचे साच समावे। राम कली महला पहला हट निग्रह कर काया सीजे वर्त तपन कर मन ही पीजे। राम नाम सर अवर न पूजे गुर सेव मना हर जन संग कीजे। जम मंजदार जोए नहीं साके सरपन डस न सके हर का रस पीजे। रहो बाद पड़े रागी जग पीजे त्रै गुण विख्या जन्म मरीजे। राम नाम बिन दुख सहीजे चाड़स पवन सिंघासन पीजे। न्यूली कर्म खट कर्म करीजे राम नाम बिन विरथा सास लीजे। अंतर पंच अगन क्यों तीर जतीजे अंतर चोर क्यों साध लीजे। गुरमुख होए काया गढ़ लीजे अंतर मैल तीरथ परमीजे। मन नहीं सोचा क्या सोच करीजे किरत पया दोस का कोक दीजे। अन्न न खाए देही दुख दीजे बिन गुर ज्ञान तृप्त नहीं तीजे। मन मुख जन में जन्म मरीजे सतगुर पूछ संगत जन कीजे। मन हर राचे नहीं जन्म मरीजे राम नाम बिन क्या कर्म कीजे। उंदर धुंदर पास तरीजे तुर की सेवा राम रवीजे।
ਨਾਨਕ ਨਾ ਮਿਲੇ ਕਿਰਪਾ ਪ੍ਰਭ ਕੀਜੈ। ਰਾਮ ਕਲੀ ਮਹੱਲਾ ਪਹਿਲਾ, ਅੰਤਰੀ ਉਤਪਜ ਵਰ ਨ ਕੋਈ, ਜੋ ਕਹੀਏ ਸੋ ਪ੍ਰਭ ਤੇ ਹੋਈ, ਜੁਗੇ ਜੁਗਾਂਤਰ ਸਾਹਿਬ ਸੱਚ ਸੋਈ, ਉਤਪਤ ਪਰਲੋ ਅਵਰ ਨ ਕੋਈ। ਐਸਾ ਮੇਰਾ ਠਾਕੁਰ ਗਹਿਰ ਗੰਭੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ, ਹਰ ਕੇ ਨਾਮ ਨਾ ਲੱਗੇ ਜਮ ਤੀਰ ਰਹਾਉ। ਨਾਮ ਰਤਨ ਹੀਰਾ ਨਿਰਮੋਲ, ਸਾਚਾ ਸਾਹਿਬ ਅਮਰ ਅਤੋਲ, ਜੇ ਬਾ ਸੋਚੇ ਸਾਚਾ ਬੋਲ, ਘਰ ਦਰ ਸਾਚਾ ਨਾਹੀਂ ਰੋਲ। ਇੱਕ ਬਨ ਮੈਂ ਵੈਸੇ ਡੁਗਰ ਸਥਾਨ, ਨਾਮ ਬਿਸਾਰ ਪਚੇ ਅਭਿਮਾਨ, ਨਾਮ ਬਿਨਾ ਕਿਆ ਗਿਆਨ ਧਿਆਨ, ਗੁਰਮੁਖ ਪਾਵੈ ਧਨ ਗੈ ਮਾਨ। ਹੱਠ ਅਹੰਕਾਰ ਕਰੇ ਨਹੀਂ ਪਾਵੈ, ਪਾਠ ਪੜੇ ਲੈ ਲੋਕ ਸੁਣਾਵੈ, ਤੀਰਥ ਪਰਮਸ ਵਿਆਦ ਨ ਜਾਵੇ, ਨਾਮ ਬਿਨਾ ਕੈਸੇ ਸੁਖ ਪਾਵੈ, ਜਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆਂ ਡੋਲੇ ਨਰ ਕੇ ਪਾਈ, ਜਮ ਪਰਵਾ ਦੋਲੇ ਸਜਾਈ, ਬਿਨ ਨਾਵੇ ਜੀਉ ਬਲ ਬਲ ਜਾਈ, ਜਲ ਵਲ ਜਾਈ, ਸਿੱਧ ਸਾਧਕ ਕੀਤੇ ਮੁਨ ਦੇਵਾਂ। ਹੱਠ ਨਿਗ੍ਰਹਿ ਨਾ ਤ੍ਰਿਪਤਾਵੈ ਪੀਵਾਂ, ਸ਼ਬਦ ਵਿਚਾਰ ਗਹੇ ਗੁਰ ਸੇਵਾ, ਮਨ ਤਨ ਨਿਰਮਲ ਅਭਿਮਾਨ ਅਭੇਵਾ, ਕਰ ਮਿਲੇ ਪਾਵੇ ਸਚ ਨਾਉ, ਤੁਮ ਸ਼ਰਣਾਗਤ ਸਰਹੋ ਸੁਭਾਉ, ਤੁਮ ਤੇ ਉਪਜਿਓ ਭਗਤੀ ਪਾਉ, ਜਪ ਜਾਪੋ ਗੁਰਮੁਖ ਹਰ ਨਾਉ, ਹੋਮੇ ਗਰਭ ਜਾਏ ਮਨ ਪੀਜੇ, ਝੂਠ ਨ ਪਾਵਸ ਪਾਖੰਡ ਕੀਨੇ, ਬਿਨ ਗੁਰ ਸ਼ਬਦ ਨਹੀਂ ਕਰਵਾਨ, ਨਾਨਕ ਗੁਰਮੁਖ ਤਤ ਵਿਚਾਰ। ਰਾਮ ਕਲੀ ਮਹੱਲਾ ਪਹਿਲਾ, ਜਿਉਂ ਆਇਆ ਤਿਉਂ ਜਾਵੇਂ ਬੋਰੇ, ਜਿਉਂ ਜਨਮੇ ਤਿਉਂ ਮਰਨ ਪਿਆ, ਜਿਉਂ ਰਸ ਭੋਗ ਕੀਏ ਤੇਤਾ ਦੁੱਖ ਲਾਗੇ, ਨਾਮ ਵਿਸਾਰ ਪਵ ਜਲ ਪਿਆ। ਤਨ ਤਨ ਦੇਖਤ, ਤਨ ਤਨ ਦੇਖਤ ਗਰਭ ਗਿਆ, ਕਨਕ ਕਾਮਨੀ ਸਿਉ ਹੇਤ ਬਧਾਏ, ਕੀ ਨਾਮ ਵਿਸਾਰੇ ਭਰਮ ਗਿਆ ਰਹਾਉ। ਸਤ ਜਤ ਸਤ ਸੰਜਮ ਸੀਲ ਨ ਰਾਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਪਿਆ, ਪੁੰਨ ਦਾਨ ਇਸਨਾਨ ਨ ਸੰਜਮ, ਸਾਧ ਸੰਗਤ ਬਿਨ ਵਾਦ ਜਾਇਆ। ਲਾਲਚ ਲਾਗੇ ਨਾਮ ਵਿਸਾਰਿਓ, ਆਵਤ ਜਾਵਤ ਜਨਮ ਗਿਆ, ਜਾ ਜਮ ਤਾਏ ਕੇਸ ਗਹਿ ਮਾਰੇ, ਸੁਰਤ ਨਹੀਂ ਮੁਖ ਕਾਲ ਗਿਆ। ਐਨਸ ਨਿੰਦਾ ਤਾਤ ਪਰਾਈ, ਹਿਰਦੇ ਨਾਮ ਨ ਸਰਬ ਦਇਆ, ਬਿਨ ਗੁਰ ਸ਼ਬਦ ਨ ਗਤ ਪਤ ਪਾਵੈ, ਰਾਮ ਨਾਮ ਬਿਨ ਨਰਕ ਗਿਆ। ਖਿਨ ਮੈਂ ਵੇਸ ਕਰੇ ਨਟੁਆ ਜਾਂ, ਮੋਹ ਪਾਪ ਮੈਂ ਗਲਤ ਗਿਆ, ਇਤਿ ਉਤ ਮਾਇਆ ਦੇਖ ਪਸਾਰੀ, ਮੋਹ ਮਾਇਆ ਕੇ ਮਗਨ ਪਿਆ। ਕਰੇ ਵਿਕਾਰ ਬਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਿਆ, ਹੋਮੇ ਰੋਗ ਮਹਾਂ ਦੁੱਖ ਲਾਗਾ, ਗੁਰਮਤ ਲਾਵੋ ਲੇਵੋ ਰੋਗ ਗਿਆ। ਸੁਖ ਸੰਪਤ ਕੋ ਆਵਤ ਦੇਖੇ, ਸਾਕਤ ਮਨ ਅਭਿਮਾਨ ਪਿਆ, ਜਿਸ ਤੇ ਇਹੋ ਧਨ ਧਨ ਸੋ ਫਿਰ ਲੇਵੇ, ਅੰਤਰ ਸਹਿਜਾ ਦੁੱਖ ਪਿਆ। ਅੰਤ ਕਾਲ ਕਿਛ ਸਾਥ ਨ ਚਾਲੇ, ਜੋ ਦਿਸੇ ਸਭ ਤਿਸੇ ਮਾਇਆ, ਆਦ ਪੁਰਖ ਪਰੰਪਰ ਸੋ ਪ੍ਰਭ, ਹਰ ਨਾਮ ਹਿਰਦੇ ਲੈ ਪਾਰ ਪਿਆ। ਮੂਹੇ ਕੋ ਰੋਵੇ ਕਿਸੇ ਸੁਣਾਵੈ, ਪੈਸਾ ਘਰ ਅਸਰਾਲ ਪਿਆ, ਦੇਖ ਕਟੰਬ ਮਾਇਆ ਗ੍ਰਹਿ ਮੰਦਰ, ਸਾਕਤ ਜੰਜਾਲ ਪਰਾਲ ਪਿਆ। ਜਾਂ ਆਏ ਤਾਂ ਤਿਨੇ ਪਠਾਏ, ਚਾਲੇ ਤਿਨੇ ਬੁਲਾਏ ਲਿਆ, ਜੋ ਕੁਛ ਕਰਨਾ ਸੋ ਕਰ ਰਿਆ, ਬਖਸ਼ਣ ਹਾਰੇ ਬਖਸ਼ ਲਿਆ। ਜਿਨੇ ਹੋਰ ਚਾਖਿਆ ਰਾਮ ਰਸਾਇਣ, ਤਿੰਨ ਕੀ ਸੰਗਤ ਖੋਜ ਪਿਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸਰਨ ਪਿਆ। ਦੁੱਖ ਸੁੱਖ ਗੁਰਮੁਖ ਸਮ ਕਰ ਜਾਣ, ਹਰਖ ਸੋਗ ਤੇ ਵਿਰਕਤ ਪਿਆ, ਆਪ ਮਾਰ ਗੁਰਮੁਖ ਹਰ ਪਾਏ, ਨਾਨਕ ਸਹਿਜ ਸਮਾਏ ਲਿਆ। ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸਤ ਸੰਜਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀਣਾ, ਮੇਰਾ ਗੁਰ ਦਿਆਲ ਸਦਾ ਰੰਗ ਲੀਣਾ। ਐਨਸ ਰਹੇ ਕਲਿਵ ਲਾਗੀ, ਸਾਚੇ ਦੇਖ ਪਤੀਣਾ ਰਾਓ, ਰਹੇ ਗਗਨਪੁਰ ਦ੍ਰਿਸ਼ਟ ਸਮੈ ਸਰ, ਅਨਦ ਸ਼ਬਦ ਰੰਗੀਣਾ। ਸਤ ਬੰਦ ਕੋ ਪੀਣ ਪਰਪੁਰ ਲੈਣਾ, ਜਿਹਵਾ ਰੰਗ ਰਸੀਣਾ, ਮਿਲੇ ਗੁਰ ਸਾਚੇ ਜਿਨ ਰਚ ਰਾਚੇ, ਕਿਰਤ ਵਿਚਾਰ ਪਤੀਣਾ। ਏਕ ਮੈਂ ਸਰਬ ਸਰਬ ਮੈਂ ਏਕਾਏ, ਸਤਿਗੁਰ ਦੇਖ ਦਿਖਾਈ, ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ, ਸਰੋ ਪ੍ਰਭ ਲਖਣ ਨ ਜਾਈ। ਦੀਪਕ ਤੇ ਦੀਪਕ ਉਪਰ ਗਾਸਿਆ, ਤੇਰੇ ਪਵਣ ਜੋਤ ਦਿਖਾਈ,
सच्चे तख्त सच मैली बैठे निरपो ताड़ी लाई। मोह गया वैरागी जोगी कट कट किंगरी बाई। नानक सरन प्रभु की छोटे सतगुर सच सखाई। राम कली महला पहला औहठ हस मड़ी कर छाया तरन गगन कल तारी। गुरमुख कीती शब्द उधारी संत रहाओ ममता मार मोमे सोखे तेरे पवन ज्योत तुम्हारी। मनसा मार मने में राखे सतगुर शब्द बिचारी। सिंगी सुरत नाहद वाजे कटकट जोत तुम्हारी। परपंच बेण तही मन राख्या ब्रह्म यगन पर जारी। पंच तत् मिलहन सदीपक निर्मल ज्योत अपहारी। रब सस लौके तन किंगरी वाजे शब्द निरारी। शिव नगरी मैं आसनी हूँ दो लाख घम अपहारी। काया नगरी इह मन राजा पंच बसे विचारी। शब्द रवि आसन कर राजा दल करे गुणकारी। काल विकाल कहे कह बपरे जीवत मोआ मन मारी। ब्रह्मा विष्णु महेश इक मूरति आपे करता कारी। काया सोध तरे पव सागर आत्म तत् विचारी। गुर सेवा ते सदा सुख पाया अंतर शब्द रव्या गुणकारी। आपे मेल लहें गुरदाता आपे मेल लहें गुणदाता। होमे तृष्णा मारी त्रै गुण मेटे चौथे वरते एहा भगत निरारी। गुरमुख जोग शब्द आत्म चीने हिरदे एक मुरारी। मनु आस्तर शब्दे राता एहा करणी सारी। वेद वाद न पखंड उदो गुरमुख शब्द विचारी। गुरमुख जोग कमावे उदो जत सत शब्द विचारी। शब्द मरे मन मारे उदो जोग जुगत विचारी। माया मोह पव जल है अब दो शब्द तत् कुल तारी। शब्द सूर जुग चारे उदो बाणी भगत विचारी। एहो मन माया मोया उदो निकसे शब्द विचारी। आपे बख्शे मेल मलाए नानक सरण तुम्हारी। राम कली महला तीजा अष्टपदियां एक ओंकार सतगुर प्रसाद। सरमे दिया मुंदरा कन्नी पाई जोगी खिंता कर तू दया। आवन जान विभूत लाए जोगी ता तीन पवन जिन लया। ऐसी किंगरी बजाए जोगी जित किंगरी अनहद वाजे। हर स्यों रहे लिबलाए रहाओ सत संतोख पत कर चोली। जोगी अमृत नाम पुगत पाई। ध्यान का कर डंडा जोगी सिंगी सुरत बजाई। मन दृढ़ कर आसन वैस जोगी ता तेरी कल्पना जाई। काया नगरी मैं मंगण चढ़े जोगी ता नाम पल्ले पाई। इत किंगरी ध्यान न लागे जोगी ना सच पल्ले पाई। इत किंगरी शांत न आवे जोगी अभिमान न बिचों जाए। पाओ पाओ दोए पत लाए जोगी एहो शरीर कर डंडी। गुरमुख होवे ता तंती वाजे इन विद तृष्णा खंडी। हुक्म बूझे सो जोगी कहिए एक स्यों चित लाए। सहसा तोटे निर्मल होवे जोग जोग तिब पाए। नदरी आपदा सब कुछ बिन से हर से ती चितलाए। सतगुर नाल तेरी भावनी लागे ता एह सोजी पाए। एहो जोग न होवे जोगी जे कटंब छोड़ पर पवन करे। ग्रह शरीर में हर हर नाम गुर प्रसादी अपना हर प्रबलए। एहो जगत मिट्टी का पुतला जोगी इसमें रोग वड़ा तृष्णा माया। अनेक जतन पेख करे जोगी जोगत जोग जोगत सो पाए। अनेक जतन पेख करे जोगी रोग न जाए गवाया। हर का नाम मुख दहन जोगी जिसनो मन बसाए। गुरमुख होवे सोई बूझे जोग जुगत सो पाए। जोगे का मार्ग विखम है जोगी जिसनो नदर करे सो पाए। अंतर वाहर एको वेखे बिचों परम चुकाए। बिन वजाए किंगरी बाजे जोगी सा किंगरी बजाए। कहे नानक मुक्त होवे जोगी साचे रहे समाए। राम कली महला तीजा
ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਬੁਝਾਈ ਸੰਤੋ ਗੁਰਮੁਖ ਦੇ ਵਡਿਆਈ ਰਹੋ ਸੱਚ ਰਹੋ ਸਦਾ ਸਹਿਜ ਸੁਖੀ ਉਪਜੇ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਲਿਵ ਲਾਗੇ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੇ ਤਿਸ ਤੇ ਬਿਨਸੇ ਅੰਤੇ ਨਾਮ ਸਖਾਈ ਸਦਾ ਹਯੋਰ ਦੂਰ ਨੈ ਦੇਖੋ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੇ ਕਟ ਅੰਤਰ ਸੱਚੇ ਸਿਉ ਲਿਵਲਾਈ ਸਤ ਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ ਭਰਮ ਨ ਭੋਲੋ ਸਤਿਗੁਰ ਸੇਵੋ ਮਨ ਰਾਖੋ ਇਕਠਾਈ ਬਿਨ ਨਾਭੇ ਸਭ ਭੁੱਲੀ ਫਿਰਦੀ ਬਿਰਤਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੇ ਪਖੰਡ ਜੋਗ ਨ ਪਾਈ ਸਿਵ ਨਗਰੀ ਮੈਂ ਆਸਣ ਵੈਸੇ ਗੁਰ ਸ਼ਬਦੀ ਜੋਗ ਪਾਈ ਧਾਤੁਰ ਵਾਜੀ ਸ਼ਬਦ ਨਿਵਾਰੇ ਨਾਮ ਬਸੇ ਮਨ ਆਈ ਇਹੋ ਸੰਜੇ ਸਰੀਰ ਸਰਵਰ ਹੈ ਸੰਤ ਇਸਨਾਨ ਕਰੇ ਲਿਵਲਾਈ ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤੇ ਨਾਹੀ ਬਿਨ ਨਾਵੈ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੇਸ ਤ੍ਰੈ ਮੂਰਤ ਤ੍ਰੈ ਗੁਣ ਪਰਮ ਪੁਲਾਈ ਗੁਰਪ੍ਰਸਾਦੀ ਤ੍ਰੈ ਕੁੱਟੀ ਛੋਟੇ ਚੌਥੇ ਪਦ ਲਿਵਲਾਈ ਪੰਡਿਤ ਪੜੇ ਬੜਬਾਦ ਵਖਾਣੇ ਤਿੰਨਾ ਬੋਜਨ ਪਾਈ ਵਿਖਿਆ ਮਾਤੇ ਪਰਮ ਪੁਲਾਏ ਉਪਦੇਸ਼ ਕਹੇ ਕਿਸ ਪਾਈ ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੇ ਸੋ ਗਤ ਪਾਏ ਸ਼ਬਦੈ ਸੱਚ ਸਮਾਈ ਕਾਇਆ ਨਗਰੀ ਸ਼ਬਦੈ ਖੋਜੇ ਨਾਭ ਨਭਨ ਨਿਦ ਪਾਈ ਮਨਸਾ ਮਰ ਮਨ ਸਹਿਜ ਸਮਾਣ ਬਿਨ ਰਸਨਾ ਉਸਤਤ ਕਰਾਈ ਲੋਇਣ ਦੇਖ ਰਹੇ ਵਿਸਮਾ ਦੇ ਚਿੱਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹੋ ਗੁਰ ਸਲਾਹੀ ਸਦਾ ਆਪਣਾ ਜਿਨ ਸਾਚੇ ਬੂਝ ਬੁਝਾਈ ਨਾਨਕੇ ਕਹੇ ਬੇਨੰਤੀ ਨਾ ਵੋ ਗਤ ਪਤ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਲਭ ਹੈ ਸੰਤ ਕਹਿਣਾ ਕਛੂ ਨ ਜਾਈ ਸੰਤ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਓ ਹਰ ਬਿਨ ਸਭ ਕੁਛ ਮੈਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਸਾਚੇ ਪਾਵੇ ਸਾ ਪੂਜਾ ਹੋਵੇ ਪਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨਮੁਖ ਥਾਏ ਨ ਪਾਈ ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵਲਾਈ ਬਿਨ ਨਾਵੇ ਹੋਰ ਪੂਜ ਨ ਹੋਵੇ ਪਰਮ ਪੁੱਲੀ ਲੁਕਾਈ ਗੁਰਮੁਖੀ ਆਪ ਪਛਾਣੇ ਸੰਤੋ ਰਾਮ ਨਾਮ ਲਿਵਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ ਪੂਜਾ ਕਰੇ ਪਰ ਵਿਦ ਨਹੀਂ ਜਾਣੇ ਦੂਜੇ ਪਾਏ ਮਲ ਲਾਈ ਗੁਰਮੁਖ ਹੋਵੇ ਸੋ ਪੂਜਾ ਜਾਣੇ ਪਾਣਾ ਮਨ ਵਸਾਈ ਪਾਣੇ ਤੇ ਸਭ ਸੁਖ ਪਾਵੇ ਸੰਤ ਅੰਤੇ ਨਾਮ ਸਖਾਈ ਆਪਣਾ ਆਪ ਨਾ ਪਛਾਣੇ ਸੰਤ ਕੂੜ ਕਰੇ ਵਡਿਆਈ ਪਖੰਡ ਕੀਨੇ ਜਮ ਨਹੀਂ ਛੋੜੇ ਲੈ ਜਾਸੀ ਪਤ ਗਵਾਈ ਜਿਨੇ ਅੰਤਰ ਸ਼ਬਦ ਆਪ ਪਛਾਣੇ ਗਤ ਮਿਤ ਤਿੰਨ ਹੀ ਪਾਈ ਇਹੋ ਮਨੁਆ ਸੁਨ ਸਮਾਦ ਲਗਾਵੇ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਵਖਾਣੇ ਸਤ ਸੰਗਤ ਮਿਲਾਈ ਗੁਰਮੁਖ ਗਾਵੇ ਆਪ ਗਵਾਵੇ ਦਰ ਸਾਚੇ ਸੋਭਾ ਪਾਈ ਸਾਚੀ ਵਾਣੀ ਸੱਚ ਵਖਾਣੇ ਸੱਚ ਨਾਮ ਲਿਬਲਾਈ ਭੈ ਪੰਜਨ ਅਤ ਪਾਪ ਨਿਖੰਜਨ ਮੇਰਾ ਪ੍ਰਭ ਅੰਤ ਸਖਾਈ ਸਭ ਕੁਛ ਆਪੇ ਆਪ ਵਰਤੇ ਨਾਨਕ ਨਾਮ ਵਡਿਆਈ ਰਾਮ ਕਲੀ ਮਹੱਲਾ ਤੀਜਾ ਹਮ ਕੁਚਲ ਕੁਚੀ ਲੱਤ ਬਿਮਾਨੀ ਮਿਲ ਸ਼ਬਦੇ ਮੈਲੀ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਬਸਿਆ ਕਟ ਅੰਤਰ ਕਰਤੇ ਆਪ ਸਵਾਰੀ ਰਹੋ ਪਾਰਸ ਪਰਸੇ ਫਿਰ ਪਾਰਸ ਹੋਵੇ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਉ ਆਪਣੀ ਕਿਰਪਾ ਤਾਰੀ ਇੱਕ ਭੇਖ ਕਰੇ ਫਿਰੇ ਅਭਿਮਾਨੀ ਤਿੰਨ ਜੂਏ ਬਾਜੀ ਹਾਰੀ ਇੱਕ ਅਨਦਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਉਰਧਾਰੀ ਅਨ ਦਿਨ ਰਾਤੇ ਸਹਿਜੇ ਮਾਤੇ ਸਹਿਜੇ ਹਾਂ ਮੈਂ ਮਾਰੀ ਪੈ ਬਿਨ ਭਗਤ ਨ ਹੋਈ ਕਭੀ ਪੈ ਪਾਏ ਭਗਤ ਸਵਾਰੀ
माया मोह शब्द जलाया ज्ञान तत् विचारी आपे आप कराए करता आपे बख्श भंडारी तिसक्या गुणा का अंत न पाया हो गावा शब्द बिचारी हर जियो जपी हर जियो सलाही बिचों आप निवारी नाम पदार्थ गुरते पाया अखट सचे भंडारी अपने भगतां नो आपे तुठ अपनी कृपा कर कल तारी तिन साचे नाम की सदा भुख लागी गावन शब्द बिचारी जियो पिंड सब किछ है तिसका आखण विखम बिचारी शब्द लगे सही जन निस्तरे पौजल पारी उतारी बिन हर साचे को पार न पावे बूझे को बिचारी जो तुर लिखिया सोई पाया मिल हर शब्द सवारी काया कांचन शब्दे राती साचे नाए प्यारी काया अमृत रही पर पूरे पाये शब्द विचारी जो प्रभ खोजे सोई पावे होर फूट मुए अंकारी बादी विनसे सेवक सेवे गुर कै हेत प्यारी सो जोगी तत् ज्ञान विचारे होमे तृष्णा मारी सतगुर दाता तिने पछाता जिसनो कृपा तुम्हारी सतगुर ना सेवे माया लागे डोब मुए अंकारी जिचर अंदर साच तिचर सेवा कीचे जाय मिलिए राम मुरारी आन दिन जागत रहे दिन राती अपने प्रिय प्रीत प्यारी तन मन वारी बार कुमाई अपने गुरविठों बलिहारी माया मोह बिनस जाएगा उबरे शब्द विचारी आप जगाए सही जागे गुर के शब्द विचारी नानक सही मुए जे नाम न चेते भगत जीवे विचारी राम कली महला तीजा नाम खजाना गुरते पाया तृप्त रहे अगाही संतो गुरमुख मुक्त गत पाही एक नाम बसिया कट अंतर पूरे की वड्याई रहाओ आपे करता आपे भुगता देंदा रिजक सभाई जो कुछ करना सो कर रहा वरन करना जाई आपे साजे सृष्ट पाए सिर सिर तंदे लाई तिसे सरे वो ता सुख पावो सतगुर मेल मिलाई अपना आप आपो पाए लख न लखना जाई आपे मार जवाले आपे तिसनो तिल न तमाई एक दाते एक मंगते कीते आपे भगत कराई से बड़ पागे जिनी एको जाता सच्चे रहे समाई आप स्वरूप स्याणा आपे कीमत कह न जाई आपे दुख सुख पाए अंतर आपे परम पुलाई वड्डा दाता गुरमुख जाता निगुरे अंध फिरे लुकाई जिन्नी चाख्या तिनी साध आया सतगुर बूझ बुझाई एक ना ना वो आप पुलाई एक ना गुरमुख दे बुझाई सदा सदा सलायो संत तिस दी वड्डे वड्याई तिस बिने अवर न कोई राजा कर तपावस वणत बनाई न्याओ तिसे का है सद साचा बिरले हुक्म मनाई तिसनो प्राणी सदा त्यावो जिन गुरमुख वणत बनाई सतगुर पेटे सो जन सीजे जिस हिरदे नाम बसाई सच्चा आप सदा है साचा बाणी शब्द सुनाई नानक सुन वेख रया विसमाद मेरा प्रभ रविया सर बठाई राम कली महला पंजमा अष्टपदिया इक्यों कार सतगुर प्रसान किने किया पर विरत पसारा किने किया पूजा विस्थारा किन्हे ने बल पोंगम साधे मोए दीन हर हर अरादे तेरा भरोसा प्यारे आन न जाना बेसा रहो किने ग्रह तज वन खंड पाया किने मौन अधूत सदाया कोई कह तो निन्न भगौती मोए दीन हर हर ओट लीती किन्हीं कया हों तीर्थवासी कोई अन्न तज पया उदासी किन्नी पवन सब तरती करिया मोए दीन हर हर दर परिया किन्नी कया मैं कुले बढ़ियाई किन्नी कया वाह बो पाई कोई कहे मैं तने पसारा मोए दीन हर हर अधारा किन्नी कूकर नृत कराई किन्नो वर्त नेम माला पाई किन्नी तिलक गोपी चंदन लाया मोए दीन हर हर हर त्याया किन्नी सिद्ध वो चेटक लाए किन्नी पेक वो थाट बनाए
ਕਿਨੇ ਮੰਤ ਤੰਤ ਮੰਤ ਬਹੁ ਖੇਵਾ, ਮੋਏ ਦੀਨ ਹਰ ਹਰ ਹਰ ਸੇਵਾ। ਕੋਈ ਚਤਰ ਕਹਾਵੇ ਪੰਡਿਤ, ਕੋ ਖਟ ਕਰਮ ਸਹਿਤ ਸਿਉ ਮੰਡਿਤ। ਕੋਈ ਕਰੇ ਆਚਾਰ ਸੋ ਕਰਣੀ, ਮੋਏ ਦੀਨ ਹਰ ਹਰ ਹਰ ਸਰਣੀ। ਸਗਲੇ ਕਰਮ ਧਰਮ ਜੁਗ ਸੋਧੇ, ਬਿਨ ਨਾ ਵੇਹੋ ਮਨ ਨਾ ਪ੍ਰਬੋਧੇ। ਕੌ ਨਾਨਕ ਜੋ ਸਾਧ ਸੰਗ ਪਾਇਆ, ਬੂਜੀ ਤ੍ਰਿਸ਼ਨਾ ਮਹਾ ਸੀਤਲਾਇਆ। ਰਾਮ ਕਲੀ ਮਹੱਲਾ ਪੰਜਵਾਂ, ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾਲੈ ਦੇਹਰਾ ਕਰਿਆ। ਉਕਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ। ਰਾਖਣ ਹਾਰ ਸੰਹਾਰ ਜਨਾ, ਸਗਲੇ ਛੋੜ ਵਿਚਾਰ ਮਨਾ ਰਹਾਉ। ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਪ੍ਰਾਤ ਸੁਤ ਹਾਰੀ। ਜਿਨ ਦੀਏ ਤੁਧ ਵਨ ਤਾਰ ਮੀਤਾ, ਤਿਸ ਠਾਕਰ ਕੋ ਰੱਖ ਲਿਹੋ ਚੀਤਾ। ਜਿਨ ਦੀਆ ਤੁਧ ਪਵਣਾ ਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ। ਜਿਨ ਦੀਆ ਤੁਧ ਪਾਵਕ ਵਲਣਾ, ਤਿਸ ਠਾਕਰ ਕੀ ਰਹੋ ਮਨ ਸਰਣਾ। ਛੱਤੀ ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਣ ਕੋ ਕੀਏ। ਵਸੁਦਾ ਦੀਓ ਵਰਤਨ ਵਲਣਾ, ਤਿਸ ਠਾਕਰ ਕੇ ਚਿੱਤ ਰੱਖ ਚਰਣਾ। ਪੇਖਣ ਕੋ ਨੇਤਰ ਸੁਣਨ ਕੋ ਕਰਨ, ਹੱਸ ਕਮਾਵਨ ਵਾਸਨ ਰਸਨਾ। ਚਰਨ ਚਲਣ ਕੋ ਸਿਰ ਕੀਨੋ ਮੇਰਾ, ਮਨ ਤਿਸ ਠਾਕਰ ਕੇ ਪੂਜੋ ਪੈਰਾ। ਅਪਵਿਰਤ ਪਵਿੱਤਰ ਕਰ ਜਿਨ ਤੂੰ ਕਰਿਆ, ਸਗਲ ਜੋਨ ਮੈਂ ਤੂੰ ਸਿਰ ਧਰਿਆ। ਅਬ ਤੂੰ ਸੀਜ ਭਾਵੇਂ ਨਹੀਂ ਸੀਜੈ, ਕਾਰਜ ਸਬਰੇ ਮਨ ਪ੍ਰਭ ਤਿਆਈ ਜੈ। ਇਹਾਂ ਉਹਾਂ ਏਖੇ ਉਹੀ, ਜਤ ਕਤ ਦੇਖੀਏ ਤਤ ਤਤ ਤੋਹੀ। ਤਿਸ ਸੇਵਤ ਮਨ ਆਲਸ ਕਰੇ, ਜਿਸ ਵਿਸਰੇ ਕਨਿਮਖ ਨਾ ਸਰੇ। ਹਮ ਅਪਰਾਧੀ ਨਿਰਗੁਣਿਆਰੇ, ਨਾ ਕੁਛ ਸੇਵਾ ਨਾ ਕਰਮਾਰੇ। ਗੁਰ ਵੋਹਿਤ ਬੜਪਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ। ਰਾਮ ਕਲੀ ਮਹੱਲਾ ਪੰਜਵਾਂ, ਕਾਹੂ ਬਿਹਾਵੇ ਰੰਗ ਰਸ ਰੂਪ, ਕਾਹੂ ਬਿਹਾਵੇ ਮਾਏ ਬਾਪ ਪੂਤ। ਕਾਹੂ ਬਿਹਾਵੇ ਰਾਜ ਮਿਲਖ ਬਪਾਰਾ, ਸੰਤ ਬਿਹਾਵੇ ਹਰ ਨਾਮ ਆਧਾਰਾ। ਰਚਨਾ ਏਕ ਬਨੀ ਸਭ ਕਾ ਏਕ ਤਨੀ ਰਹੋ, ਕਾਹੂ ਬਿਹਾਵੇ ਬੇਦ ਅਰਵਾਦ, ਕਾਹੂ ਬਿਹਾਵੇ ਰਸਨਾ ਸਾਧ। ਕਾਹੂ ਬਿਹਾਵੇ ਲਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਮ ਮੁਰਾਰੀ। ਕਾਹੂ ਬਿਹਾਵੇ ਖੇਲਤ ਜੂਆ, ਕਾਹੂ ਬਿਹਾਵੇ ਅਮਲੀ ਹੋਆ। ਕਾਹੂ ਬਿਹਾਵੇ ਪਰ ਦਰਬ ਚੁਰਾਏ, ਹਰ ਜਨ ਬਿਹਾਵੇ ਨਾਮ ਧਿਆਏ। ਕਾਹੂ ਬਿਹਾਵੇ ਜੋਗ ਤਪ ਪੂਜਾ, ਕਾਹੂ ਰੋਗ ਸੋਗ ਪਰਮੀਜਾ। ਕਾਹੂ ਪਵਨ ਤਾਰ ਜਾਤ ਬਿਹਾਏ, ਸੰਤ ਬਿਹਾਵੇ ਕੀਰਤਨ ਗਾਏ। ਕਾਹੂ ਬਿਹਾਵੇ ਦਿਨ ਰਹਿਣ ਚਾਲਤ, ਕਾਹੂ ਬਿਹਾਵੇ ਸੋ ਪਿੜ ਮਾਲਤ। ਕਾਹੂ ਬਿਹਾਵੇ ਬਾਲ ਪੜਾਵਤ, ਸੰਤ ਬਿਹਾਵੇ ਹਰ ਜਸ ਗਾਵਤ। ਕਾਹੂ ਬਿਹਾਵੇ ਨਟ ਨਾਟਕ ਨਿਰਤੇ, ਕਾਹੂ ਬਿਹਾਵੇ ਜਿਆਏ ਹਿਰਤੇ। ਕਾਹੂ ਬਿਹਾਵੇ ਰਾਜ ਮੈਂ ਡਰਤੇ, ਸੰਤ ਬਿਹਾਵੇ ਹਰ ਜਸ ਕਰਤੇ। ਕਾਹੂ ਬਿਹਾਵੇ ਮਤਾ ਮਸੂਰਤ, ਕਾਹੂ ਬਿਹਾਵੇ ਸੇਵਾ ਜ਼ਰੂਰਤ। ਕਾਹੂ ਬਿਹਾਵੇ ਸੋਧਤ ਜੀਵਤ, ਕਾਹੂ ਬਿਹਾਵੇ ਹਰ ਜਸ ਪੀਵਤ। ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਾਹੀਂ ਕੋ ਸਿਆਣਾ। ਕਰ ਕਿਰਪਾ ਜਿਸ ਦੇਵੇ ਨਾਉ, ਨਾਨਕ ਤਾਂ ਕੇ ਵੱਲ ਵੱਲ ਜਾਓ। ਰਾਮ ਕਲੀ ਮਹੱਲਾ ਪੰਜਵਾਂ, ਦਾਵਾਗਨ ਰਹੇ ਹਰ ਬੂਟ, ਮਾਤ ਗਰਭ ਸੰਕਟ ਤੇ ਛੂਟ। ਜਾਂ ਕਾ ਨਾਮ ਸਿਮਰਤ ਪਹੁ ਜਾਏ, ਤੈਸੇ ਸੰਤ ਜਨਾ ਰਾਖੇ ਹਰ ਰਾਏ। ਐਸੈ ਰਾਖਣ ਹਾਰ ਨਿਆਲ, ਜਤ ਕਤ ਦੇਖੋ ਤੁਮ ਪ੍ਰਿਤ ਪਾਲ ਰਹੋ। ਜਲ ਪੀਬਤ ਜਿਉ ਤਿਖਾ ਮਿਟੰਤ, ਧਨ ਵਿਕਸੇ ਗ੍ਰਹਿ ਆਵਤ ਕੰਤ। ਲੋਭੀ ਕਾ ਧਨ ਪ੍ਰਾਣ ਅਧਾਰ, ਤਿਉ ਹਰ ਜਨ ਹਰ ਹਰ ਨਾਮ ਪਿਆਰ। ਕਿਰਸਾਣੀ ਜਿਉ ਰਾਖੇ ਰਖਵਾਲਾ, ਮਾਤ ਪਿਤਾ ਦਇਆ ਜਿਉ ਬਾਲਾ। ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਤਿਉ ਹਰ ਜਨ ਰਾਖੇ ਕੰਠ ਲਾਏ। ਜਿਉ ਅੰਦਲੇ ਪੇਖਤ ਹੋਏ ਆਨੰਦ, ਗੂੰਗਾ ਭਗਤ ਗਾਵੇ ਬਹੁ ਛੰਦ। ਪਿੰਗਲ ਪਰਬਤ ਪਰਤੇ ਪਾਰ, ਹਰ ਕੇ ਨਾਮ ਸਗਲੀ ਉਧਾਰ। ਜਿਉ ਪਾਵਕ ਸੰਗ ਸੀਤ ਕੋ ਨਾਸ, ਐਸੇ ਪ੍ਰਾਸ਼ਤ ਸੰਤ ਸੰਗ ਵਿਨਾਸ। ਜਿਉ ਸਾਬਣ ਕਾ ਪਰ ਉਜਲ ਹੋਤ, ਨਾਮ ਜਪਤ ਸਭ ਭਰਮ ਪਾਉ ਖੋਤ। ਜਿਉ ਚੱਕ ਬੀ ਸੂਰਜ ਕੀ ਆਸ, ਜਿਉ ਚਾਤਰਿਕ ਬੂੰਦ ਕੀ ਪਿਆਸ। ਜਿਉ ਕਰੰਕ ਨਾਦ ਕਰਨ ਸਮਾਨੇ, ਤਿਉ ਹਰ ਨਾਮ ਹਰ ਜਨ ਮਨੇ ਸੁਖਾਨੇ। ਤੁਮਰੀ ਕਿਰਪਾ ਤੇ ਲਾਗੇ ਪ੍ਰੀਤ,
ਦਿਆਲ ਪੈ ਤਾਂ ਆਏ ਚੀਤ, ਦਇਆ ਤਾਰੀ ਤਿੰਨ ਤਾਰਨ ਹਾਰ, ਬੰਧਨ ਤੇ ਹੋਈ ਛੁਟਕਾਰ, ਸਭ ਥਾਨ ਦੇਖੇ ਨੈਣ ਲੋਏ, ਤਿਸ ਬਿਨ ਦੂਜਾ ਵਰਣ ਕੋਏ, ਭਰਮ ਪੈ ਛੋਟੇ ਗੁਰ ਪ੍ਰਸਾਦ, ਨਾਨਕ ਪੇਖਿਓ ਸਭ ਸਮਾਦ, ਰਾਮ ਕਲੀ ਮਹਲਾ ਪੰਜਵਾਂ, ਜੀ ਜੰਤ ਸਭ ਪੇਖੀਏ ਪ੍ਰਭ ਸਗਲ ਤੁਮਾਰੀ ਤਾਰਣਾ, ਇਹੋ ਮਨ ਹਰ ਕੇ ਨਾਮੇ ਉਧਾਰਣਾ ਰਹੋ, ਕਿਨ ਮੈਂ ਥਾਪੋ ਥਾਪੇ ਕੁਦਰਤ ਸਭ ਕਰਤੇ ਕੇ ਕਾਰਣ, ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਦਾਰਣ, ਨਾਮ ਜਪਤ ਮਨ ਨਿਰਮਲ ਹੋਵੇ ਸੋਖੇ ਸੋਖ ਗੁਦਾਰਣ, ਭਗਤ ਸਰਨ ਜੋ ਆਵੇ ਪ੍ਰਾਣੀ ਤਿਸ ਇਹਾਂ ਉਹਾਂ ਨਾ ਹਾਰਣ, ਸੋਖ ਦੋਸ ਗਈ ਇਸ ਮਨ ਕੀ ਵਿਰਤਾ ਤੁਮ ਹੀ ਆਗੇ ਸਾਰਣਾ, ਤੂੰ ਦਾਤਾ ਸਭਨਾ ਜੀਆਂ ਕਾ ਆਪਣ ਕੀਆ ਪਾਲਣਾ, ਅਨਕ ਵਾਰ ਕੋਟ ਜਾਨੀ ਉਪਰ ਨਾਨਕ ਵੰਜੇ ਵਾਰਣਾ, ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਦਰਸ਼ਨ ਪੇਟਤ ਪਾਪ ਸਭ ਨਾਸੇ ਹਰ ਸਿਉਂ ਦੇ ਮਿਲਾਈ, ਮੇਰਾ ਗੁਰ ਪਰਮੇਸਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦੜਾਏ ਅੰਤੇ ਹੋਏ ਸਖਾਈ ਰਹੋ, ਸਖਲ ਦੁੱਖ ਕਾ ਡੇਰਾ ਪੰਨਾ ਸੰਤ ਤੋਰ ਮੁਖਲਾਈ, ਪਤ ਤੁਪਨੀਤ ਕੀ ਖਿਨ ਪੀਤ ਰਗਨ ਦੇਰ ਵੰਜਾਈ, ਕਰਨ ਕਰਨ ਸਮਰੱਥ ਸੁਆਮੀ ਨਾਨਕ ਤੇ ਸਰਣਾਈ, ਬੰਧਨ ਤੋੜ ਚਰਨ ਕਮਲ ਦਰੜਾਈ, ਏਕ ਸ਼ਬਦ ਲਿਵਲਾਈ, ਅੰਧ ਕੂਪ ਬਿਖਿਆ ਤੇ ਕਾਢਿਓ ਸਾਚ ਸ਼ਬਦ ਬਣ ਆਈ, ਜਨਮ ਮਰਨ ਕਾ ਸਹਿਸਾ ਚੂਕਾ ਬਹੁੜ ਕਤੂ ਨਾ ਤਾਈ, ਨਾਮ ਰਸਾਇਣੀ ਹੋ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ, ਸੰਤ ਸੰਗ ਮਿਲ ਕੀਰਤਨ ਗਾਇਆ ਨਿਚਲ ਵਸਿਆ ਜਾਈ, ਪੂਰੇ ਗੁਰ ਪੂਰੀ ਮਤ ਦੀਨੀ ਹਰ ਬਿਨਿਆਨ ਨ ਪਾਈ, ਨਾਮ ਨਿਦਾਨ ਪਾਇਆ ਵੜ ਪਾਗੀ ਨਾਨਕ ਨਰਕ ਨ ਜਾਈ, ਕਾਲ ਸਿਆਣ ਪੁਕਤ ਨ ਮੇਰੀ ਪੂਰੇ ਗੁਰੂ ਕਮਾਈ, ਜਪ ਤਪ ਸੰਜਮ ਸੁੱਚ ਹੈ ਸੋਈ ਆਪੇ ਕਰੇ ਕਰਾਈ, ਪੁੱਤਰ ਕਲੱਤਰ ਮਹਾਂ ਬਿਖਿਆ ਮੈਂ ਗੁਰ ਸਾਚੇ ਲਾਏ ਤਰਾਈ, ਆਪਣੇ ਜੀ ਤੇ ਆਪ ਸੰਭਾਲੈ ਆਪ ਲੀਏ ਲੜ ਲਾਈ, ਸਾਚ ਧਰਮ ਕਾ ਬੇੜਾ ਬਾਂਧਿਆ ਪਵ ਜਲ ਪਾਰ ਪਵਾਈ, ਬੇਸ ਮਾਰ ਬੇਅੰਤ ਸੁਆਮੀ ਨਾਨਕ ਵੱਲ ਵੱਲ ਜਾਈ, ਅਕਾਲ ਮੂਰਤ ਜੁਨੀ ਸੰਭੋ ਕਲ ਅੰਧਕਾਰ ਦੀ ਪਾਈ, ਅੰਤਰ ਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤ ਗਾਈ, ਏਕ ਅੰਕਾਰ ਨਿਰੰਜਨ ਨਿਰਭੋ ਸਭ ਜਲ ਤਲ ਰਹਿਆ ਸਮਾਈ, ਭਗਤ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਾਂਚੇ ਮਾਈ, ਰਾਮ ਕਲੀ ਮਹੱਲਾ ਪੰਜਵਾਂ ਸਲੋਕ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਤੇਕ, ਮਨ ਤਨ ਰਤ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ, ਸੰਤ ਸਤਿਗੁਰ ਪੇਖ ਨਿਭਾਈ ਸੰਤ, ਹਰ ਨਾਮ ਲਾਹਾ ਦਾਸ ਕੋ ਦੀਆ ਸਗਲੀ ਤ੍ਰਿਸ਼ਨੋ ਲਾਹੀ ਸੰਤੋ ਰਹਾਉ, ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤੋ, ਚਰਨ ਕਮਲ ਸਿਉ ਲਾਗੋ ਧਿਆਨਾ ਸਾਚੇ ਦਰਸ ਸਮਾਏ ਸੰਤੋ, ਗੁਣ ਗਾਵਤ ਗਾਵਤ ਪਏ ਨਿਹਾਲਾ ਹਰ ਸਿਮਰਤ ਤ੍ਰਿਪਤ ਗਾਈ ਸੰਤੋ, ਆਤਮ ਰਾਮ ਰਵਿਆ ਸਭ ਅੰਤਰ ਕਤ ਆਵੇ ਕਤ ਜਾਈ ਸੰਤੋ, ਆਦਿ ਜੁਗਾਦੀ ਹੈਪੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ, ਆਪ ਬਿਆੰਤ ਅੰਤ ਨੀ ਪਾਈਏ ਪੂਰ ਰਿਆ ਸਭ ਠਾਈ ਸੰਤੋ, ਮੀਤ ਸਾਜਨ ਮਾਲ ਜੋਵਨ ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ, ਰਾਮ ਕਲੀ ਮਹੱਲਾ ਪੰਜਵਾਂ। ਮਨ ਵਚ ਕਰਮ ਰਾਮ ਨਾਮ ਚਿਤਾਰੀ, ਘੁੰਮਣ ਕੇਰ ਮਹਾਤ ਵਿਖੜੀ ਗੁਰਮੁਖ ਨਾਨਕ ਪਾਰੀ ਉਤਾਰੀ ਰਹੋ, ਅੰਤਰ ਸੁਖਾ ਬਾਹਰ ਸੁਖ ਹਰ ਜਪ ਮਲਣ ਪਏ ਦੁਸਟਾਰੀ, ਜਿਸ ਤੇ ਲਾਗੇ ਤਿਨੇ ਨਵਾਰੇ ਪ੍ਰਭ ਜੀਓ ਆਪਣੀ ਕਿਰਪਾ ਤਾਰੀ, ਉਦਰੇ ਸੰਤ ਪਰੇ ਹਰ ਸਰਨੀ ਪਚ ਬਿਨਸੇ ਮਹਾਂਕਾਰੀ, ਸਾਧੂ ਸੰਗ ਤੇ ਹੋ ਫਲ ਪਾਇਆ ਇੱਕ ਕੇਵਲ ਨਾਮ ਅਧਾਰੀ, ਨਾ ਕੋਈ ਸੋਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਾਰੀ, ਤੁਮ ਸਮਰੱਥ ਅਕਥ ਗੋਚਰ ਰਵਿਆ ਏਕ ਮੁਰਾਰੀ, ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨ ਪਾਰ ਵਾਰੀ, ਨਾਮਦਾਨ ਨਾਨਕ ਵੜੈ ਤੇਰੇ ਸੰਤਾਂ ਜਨਾ ਰਹਿਣਾਰੀ, ਰਾਮ ਕਲੀ ਮਹੱਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ, ਆਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤੇ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦ ਉਤੇ ਗਾਵੋ ਹਰੀ ਕੇਰਾ ਮਨ ਜ ਨੀ ਬਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣ। ਸਭ ਨੰਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾਂ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾ

ਅੰਮ੍ਰਿਤ ਨਾਮ੍ਰਿਤ ਮਾਏ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ

ਵਿਸ਼ਵਾਸ ਆਪਣੀ ਅਮਾਨ ਕਛ ਬਹੁਰ ਸਾਵਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤੇ ਆਪ ਹੀ ਖੋਵੇ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸਤ ਤਿਸ ਅੱਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ।

ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ।

0: ਘਟਾਵੇ। ਤਿੰਨ ਸੰਤਨ ਕੀ ਬਾਛੋ ਤੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੋਹ ਕਾਇਮ
1: ਦੁਖ ਸੁਖ ਪ੍ਰਾਪਤੀ ਮਨਹਾਰ ਅਵਰ ਤਿਆਰ ਤੂੰ ਤਸੇ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਵਸਤੇ ਆਈ ਤੇਰਾ ਸੰਗ ਲਪਟ ਰਿਓ ਸਲੋਭੀ ਪਾਤੰਗ ਰਾਮ ਨਾਮ ਜਾ ਹਿਰਦੇ ਮਾਹੇ ਨਾਨਕ ਪਾਸੇ ਤੀਕਰ ਜਾਹੇ ਜੈ ਵੱਕਰ ਕੌ ਲੈਨ ਤੂੰ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਾਜਿਆ ਮਾਨ ਲਿਓ ਮਨਮੋਲਾ ਰਾਮ ਨਾਮ ਹਿਰਦੇ ਮੈਂ ਤੋਲ ਲਾਰ ਖੇਵ ਸੰਦਾ ਸੰਜਾਲ ਅਵਰ ਦਿਆ ਬਖਿਆ ਜੰਜਾਲ ਧਨ ਧਨ ਕਹੇ ਸਭ ਕੋਏ।

ਸਿਮ ਸਰਵਨ ਕਰ ਕਿਰਪਾ ਸੇ ਆਪਣੇ ਨਾਮ ਲਾਏ ਨਾਨਕ ਚੌਥਾ ਪਰਮਾ ਸੋਜਨ ਕਰ ਪਾਏ ਰੂਪ ਸਤ ਜਾਕਾ ਸਦਿਆ ਸਾਨ।

ਉੱਚਾ ਜੋ ਪ੍ਰਭੇ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦੇ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਦਰ ਆਖਾ ਪਸਮਾ ਕਰੈ ਲਸਕਰ ਗੁਰਲਾਖਾ ਜਿਸਕਾ ਸ਼ਾਸਨ ਕਾਢਤੇ ਆਪ ਤਾਂ ਕਉ ਰੱਖ ਦੀਕਰ ਹਾਥ ਮਾਨਸ ਜਤਨ ਕਰਤ ਬਾਬਾ।

ਸਤਿਗੁਰ ਸਿੱਖੇ ਬੰਧਨ ਕਾਟਾ, ਗੁਰ ਕਾ ਸਿੱਖ ਵਿਕਾ ਤਿਹਾਟਾ, ਸਤਿਗੁਰ ਸਿੱਖੋ ਨਾਮ ਬੰਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੇ, ਸਤਿਗੁਰ ਸਿੱਖਾ ਹਾਲਤ ਪਲਤ ਸਵਾਰ, ਨਾਨਕ ਸਤਿਗੁਰ ਸਿੱਖ ਜੀ ਨਾਲ ਸੰਭਾਰ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ, ਆਪ ਸਗੋਂ ਕਰ ਕਰਸ਼ਨ।